ਨੀਵਾ ਮਤ ਉੱਚੀ ਮਤ ਪਤ ਦਾ ਰਖਾਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ। ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਣਾ। ਸ਼ੋਭ ਭਾਵਨਾਵਾਂ ਪੂਰੀਆਂ ਕਰਨੀ ਆਪ ਜੀ ਦੇ ਹਾਜ਼ੂਰ। ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ।

ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਲ ਪਾਏ ਸੀ। ਖਸਮੈ ਪਾਵੇ ਸੋ ਕਰੇ ਮਨ ਚਿੰਦਿਆ, ਸੋ ਫਲ ਪਾਏ ਸੀ। ਤਾਂ ਦਰਗੇ ਪੈਂਦਾ ਜਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ।

ਵਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼੍ਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆ ਮਤ ਪਿੱਟਾ ਵੇ ਮਤ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਇਦਾ ਨਦਰੂ ਪੱਠੀ ਜੇਕਰੇ ਸੁਲਤਾਨਾ ਘਾਓ ਕਰਾਇਦਾ ਦਰ ਮੰਗਣ ਭਿੱਖਣਾ ਪਾਏਦਾ ਦਰ ਮੰਗਣ ਭਿੱਖਣਾ ਪਾਏਦਾ।

0: ਹੁਣੇ ਤੁਸੀਂ ਸ਼ਬਦ ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਹਿੰਦੀ ਵਿੱਚ ਸਮਾਚਾਰ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ

ਬਾਪੂ ਇਹ ਪਸੰਦ ਨਹੀਂ ਸਨ ਕਰਦੇ ਕਿ ਇਹਨਾਂ ਪਛੜੇ ਹੋਏ ਲੋਕਾਂ ਨੂੰ ਅਛੂਤ, ਪੰਚਮ ਜਾਂ ਅਨਤਾ 'ਚ ਸੱਦਿਆ ਜਾਏ। ਉਹਨਾਂ ਨੂੰ ਯਾਦ ਆਇਆ ਕਿ ਕਿਵੇਂ ਗੁਜਰਾਤ ਦੇ ਸੰਤ ਕਵੀ ਨਰਸਿੰਘ ਮਹਿਤਾ ਨੇ ਅਛੂਤਾਂ ਨੂੰ ਹਰੀਜਨ ਦਾ ਨਾਂ ਦਿੱਤਾ ਸੀ। ਸੋ ਬਾਪੂ ਨੇ ਇਹਨਾਂ ਲੋਕਾਂ ਨੂੰ ਹਰੀਜਨ, ਰੱਬ ਦੇ ਬੰਦੇ ਕਹਿਣਾ ਸ਼ੁਰੂ ਕਰ ਦਿੱਤਾ। ਬਾਪੂ ਚਾਹੁੰਦੇ ਸਨ ਕਿ ਹਰੀਜਨਾਂ ਨਾਲ ਵੀ ਹੋਰਨਾਂ ਹਿੰਦੂਆਂ ਵਰਗਾ ਹੀ ਵਰਤਾਓ ਕੀਤਾ ਜਾਏ। ਇਸ ਲਈ ਜਦੋਂ ਕੇਰਲਾ ਦੇ ਨਗਰ ਵਾਇਕਮ ਵਿੱਚ ਸੜਕਾਂ ਹਰੀਜਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਤਾਂ ਬਾਪੂ ਦੇ ਆਸ਼ੀਰਵਾਦ ਨਾਲ ਸੱਤਿਆਗ੍ਰਹਿ ਦੀ ਇੱਕ ਲੰਮੀ ਲਹਿਰ ਚਲਾਈ ਗਈ। ਬਾਪੂ ਨੇ ਕਈ ਮੰਦਰਾਂ ਵਿੱਚ ਜਾਣ ਤੋਂ ਨਾਂਹ ਕੀਤੀ ਰੱਖੀ ਕਿਉਂਕਿ ਹਰੀਜਨਾਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਸੀ। ਬਾਪੂ ਨੇ ਹਰੀਜਨਾਂ ਨੂੰ ਮੰਦਰਾਂ ਦੀ ਖੁੱਲ੍ਹ ਕਰਵਾਉਣ ਲਈ ਕਈ ਵਰਤ ਵੀ ਰੱਖੇ, ਜਿਨ੍ਹਾਂ ਕਾਰਨ ਕਈ ਵੱਡੇ ਮੰਦਰਾਂ ਦੇ ਦੁਆਰ ਇਹਨਾਂ ਲੋਕਾਂ ਲਈ ਖੁੱਲ੍ਹ ਗਏ। ਉਹਨਾਂ ਅੰਗਰੇਜ਼ ਸਰਕਾਰ ਦੇ ਕਾਮਿਊਨਲ ਐਵਾਰਡ ਵਿਰੁੱਧ ਜਿਸ ਤਰ੍ਹਾਂ ਹਰੀਜਨਾਂ ਨੂੰ ਹਿੰਦੂਆਂ ਤੋਂ ਵੱਖਰਾ ਰੱਖਿਆ ਗਿਆ ਸੀ, ਵਰਤ ਵੀ ਰੱਖਿਆ। ਹਰੀਜਨਾਂ ਦੀ ਖਾਤਰ ਉਹਨਾਂ ਕਈ ਵਾਰ ਆਪਣੀ ਜਾਨ ਖਤਰੇ ਵਿੱਚ ਵੀ ਪਾਈ ਕਿਉਂਕਿ ਉਹਨਾਂ ਦਾ ਵਿਸ਼ਵਾਸ ਸੀ ਕਿ ਜੇ ਛੂਤ ਛਾਤ ਰਹੀ ਤਾਂ ਹਿੰਦੂ ਧਰਮ ਨਹੀਂ ਰਹੇਗਾ। ਉਹ ਸਮਝਦੇ ਸਨ ਕਿ ਜਾਤਾਂ ਨੂੰ ਲੋਕਾਂ ਵਿੱਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ। ਉਹਨਾਂ ਦੇ ਧਰਮ ਵਿੱਚ ਊਂਚ ਨੀਚ ਦੀ ਕੋਈ ਥਾਂ ਨਹੀਂ ਸੀ, ਸਾਰੇ ਈਸ਼ਵਰ ਦੇ ਬੰਦੇ ਸਨ। ਅਛੂਤ ਮੇਰੇ ਹੀ ਲਹੂ ਮਾਸ ਦਾ ਹਿੱਸਾ ਨੇ, ਮੈਂ ਮਰਨ ਲਈ ਤਿਆਰ ਹਾਂ ਤਾਂ ਜੋ ਉਹ ਇੱਜ਼ਤ ਮਾਣ ਨਾਲ ਜ਼ਿੰਦਾ ਰਹਿ ਸਕਣ। ਮੇਰਾ ਰਵੱਈਆ ਇਹ ਹੈ ਕਿ ਮੈਂ ਆਪ ਦਲਿਤ ਵਰਗ ਦਾ ਹਾਂ। ਹਰੀਜਨਾਂ ਲਈ ਬਾਪੂ ਦੇ ਮਨ ਵਿੱਚ ਇੰਨੀ ਹਮਦਰਦੀ ਸੀ ਕਿ ਇੱਕ ਵਾਰ ਉਹਨਾਂ ਕਿਹਾ ਸੀ, ਮੈਂ ਦੁਬਾਰਾ ਜਨਮ ਲੈਣਾ ਹੀ ਹੈ ਤਾਂ ਮੈਨੂੰ ਸ਼ੂਦਰ ਪੈਦਾ ਹੋਣਾ ਚਾਹੀਦਾ ਹੈ ਤਾਂ ਜੋ ਮੈਂ ਉਹਨਾਂ ਦੀਆਂ ਦੁੱਖ ਤਕਲੀਫਾਂ ਵਿੱਚ ਭਾਈਵਾਲ ਬਣ ਸਕਾਂ ਅਤੇ ਉਹਨਾਂ ਦੇ ਕਸ਼ਟ ਨਿਵਾਰਨ ਲਈ ਕੰਮ ਕਰ ਸਕਾਂ। ਉਹ ਸਮਝਦੇ ਸਨ ਕਿ ਸੁਰਾਜ ਤਦ ਤੱਕ ਸੁਰਾਜ ਨਹੀਂ ਹੋਵੇਗਾ ਜਦ ਤੱਕ ਇਸ ਨਾਲ ਨੀਵੇਂ ਤੋਂ ਨੀਵੇਂ ਲੋਕਾਂ ਨੂੰ ਵੀ ਆਜ਼ਾਦੀ ਅਤੇ ਆਤਮ ਸਨਮਾਨ ਨਹੀਂ ਮਿਲਦਾ।

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਰਸ ਭਰਪੂਰ ਪ੍ਰੋਗਰਾਮ ਅਰਾਧਨਾ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:30 ਵਜ ਰਹੇ ਨੇ। ਆਓ ਸੁਣਦੇ ਹਾਂ ਖੇਤੀਬਾੜੀ ਪ੍ਰੋਗਰਾਮ।

0: जय हिंद जी, संधु साहब बचे आ लियो।
1: जय हिंद जी, जय हिंद उड़िया राम जी, सुनाओ की हाल चाल है।
0: हाल चाल तकड़ा चंगा। देखो संधु साहब, मसला ये है भी जिन्हें तो काम करना है उन्हें कोले तो 100 ढंग ते जुगता है, जिन्हें नहीं करना तो कोले 100 बहाने भी है ना करन दे।
1: ये तो पक्की गल है।
0: सो इस करके भाई, जिन्हें काम करना है उन्हें तो कोई ना कोई कार्ड कढ़ लेनी है, कोई ना कोई मतलब ब्योत तो बना लेनी है। जिन्हें नहीं करना उन्हें तुम लख ट्रेनिंगा दवा लो, लख उन्हें समझा लो, उन्हें नहीं करना।
1: उन्हें पहला ना दिख नहीं, मैं चीज शायद रख लूंगा, बेचूंगा कितने, मक्खियां लड़ जाएंगियां,
0: मकड़ियां लड़ जाएंगियां, मतलब वही है ना।
1: बहाना जे बंदा बनाने लगे।
0: हाँ, बातचीत ना बातचीत। काम देखो संधु साहब, कोई भी है काम करिया पता चलता है, किसी भी काम की साइंस जिहड़ी है, हर काम की अलग अलग है। डंगर बच्छा रखना उहदी अलग है, मच्छियां है, मक्खियां है ना, सूर पालन है, किते धंधे ते बीजियां है। पर यह है कि हर एक किते धंधे की साइंस अलग अलग है। जब तक तुसी उस किते धंधे की साइंस दे वाकफ नहीं हो तो उस किते धंधे नू ना अपनाओ, तुसी घाटे च जाओगे।
1: नाले देखो कहने आपां छोटे काम तो शुरू कर लो।
0: हाँ,
1: जरूरी नहीं कि एकदम आपां, मैं कहां 500 बक्सा रख लिया जी।
0: आओ,
1: मैं 5 बक्से शुरू करो जी।
0: बिल्कुल बिल्कुल बिल्कुल,
1: तुहानूं एक तरह ना वो सिखलाई अपने आप घर बैठे मिल जाऊगी कि कई तरीके आपां किस तरीके नाल इहदी संभाल करनी है, कित्थों जाणा फुल फलाका लै के आउणगियां, कदों शहद कढ़ना है, ਕਿਹੜੇ ਮੌਸਮ 'ਚ ਆਪਾਂ ਕਿੱਦਾਂ ਦੇਖਭਾਲ ਕਰਨੀ ਹੈ ਨਾ।
0: ਬਹੁਤ ਸਾਰੇ ਜ਼ਿਮੀਦਾਰ ਜਿਹੜੇ ਹੈ ਸਾਡੇ, ਜਿਹਨਾਂ ਨੇ ਕੰਮ ਕੀਤਾ ਹੋਇਆ, ਉਹਨਾਂ ਕੋਲ ਜਾਓ ਤੁਸੀਂ, ਉਹਨਾਂ ਦੇ ਫਾਰਮ 'ਤੇ ਜਾਓ, ਉਹਨਾਂ ਨਾਲ ਗੱਲਬਾਤ ਕਰੋ। ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਇੱਕ ਦੂਜੇ ਨਾਲ ਗੱਲਬਾਤ ਸਾਂਝੀ ਕਰਨ ਨਾਲ ਪਤਾ ਚੱਲਦਾ
1: ਲੱਗ ਜਾਂਦਾ ਹੈ।
0: ਬਾਕੀ ਜਿਹੜੀ ਤੁਸੀਂ ਅਹਿਮ ਗੱਲ ਇਹੀ ਕੀਤੀ ਹੈ ਵੀ ਕੋਈ ਵੀ ਕੰਮ ਕਰਨਾ ਹੈ, ਮੁੱਢਲੀ ਵਿਉਂਤਬੰਦੀ ਆਪਾਂ ਨੇ ਛੋਟੇ ਪੱਧਰ ਤੋਂ ਕਰਨੀ ਹੈ। ਜਦੋਂ ਅਸੀਂ ਜਿੱਦਾਂ ਹੁਣ ਆਪਾਂ ਡੰਗਰ ਬੱਛਾ ਵੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਭਾਈ 6-7 ਲਵੇਰੀਆਂ ਦਾ ਕੰਮ ਸ਼ੁਰੂ ਕਰੋ। ਵੱਡੇ ਪੱਧਰ ਤੁਸੀਂ ਪਹਿਲੇ ਸੱਟੇ ਤੁਸੀਂ 20 ਮੱਝਾਂ ਜਾਂ 20 ਗਾਈਆਂ ਰੱਖ ਲਈਆਂ ਅਤੇ ਉਹ ਨੁਕਸਾਨ ਵੀ 20-22 ਵਾਲਾ ਹੋਣਾ ਫਿਰ ਤੁਹਾਡਾ,
1: ਠੀਕ
0: ਹੈ। ਇਸ ਕਰਕੇ ਛੋਟੇ ਪੱਧਰ ਤੋਂ ਜਿੱਦਾਂ ਤੁਸੀਂ ਗੱਲ ਕੀਤੀ, ਜੇ ਆਪਾਂ ਬਕਸੇ ਵੀ ਰੱਖਣੇ, ਕਿਉਂਕਿ ਸ਼ਹਿਦ ਮੱਖੀ ਪਾਲਣ ਦਾ ਕਿੱਤਾ ਧੰਦਾ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਮੁਫੀਦ ਹੈ ਸਾਡੇ ਲਈ। ਉਹਦਾ ਕਾਰਨ ਇਹ ਹੈ ਵੀ ਦੋ ਪੱਖ ਹੈ, ਇੱਕ ਤਾਂ ਦੇਖੋ ਆਪਾਂ ਸ਼ਹਿਦ ਲੈ ਲੈਂਦੇ ਹਾਂ, ਦੂਜਾ ਇਹ ਹੈ ਕਿ ਫਸਲਾਂ ਦਾ ਝਾੜ ਵਧਾਉਣ ਦੇ ਵਿੱਚ
1: ਵੱਧਦਾ ਹੈ ਜੀ। ਜ਼ਿਮੀਂਦਾਰ ਕਈ ਖੁਦ ਆਪਾਂ ਨੂੰ ਚੱਲ ਕੇ ਆਉਂਦੇ ਆ, ਕਈ ਵਾਰ ਤਾਂ ਕਹਿੰਦੇ ਜੀ ਸਾਡੇ ਫਸਲ ਦਾ ਕੋਲ ਰੱਖੋ ਜੀ ਬਕਸੇ।
0: ਹੁਣ ਤਾਂ ਤੁਸੀਂ ਕਿਸੇ ਵੀ ਆਹ ਜਿਹੜਾ GT ਰੋਡਾਂ ਬਣਾਈਆਂ ਨੇ ਨਾ, ਸੜਕਾਂ 4-4 ਮਾਰਗੀ 6 ਮਾਰਗੀ ਬਣੀਆਂ ਨੇ, ਮਤਲਬ ਹਰ ਤੁਹਾਨੂੰ 2-4 ਕਿੱਲਿਆਂ ਦੀ ਬਾਹੀ ਦੇ ਉੱਤੇ ਕੋਈ ਨਾ ਕੋਈ ਜ਼ਿਮੀਂਦਾਰ ਕੁਰਸੀ ਡਾ ਕੇ ਸ਼ਹਿਦ ਦੀਆਂ ਸ਼ੀਸ਼ੀਆਂ ਰੱਖ ਕੇ ਬੈਠਾ ਦੇਊਗਾ। ਉਹ ਦਵਾਈ ਨਹੀਂ ਦਿੰਦਾ ਕਿਸੇ ਨੂੰ, ਉਹ ਸ਼ਹਿਦ ਵੇਚਦਾ ਹੈ,
1: ਸ਼ਹਿਦ ਵੇਚਦਾ ਹੈ,
0: ਆਪਣਾ ਆਪਣਾ ਤਿਆਰ ਕੀਤਾ ਸ਼ਹਿਦ।
1: ਹਾਂ ਬਿਲਕੁਲ, ਦੇਖੋ ਗੱਲ ਇੱਦਾਂ ਹੁੰਦੀ ਹੈ ਨਾ ਕਿ ਸ਼ਹਿਦ ਮੱਖੀਆਂ ਦਾ ਕੰਮ ਰੁੜੀਆ ਰਾਮ ਜੀ ਇਹੋ ਜਿਹਾ ਹੈ ਕਿ ਇਹਨੂੰ ਬਹੁਤੇ ਜ਼ਮੀਨ ਦੀ ਲੋੜ ਨਹੀਂ।
0: ਬਿਲਕੁਲ,
1: ਬੇਜ਼ਮੀਨੇ ਕੰਮ ਕਰ ਸਕਦੇ ਹੈ, ਨੌਜਵਾਨ ਕਰ ਸਕਦੇ ਹੈ, ਬਜ਼ੁਰਗ ਕਰ ਸਕਦੇ ਹੈਗੇ ਆ, ਸਿਰਫ ਹੈ ਕਿ ਆਪਾਂ ਨੂੰ ਥੋੜ੍ਹੀ ਜਿਹੀ ਤਕਨੀਕ ਨੇ, ਉਹਦੇ ਮੁਤਾਬਕ ਚੱਲਣਾ ਚਾਹੀਦਾ ਹੈਗਾ ਕਿ ਬਕਸੇ ਕਿੱਦਾਂ ਦੇ ਹੋਣਗੇ। ਹੁਣ ਤਾਂ ਦੇਖੋ ਸ਼ਹਿਦ ਮੱਖੀਆਂ ਦੇ ਵਿੱਚ ਵੀ ਨਾ ਕਈ ਤਰੀਕੇ ਦੇ ਯੰਤਰ ਆ ਗਏ, ਉਹ ਵਰਤੇ ਜਾ ਸਕਦੇ ਆ ਜੀ।
0: ਬਿਲਕੁਲ,
1: ਧੂਣੀ ਕਿੱਦਾਂ ਦੇਣੀ ਹੈਗੀ ਤਾਂ ਕਿ ਤੁਹਾਨੂੰ ਲੜੇ ਨਾ ਜਦੋਂ ਆਪਾਂ ਸ਼ਹਿਦ ਕੱਢਣਾ ਹੈਗਾ, ਅਤੇ ਖਾਸ ਤੌਰ 'ਤੇ ਆਪਣਾ ਇਸ ਮੌਸਮ ਦਾ ਹੀ ਧਿਆਨ ਰੱਖਣਾ ਚਾਹੀਦਾ ਰੁੜੀਆ ਰਾਮ ਜੀ।
0: ਬਿਲਕੁਲ,
1: ਕਿ ਮੌਸਮ ਜਿਹੜਾ ਹੈ ਨਾ ਕਈ ਵਾਰ ਜੇ ਇਹਨਾਂ ਦੇ ਅਨੁਕੂਲ ਨਾ ਹੋਏ ਤਾਂ ਫਿਰ ਕਈ ਵਾਰ ਘਾਟਾ ਵੀ ਪੈ ਜਾਂਦਾ, ਨੁਕਸਾਨ ਵੀ ਹੋ ਜਾਂਦਾ ਹੈ।
0: ਖਾਸ ਤੌਰ 'ਤੇ ਜਿਹੜਾ ਮੌਸਮ ਬਰਸਾਤੀ ਮੌਸਮ ਹੈ ਨਾ, ਉਹ ਜ਼ਿਆਦਾ ਇਹਨਾਂ ਲਈ ਘਾਤਕ ਹੈ। ਸੋ ਇਸ ਕਰਕੇ ਇੱਕ ਤਾਂ ਆਪਾਂ ਇਹੀ ਦੇਖਣਾ ਹੈ ਕਿ ਫੁੱਲ ਫਲਾਕਾ ਜਿੱਥੇ ਵੀ ਆਪਾਂ ਡੱਬੇ ਰੱਖਣੇ ਹੈ ਉੱਥੇ ਸਾਡੇ, ਹੁਣ ਜਿੱਦਾਂ ਸਰੋਂ ਦੇ ਆਮ ਤੌਰ 'ਤੇ ਸਰੋਂ ਵਾਲੇ ਖੇਤਾਂ ਦੇ ਕੋਲ ਆਪਾਂ ਰੱਖ ਲੈਂਦੇ ਹਾਂ, ਜਾਂ ਕਿਤੇ ਬਾਗ ਲੱਗਿਆ ਹੈ ਉੱਥੇ ਰੱਖ ਲੈਂਦੇ ਹਾਂ। ਮਤਲਬ ਕਹਿਣ ਦਾ ਇਹੀ ਹੈ ਕਿ ਇਹਨਾਂ ਦੀ ਜਿਹੜੀ ਖੁਰਾਕ ਹੈ ਉਹਦਾ ਪ੍ਰਬੰਧ ਦੇਖ ਕੇ ਆਪਾਂ ਡੱਬੇ ਰੱਖਣੇ ਹੈ। ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਪੈਲੀ ਹੋਵੇ, ਤੁਸੀਂ ਕਿਸੇ ਵੀ ਥਾਂ ਦੇ ਉੱਤੇ ਰੱਖ ਸਕਦੇ ਹੋ। ਬਾਕੀ ਆ ਵੀ ਸਮੇਂ ਦੇ ਲਿਹਾਜ਼ ਨਾਲ ਜਿੱਦਾਂ ਸਮੱਸਿਆ ਆਉਂਦੀ ਹੈ ਕਿ ਵੀ ਫੁੱਲ ਫਲਾਕਾ ਹੁੰਦਾ ਹੀ ਨਹੀਂ ਅਤੇ ਹਿਜਰਤ ਵੀ ਕਰਾਉਣੀ ਪੈਂਦੀ ਹੈ, ਸਾਰੀਆਂ ਤਕਨੀਕਾਂ ਤਾਂ ਤੁਹਾਨੂੰ ਆਉਣੀਆਂ ਚਾਹੀਦੀਆਂ।
1: ਇਹ ਦੇਖੋ ਕਈ ਕਿਸਾਨ ਵੀਰ ਬੜੇ, ਦੇਖੋ ਰੁੜੀਆ ਰਾਮ ਜੀ, ਜਦੋਂ ਆਪਾਂ ਕੰਮ ਪੈ ਜਾਂਦੇ ਕਿਸ ਕੰਮ 'ਚ ਅਤੇ ਆਪੇ ਹੱਲ ਵੀ ਆ ਜਾਂਦੇ
0: ਆ ਜਾਂਦੇ ਜੀ ਆ ਜਾਂਦੇ,
1: ਉਹ ਕਿਸਾਨ ਵੀਰ ਨਾ ਸਾਰੇ ਸਾਲ ਦੀ ਵਿਉਂਤਬੰਦੀ ਬਣਾ ਲੈਂਦਾ ਵੀ ਕਿਹੜੇ ਸੀਜ਼ਨ 'ਤੇ ਕਿੱਥੇ ਫੁੱਲ ਹੁੰਦੇ ਆ, ਉਹ ਬਕਸੇ ਆਪੇ ਉੱਥੇ ਲੈ ਜਾਂਦੇ ਜੀ।
0: ਉਹ ਤਾਂ ਕਹਿੰਦਾ ਸੀ ਸਾਲ ਸਾਲ ਕਈ ਕਿਸਾਨ ਸਾਡੇ ਐਸੇ ਜਿਹੜੇ

0: ਸਾਲ ਸਾਲ ਅਸੀਂ ਘਰ ਦਾ ਮੂੰਹ ਨਹੀਂ ਦੇਖਦੇ,
1: ਆਹ
0: ਅਸੀਂ ਤਾਂ ਬਕਸਾ ਹੀ ਲਈ ਤੁਰੇ ਫਿਰਦੇ ਹਾਂ,
1: ਆਹ
0: ਉੱਥੋਂ ਹੀ ਸ਼ਹਿਦ ਲੈਂਦੇ, ਉੱਥੋਂ ਹੀ ਮੰਡੀਕਾਰੀ ਕਰਦੇ
1: ਕਰਦੇ ਹੈਗੇ ਯਾਰ।
0: ਫਿਰ ਗੱਲ ਉਹੀ ਹੈ ਨਾ ਵੀ ਜੇ ਆਪਾਂ ਕਹੀਏ ਵੀ ਘਰੇ ਬਹਿ ਕੇ ਅਸੀਂ ਪੈਸੇ ਵੱਟ ਲਾਂਗੇ, ਕੁਛ ਨਾ ਕੁਛ ਹੀਲ ਉੱਜਤ ਕੁਛ ਨਾ ਕੁਛ ਜਿਹੜਾ ਹੈ ਸਾਨੂੰ ਹਿੰਮਤ ਤਾਂ ਕਰਨੀ ਪੈਣੀ।
1: ਹਾਂ ਮੇਰਾ ਭਰਾ ਦੇਖੋ ਸ਼ਾਇਦ ਨਹੀਂ ਕਿ ਹੋਰ ਕਈ ਚੀਜ਼ਾਂ ਨੇ ਇਹਦੇ ਵਿੱਚ,
0: ਬੜਾ ਪਦਾਰਥ ਹੈ ਜੀ
1: ਇਹਦੇ ਵਿੱਚ ਤਾਂ ਇੰਨੀ ਵਿਉਂਤਬੰਦੀ ਹੈ ਨਾ ਆਪਣਾ ਆਪਾਂ ਕਹਿ ਲਓ ਰੁੜੀਆ ਰਾਮ ਜੀ ਕਿ ਭਿੰਨਤਾ ਆ ਸ਼ਹਿਦ ਮੱਖੀਆਂ ਦੇ ਕੰਮ ਦੇ ਵਿੱਚ ਕਿ ਅਣਗਿਣਤ ਚੀਜ਼ਾਂ ਇਹਦੇ ਵਿੱਚ ਤਿਆਰ ਹੁੰਦੀਆਂ ਨੇ ਜੀ ਤੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਜੀ,
0: ਬਿਲਕੁਲ
1: ਜਿੰਨੀ ਮਰਜ਼ੀ ਭਾਅ 'ਚ ਤੁਸੀਂ ਵੇਚ ਸਕਦੇ ਹੋ।
0: ਪੋਲਨ ਹੈ ਜੀ ਦੇਖ ਲਓ,
1: ਹਾਂ
0: ਸਾਡੇ ਬਹੁਤ ਸਾਰੇ ਜ਼ਿਮੀਂਦਾਰ ਆ ਜਿਹੜੇ ਸ਼ਹਿਦ ਮੱਖੀਆਂ ਵਾਲੇ ਪੋਲਨ ਤਿਆਰ ਕਰਦੇ, ਚਲੋ ਰੋਇਲ ਜੈਲੀ ਥੋੜ੍ਹਾ ਜਿਹਾ ਔਖਾ ਕੰਮ ਹੈ, ਕੁਝ ਬਹੁਤ ਘੱਟ ਜ਼ਿਮੀਂਦਾਰ ਹੈ, ਪੋਲਨ ਬਹੁਤ ਸਾਰੇ ਜ਼ਿਮੀਂਦਾਰ ਤਿਆਰ ਕਰਦੇ, ਹੱਥੋ ਹੱਥੀ ਵਿਕਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਖਾਸ ਤੌਰ 'ਤੇ ਸ਼ਹਿਦ ਤੋਂ ਪਦਾਰਥ ਜਿਹੜੇ ਤਿਆਰ ਹੁੰਦੇ ਹੈ ਆਪਣੇ ਤਾਂ ਇੱਥੇ ਲੋਕ ਘੱਟ ਹੀ ਖਾਂਦੇ ਆ, ਬਾਹਰਲੇ ਦੇਸ਼ਾਂ ਨੂੰ ਜ਼ਿਆਦਾ ਜਾਂਦੇ ਆ
1: ਜਾਂਦੇ ਆ, ਖਾਸ ਕਰਕੇ ਜਿਹੜਾ ਹੁਣ ਆ ਜਿਹੜਾ ਆਇਆ ਨਾ ਹੁਣ ਦੌਰ ਹੈ ਇਹੋ ਜਿਹਾ ਦੌਰ ਆਇਆ ਇਹਦੇ ਵਿੱਚ ਸਾਨੂੰ ਇਹ ਧਿਆਨ ਕਰਾਇਆ ਵੀ ਸਾਡੀ ਜਿਹੜੀ ਖੁਰਾਕ ਹੈ ਨਾ ਉਹ ਵਧੀਆ ਹੋਣੀ ਚਾਹੀਦੀ ਹੈ।
0: ਬਿਲਕੁਲ ਜੀ, ਲੋਕੀ ਹਲਦੀ ਖਾਣ ਲਾ ਤੇ ਸ਼ਹਿਦ ਖਾਣ ਲਾ ਤੇ ਲੋਕਾਂ ਨੂੰ ਸਮਝ ਆ ਗਈ,
1: ਸਮਝ ਆ ਗਿਆ।
0: ਅੱਗੇ ਲੋਕੀ ਆ ਜਦੋਂ ਕਦੇ ਖੰਘ ਖਾਂਸੀ ਹੁੰਦੀ ਸੀ ਮਾੜਾ ਮੋਟਾ ਕੋਈ ਸ਼ਹਿਦ ਦਾ ਚਮਚਾ ਦਿੰਦਾ ਸੀ, ਹੁਣ ਐਸੇ ਕਾੜੇ ਬਣਾ ਬਣਾ ਕੇ ਲੋਕਾਂ ਨੇ ਪੀਤੇ, ਵਿੱਚ ਆਧਾ ਸਿੱਟ ਵਿੱਚ ਉਹ ਮਲੱਠੀਆਂ ਸਿੱਟ ਜੀ ਪਤਾ ਨੀ ਕੀ ਕੀ ਕਰਕੇ ਦਾਲ ਚੀਨੀਆਂ, ਲੋਕਾਂ ਨੂੰ ਸਮਝ ਆ ਗਈ ਕਿ ਖਾਲਸ ਚੀਜ਼ਾਂ ਜਿਹੜੀਆਂ ਹੈ ਇਹਨਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਸਰੀਰਕ ਸਮਰੱਥਾ ਵਧਾਉਣ ਦੇ ਵਿੱਚ ਕਿੰਨਾ ਕੁ ਯੋਗਦਾਨ ਹੈ।
1: ਬਹੁਤ ਯੋਗਦਾਨ ਆ ਜੀ, ਬਹੁਤ ਹੈ। ਦੇਖੋ ਸ਼ਹਿਦ ਜਿਹੜਾ ਹੈ ਨਾ
0: ਸੰਪੂਰਨ ਖੁਰਾਕ ਹੈ,
1: ਹਾਂ ਇਹਨੂੰ ਆਪਾਂ ਦਵਾਈ ਦੇ ਤੌਰ 'ਤੇ ਨਾ ਵਰਤੋ, ਇਹਨੂੰ ਵਰਤੋ ਜਿੱਦਾਂ ਅਸੀਂ ਰੋਟੀ ਪਾਣੀ ਖਾਂਦੇ ਹਾਂ ਖੁਰਾਕ ਦੇ ਤੌਰ 'ਤੇ।
0: ਬਿਲਕੁਲ,
1: ਇੱਕ ਚਮਚ ਹੈਗਾ ਜੇ ਲੈ ਲੈ ਕੇ ਅਸੀਂ ਵਰਤੀ ਹਰ ਘਰ 'ਚ ਹਰ ਜੀ ਵਰਤੇ ਅਤੇ ਇੱਕ ਤਾਂ ਦੇਖੋ ਸ਼ਹਿਦ ਦੀ ਖਪਤ ਵੱਧ ਜਾਏਗੀ ਅਤੇ ਸ਼ਹਿਦ ਮੱਖੀਆਂ ਪਾਲਕਾਂ ਨੂੰ ਫਾਇਦਾ ਹੋਊਗਾ ਤੇ ਸਾਨੂੰ ਜਿਹੜਾ ਵਧੀਆ ਫਾਇਦਾ ਹੋਊਗਾ ਜੀ।
0: ਅੱਛਾ ਸੰਧੂ ਸਾਹਿਬ, ਦੂਜਾ ਖਾਣਾ ਵੀ ਹੈ ਤੇ ਨਾਲ ਜਿਹੜਾ ਲਾਣਾ ਵੀ ਹੈ, ਜਿੱਦਾਂ ਕਈ ਚਿਹਰੇ ਤੇ ਜਿੱਦਾਂ ਜਨਾ ਬੀਬੀਆਂ ਭੈਣਾਂ ਸਾਡੀਆਂ ਹੈਗੀਆਂ ਬੱਚੀਆਂ ਹੈਗੀਆਂ ਚਿਹਰੇ ਦੀ ਸੁੰਦਰਤਾ ਵਧਾਉਣ, ਔਰ ਕਈ ਸਾਡੇ ਵੀਰ ਭਰਾ ਜਿਹੜੇ ਅੱਖਾਂ ਦੇ ਵਿੱਚ ਜੇ ਤੁਸੀਂ ਕਦੇ ਸ਼ਹਿਦ ਦੀ ਪਾਉਂਦੇ ਆ ਨਾ ਵੀ ਜਿੱਦਾਂ ਅੱਖਾਂ ਨਹੀਂ ਤੁਹਾਡੀਆਂ ਖਰਾਬ ਹੋਣਗੀਆਂ, ਤੁਹਾਡੀ ਨਿਗਾਹ ਵੱਧ ਜੂਗੀ। ਦੇਖੋ ਕਿੰਨੇ ਗੁਣ ਨੇ। ਅੱਛਾ ਖਾਣ ਦਾ ਵੀ ਅਲੱਗ ਅਲੱਗ ਢੰਗ ਹੈ, ਠੰਡੇ ਪਾਣੀ 'ਚ ਪਾ ਕੇ ਖਾਓਗੇ ਅਲੱਗ ਗੁਣ,
1: ਗਰਮ
0: ਗਰਮ ਪਾਣੀ 'ਚ ਪਾ ਕੇ ਖਾਓਗੇ ਅਲੱਗ ਗੁਣ।
1: ਹਾਂ ਬਾਕੀ ਦੇਖੋ ਦਵਾਈ ਦੇ ਤੌਰ 'ਤੇ ਆਪਾਂ ਵਰਤਦੇ ਹੀ ਹਾਂ, ਕਹਿੰਦੇ ਵੀ ਖਾਂਸੀ ਹੋ ਗਈ ਸ਼ਹਿਦ ਲੈ ਲਾ ਜੀ ਥੋੜ੍ਹਾ ਜਿਹਾ ਕਾਲੀ ਮਿਰਚ ਪਾ ਕੇ ਲੈ ਲਾ ਜੀ, ਅਦਰਕ ਦਾ ਪਾਣੀ ਪਾ ਕੇ ਪੀ ਲਓ ਇਹਨੂੰ, ਕਿੰਨੇ ਆਪਾਂ ਨੇ ਵਾਸਤੇ ਫਾਇਦੇ ਹੈਗੇ ਆ। ਮਤਲਬ ਹੈ ਕਿ ਆਪਣੇ ਕੰਮ ਨੂੰ ਜੇ ਕਰੋ ਤੇ ਰੀਝ ਲਾ ਕੇ ਕਰੋ,
0: ਬਿਲਕੁਲ
1: ਤੇ ਮਾਹਰਾਂ ਦੀ ਸਲਾਹ ਲੈ ਕੇ ਕੰਮ ਕਰੋ।
0: ਆ ਜੀ ਇਹੀ ਹੈ ਕਿ ਸ਼ਹਿਦ ਦੀਆਂ ਮੱਖੀਆਂ ਦਾ ਜੇ ਆਪਾਂ ਕੰਮ ਕਰਨਾ ਹੈ ਸੰਧੂ ਸਾਹਿਬ, ਇਹਦੀ ਟ੍ਰੇਨਿੰਗ ਬੜੀ ਲਾਜ਼ਮੀ ਹੈ, ਉਹ ਜ਼ਰੂਰ ਦੇਖੋ। ਮਹਿਕਮਾ ਹੈ ਸਾਡੇ ਕੋਲ, ਬਾਗਬਾਨੀ ਵਿਭਾਗ ਹੈ, ਬਹੁਤ ਸਾਰੇ ਯੂਨੀਵਰਸਿਟੀ ਹੈ ਸਾਡੇ ਕੋਲ, ਮਹਿਕਮਾ ਜ਼ਰਾਇਤ ਹੈ, ਅਲੱਗ ਅਲੱਗ ਥਾਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦੀਆਂ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹੈ। ਸੋ ਇਸ ਕਰਕੇ ਜਾਣਕਾਰੀ ਜਦੋਂ ਸਾਡੇ ਕੋਲ ਹੁੰਦੀ ਹੈ, ਜਾਣਕਾਰੀ ਨਾਲ ਕੀਤਾ ਕੰਮ ਅਤੇ ਅਧੂਰੀ ਜਾਣਕਾਰੀ ਨਾਲ ਕੀਤਾ ਕੰਮ, ਅਤੇ ਇਹਨਾਂ ਦੇ ਵਿੱਚ ਹੀ ਸਫਲਤਾ ਔਰ ਅਸਫਲਤਾ ਹੈ।
1: ਬਿਲਕੁਲ ਬਿਲਕੁਲ, ਕੀ ਇਰਾਦਾ ਫਿਰ,
0: ਚਲੀਏ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਏਸੀ ਖੇਤੀਬਾੜੀ ਪ੍ਰੋਗਰਾਮ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲਦੇ ਹਾਂ। ਹੁਣ ਸਰਵਣ ਕਰਦੇ ਹਾਂ ਮਾਨਸ ਗਾਨ ਦੀ ਅਗਲੀ ਕੜੀ।
1: 193

ਇਹ ਸੀ ਮਾਨਸ ਗਾਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਹੁਣ ਸਾਡੇ ਦਿਨ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਦੇ ਰਹਿੰਦੇ ਪ੍ਰੋਗਰਾਮਸ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਦੱਸ ਦਈਏ।

ਸਵੇਰੇ 8:40 ਤੇ ਇੱਕ ਰੇਡੀਓ ਰਿਪੋਰਟ ਸੁਣਵਾਈ ਜਾਏਗੀ ਤੇ ਉਸ ਤੋਂ ਬਾਅਦ ਕੁਝ ਪੰਜਾਬੀ ਫਿਲਮੀ ਗੀਤਾਂ ਦਾ ਨਾਮ ਮਾਣੋਗੇ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ।

ਜਾਂ ਤੁਸੀਂ ਪੂਰੀਆਂ ਕਰਵਾਓਗੇ ਪ੍ਰੋਗਰਾਮ ਹੋਏਗਾ ਤਮਕ ਜਲੰਧਰ ਪੈਂਦੀ ਸਵੇਰੇ 11:05 ਤੇ। ਪਰਿਵਾਰਿਕ ਪ੍ਰੋਗਰਾਮ ਸੁਣੋਗੇ ਵਸਦੇ ਵਿਹੜੇ ਸਵੇਰੇ 12:05 ਤੇ। ਅੱਜ ਇਸ ਪ੍ਰੋਗਰਾਮ 'ਚ ਉਮਰਾਂ ਦੇ ਪਿੰਡੇ ਤਹਿਤ ਹਰਮੇਸ਼ ਲਾਲ ਨਾਲ ਕੀਤੀ ਗੱਲਬਾਤ ਸੁਣਵਾਈ ਜਾਏਗੀ। ਇਸ ਤੋਂ ਇਲਾਵਾ ਸਿਲਸਿਲੇ ਹੋਣਗੇ ਸੁਰਖੀਆਂ 'ਚ ਔਰਤ ਤੇ ਗੁਣਕਾਰੀ ਰਸੋਈ। ਦੁਪਹਿਰੇ 1:15 ਤੋਂ ਲੈ ਕੇ 1:40 ਤੱਕ ਤੇ ਫਿਰ 2:00 ਤੋਂ ਲੈ ਕੇ 2:15 ਤੱਕ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਜਾਵੇ ਇਮਾਮ ਤੇ ਪ੍ਰਸਿੱਧ ਸਮਾਜ ਸੇਵੀ ਪ੍ਰਿੰਸ ਰਹੀਮ ਆਗਾ ਖਾਨ ਦੇ ਪੰਜਵੀਂ ਨਾਲ ਮੁਲਾਕਾਤ ਕੀਤੀ। ਕੇਂਦਰੀ ਸ਼ਹਿਰੀ ਹਵਾਬਾਜ਼ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਨੂੰ ਇੱਕ ਸਿਹਤਮੰਦ, ਸੁਰੱਖਿਅਤ ਤੇ ਨਸ਼ਾ ਮੁਕਤ ਸ਼ਹਿਰ ਬਣਾਉਣ ਦਾ ਸੱਦਾ ਦਿੱਤਾ ਹੈ। ਪੰਜਾਬ ਤੇ UAE ਦਰਮਿਆਨ ਵਪਾਰਕ, ਨਿਵੇਸ਼ਕ ਤੇ ਸਨਅਤੀ ਭਾਈਵਾਲੇ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਾਰਜਾ ਚੈਂਬਰ ਆਫ ਕਮਰਸ, ਇੰਡਸਟਰੀ ਤੇ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ ਦਰਮਿਆਨ ਗੱਲਬਾਤ। ਮਾਈ ਭਾਰਤ ਪੰਜਾਬ ਨੇ ਸੂਬੇ ਭਰ ਦੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ myBharat.gov.in ਪੋਰਟਲ ਤੇ ਰਜਿਸਟਰ ਕਰਨ ਦੀ ਅਪੀਲ ਕੀਤੀ। ਸਰਹੱਦੀ ਸੁਰੱਖਿਆ ਬਲ BSF ਵੱਲੋਂ ਅੱਜ ਜਲੰਧਰ ਵਿੱਚ ਆਪਣੀ ਫਰੰਟੀਅਰ ਸਦਰ ਮੁਕਾਮ ਵਿੱਚ ਪੈਂਚਰ ਅਦਾਲਤ ਲਗਾਈ ਜਾ ਰਹੀ ਹੈ। ਭਾਰਤ ਪਾਕਿਸਤਾਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਇਸ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 7:02 ਵਜ ਰਹੇ ਨੇ, ਸਮਾਂ ਹੋ ਰਿਹਾ ਆਓ ਸੁਣਦੇ ਪ੍ਰੋਗਰਾਮ ਸੋਹਣੀ ਸਵੇਰ।

ਉਦਿਤ ਨਾਰਾਇਣ, ਅਲਕਾ ਯਾਗਨਿਕ ਤੇ ਸਾਥੀਆਂ ਦੀ ਆਵਾਜ਼ 'ਚ ਤੁਸੀਂ ਇਸ਼ਕ ਫਿਲਮ ਦਾ ਗੀਤ ਸੁਣ ਰਹੇ ਸੀ ਅਤੇ ਇਹ ਇਸ ਕਰਕੇ ਸੁਣ ਰਹੇ ਸੀ ਕਿਉਂਕਿ ਸੋਹਣੀ ਸਵੇਰ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ, ਜੋ ਕਿ ਹਰ ਰੋਜ਼ ਸਵੇਰੇ 7:02 ਤੋਂ ਸ਼ੁਰੂ ਹੋ ਜਾਂਦਾ ਹੈ ਜੀ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ। 8 ਵਜੇ ਤੱਕ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਰਾਬਤਾ ਰਹੇਗਾ, ਕੁਛ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਅਤੇ ਇਸੇ ਤਰ੍ਹਾਂ ਦੇ ਕੁਝ ਸੁਰੀਲੇ ਗੀਤ ਹੋਣਗੇ। ਉਮੀਦ ਹੈ ਜੀ ਕਿ ਸਵੇਰੇ ਸਵੇਰੇ ਇਸ ਵੇਲੇ ਤੁਸੀਂ ਪਾਰਕ ਵਿੱਚ ਸੈਰ ਕਰ ਰਹੇ ਹੋਵੋਗੇ ਅਤੇ ਜੇ ਤੁਸੀਂ ਸੈਰ ਕਰ ਰਹੇ ਹੋ ਤੇ ਆਲੇ ਦੁਆਲੇ ਦਾ ਨਜ਼ਾਰਾ ਵੇਖ ਕੇ ਮਹਿਸੂਸ ਕਰ ਰਹੇ ਹੋਵੋਗੇ ਕਿ ਕੁਦਰਤ ਦੀ ਕਲਾ ਵੀ ਕਿਆ ਸ਼ਾਨਦਾਰ ਕਲਾ, ਫੁੱਲ ਜਿਹੜੇ ਖਿੜ ਰਹੇ ਨੇ ਇਹਨਾਂ 'ਚ ਕਿਆ ਤਾਂ

ਜਸਵੀਰ ਜੱਸੀ ਦੀ ਆਵਾਜ਼ 'ਚ ਤੁਸੀਂ ਕੋਕਾ ਸੁਣ ਰਹੇ ਸੀ ਅਤੇ ਕੋਕਾ ਤਾਂ ਪਤਾ ਨਹੀਂ ਕੀ ਕਹਿ ਰਿਹਾ, ਪਰ ਅੱਜ ਕੱਲ੍ਹ ਦੇ ਹਾਲਾਤ ਇਹ ਕਹਿ ਰਹੇ ਨੇ ਕਿ ਜੇ ਅਸੀਂ ਕੁਦਰਤ ਦਾ ਸਤਿਕਾਰ ਨਾ ਕੀਤਾ, ਸਨਮਾਨ ਨਾ ਕੀਤਾ, ਹਰਿਆਵਲ ਵੱਲ ਧਿਆਨ ਨਾ ਦਿੱਤਾ, ਅਤੇ ਆਹ ਜਿਹੜੀਆਂ ਵੱਖ ਵੱਖ ਥਾਵਾਂ 'ਤੇ ਕੁਦਰਤੀ ਕਰੋਪੀਆਂ ਹੁੰਦੀਆਂ ਪਈਆਂ ਨੇ, ਇਹ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਹੋਣਗੀਆਂ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਗਈ, ਉਹਨਾਂ ਨੇ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਜਿੱਦਾਂ ਮਹਾਰਾਸ਼ਟਰ ਦੇ ਜਲਗਾਂਵ 'ਚ ਇੱਕ ਸਕੂਲ ਹੈ ਜਿਹੜਾ ਇਸ ਖੇਤਰ 'ਚ ਬਹੁਤ ਵਧੀਆ ਕੰਮ ਕਰ ਰਿਹਾ। ਇਸ ਸਕੂਲ ਨੇ ਕੀ ਕੀਤਾ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਘਰ ਵਿੱਚ ਜਿਹੜਾ ਵੀ ਫਰੂਟ ਤੁਸੀਂ ਖਾਂਦੇ ਹੋ, ਅੰਬ ਹੈ, ਜਾਮੁਨ ਹੈ, ਇਮਲੀ ਹੈ, ਉਹਦੇ ਬੀਜ ਸਕੂਲ ਲੈ ਕੇ ਆਉਣੇ ਨੇ। ਔਰ ਸਕੂਲ ਵਿੱਚ ਇੱਕ ਬੀਜ ਬੈਂਕ ਰੱਖਿਆ ਗਿਆ, ਪੂਰਾ ਸਾਲ ਫਲਾਂ ਦੇ ਇਹਨਾਂ ਬੀਜਾਂ ਨੂੰ ਇਕੱਠਾ ਕੀਤਾ ਜਾਂਦਾ ਹੈ, ਅਤੇ ਜਦੋਂ ਬਾਰਿਸ਼ ਹੋ ਜਾਂਦੀ ਹੈ ਨਾ, ਇਹਨਾਂ ਬੀਜਾਂ ਦੇ ਬੂਟੇ ਤਿਆਰ ਕੀਤੇ ਜਾਂਦੇ ਨੇ ਅਤੇ ਲੋਕਾਂ 'ਚ ਮੁਫਤ ਵੰਡੇ ਜਾਂਦੇ ਨੇ। ਇਸ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਨਾ, ਉਹ ਕਹਿੰਦੇ ਨੇ ਕਿ ਅਸੀਂ ਬੱਚਿਆਂ ਦੇ ਸੁਭਾਅ 'ਚ ਇਸ ਕਦਮ ਨਾਲ ਬਹੁਤ ਤਬਦੀਲੀ ਦੇਖੀ ਹੈ। ਹੁੰਦਾ ਇਹ ਹੈ ਕਿ ਬੱਚੇ ਇਹਨਾਂ ਬੀਜਾਂ ਨੂੰ ਸਾਂਭ ਕੇ ਰੱਖਦੇ ਨੇ, ਕੁਦਰਤ ਦੇ ਨਾਲ ਜੁੜਦੇ ਨੇ, ਆਪਣੇ ਪਰਿਵਾਰ ਨੂੰ ਪ੍ਰੇਰਿਤ ਕਰਦੇ ਨੇ ਕਿ ਤੁਸੀਂ ਇਹਨਾਂ ਬੀਜਾਂ ਨੂੰ ਸੰਭਾਲ ਕੇ ਰੱਖਣਾ, ਪੌਦੇ ਲਾਉਣੇ ਨੇ ਔਰ ਇਹਨਾਂ ਦੀ ਦੇਖਭਾਲ ਕਰਨੀ। ਦੇਖੋ ਜੀ, ਇਸ ਸਕੂਲ ਨੇ ਬੜੀ ਵਧੀਆ ਨਬਜ਼ ਫੜੀ ਹੈ। ਹੁਣ ਘਰਾਂ ਵਿੱਚ ਮਾਂ ਬਾਪ ਸਾਰਾ ਕੁਝ ਬੱਚਿਆਂ ਲਈ ਤਾਂ ਕਰਦੇ ਨੇ, ਅਤੇ ਜਦੋਂ ਬੱਚੇ ਇਸ ਗੱਲ 'ਤੇ ਜ਼ੋਰ ਦਿੰਦੇ ਨੇ ਕਿ ਅਸੀਂ ਹਰਿਆਵਲ ਕਰੀਏ, ਕੁਦਰਤ ਦੇ ਨਾਲ ਜੁੜੀਏ, ਤਾਂ ਉਹ ਸਾਰਾ ਪਰਿਵਾਰ ਇਸ ਕੰਮ ਲਈ ਤਿਆਰ ਹੋ ਜਾਂਦਾ। ਸੋ ਇਹ ਜਿਹੜੇ ਛੋਟੇ ਛੋਟੇ ਕਦਮ, ਛੋਟੀਆਂ ਛੋਟੀਆਂ ਕੋਸ਼ਿਸ਼ਾਂ ਨੇ ਨਾ, ਇਹੀ ਹਾਲਾਤ ਬਦਲਦੀਆਂ ਨੇ, ਇਹੀ ਅੰਦੋਲਨ ਬਣਾਉਂਦੀਆਂ ਨੇ। ਸੋ ਇੱਦਾਂ ਦਾ ਅੰਦੋਲਨ ਤੁਸੀਂ ਵੀ ਆਪਣੇ ਘਰ ਵਿੱਚ ਸ਼ੁਰੂ ਕਰ ਸਕਦੇ ਹੋ।

ਸ਼ੋਲੇ ਫਿਲਮ ਦੇ ਇਸ ਗੀਤ ਨਾਲ ਤੁਸੀਂ ਦੋਸਤੀ ਕੀਤੀ ਹੋਈ ਸੀ ਜੀ। ਕਿਸ਼ੋਰ ਕੁਮਾਰ ਮਨਾਡੇ ਅਤੇ ਸਾਥੀਆਂ ਦੀ ਆਵਾਜ਼ ਵਿੱਚ ਇਹ ਗੀਤ ਸੀ ਅਤੇ ਇਹ ਗੀਤ ਸਾਰਿਆਂ ਦਾ ਦੋਸਤ ਹੈ। ਜਿਹੜਾ ਮੇਰਾ ਦੋਸਤ ਭੋਲਾ ਹੈ ਨਾ, ਉਹਦੀ ਦੋਸਤੀ ਖਾਣ ਪੀਣ ਨਾਲ ਬਹੁਤ ਜ਼ਿਆਦਾ, ਖਾਣ ਪੀਣ ਦਾ ਬਹੁਤ ਸ਼ੁਕੀ। ਇੱਕ ਵਾਰ ਨਾ ਆਪਣੇ ਸਹੁਰੇ ਗਿਆ ਅਤੇ ਜਦੋਂ ਰਾਤ ਦੀ ਉਹਨੇ ਰੋਟੀ ਖਾਣੀ ਸ਼ੁਰੂ ਕੀਤੀ, ਖਾਈ ਜਾਵੇ ਬਾਸੀ ਨਾ ਕਰੇ। 25 ਰੋਟੀਆਂ ਜਦੋਂ ਖਾ ਚੁੱਕਾ ਸੀ ਨਾ, ਤਾਂ ਉਹਦੀ ਸੱਸ ਕਹਿਣ ਲੱਗੀ ਕਿ ਭੋਲੇ ਪੁੱਤ ਵਿੱਚ ਵਿੱਚ ਪਾਣੀ ਵੀ ਪੀ ਲੈਣਾ ਚਾਹੀਦਾ। ਅੱਗਿਓਂ ਆਪਣੀ ਸੱਸ ਨੂੰ ਕਹਿੰਦਾ ਕਿ ਮਾਤਾ ਜੀ, ਵਿਚਕਾਰ ਪਹੁੰਚਾਂ ਤਾਂ ਸਹੀ, ਫਿਰ ਹੀ ਪਾਣੀ ਪੀਊਂਗਾ ਨਾ, ਅਜੇ ਤਾਂ ਮੈਂ ਸ਼ੁਰੂ ਹੀ ਕੀਤਾ। ਖੈਰ ਜੀ, ਸੋਹਣੀ ਸਵੇਰ ਪ੍ਰੋਗਰਾਮ ਦੇ ਵੀ ਅਸੀਂ ਅਜੇ ਵਿਚਕਾਰ 'ਚ ਨਹੀਂ ਪਹੁੰਚੇ, ਸ਼ੁਰੂ ਹੀ ਹੋਏ ਹਾਂ। ਅਤੇ ਇਸ ਸ਼ੁਰੂਆਤ 'ਚ ਅਸੀਂ ਇਸ ਕੁ ਵੇਲੇ ਨਾ ਅੱਜ ਦੇ ਦਿਨ ਦੇ ਇਤਿਹਾਸ ਬਾਰੇ ਗੱਲਬਾਤ ਕਰਦੇ ਹੁੰਦੇ ਹਾਂ। ਸੋ ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ। ਅੱਜ ਦੇ ਦਿਨ ਦਾ ਇਤਿਹਾਸ ਇਹ ਕਹਿੰਦਾ ਜੀ ਕਿ ਅੱਜ ਦੇ ਹੀ ਦਿਨ ਸਾਲ 1893 'ਚ ਸਵਾਮੀ ਵਿਵੇਕਾਨੰਦ ਹੋਰਾਂ ਨੇ ਅਮੈਰੀਕਾ ਦੇ ਚਿਕਾਗੋ ਵਿੱਚ ਵਿਸ਼ਵ ਧਰਮ ਸੰਸਦ ਦੇ ਦੌਰਾਨ ਆਪਣਾ ਪ੍ਰਸਿੱਧ ਭਾਸ਼ਣ ਦਿੱਤਾ ਸੀ। ਉਹਨਾਂ ਦੇ ਸੰਬੋਧਨ ਅਮੈਰੀਕਾ ਦੇ ਭੈਣੋਂ ਅਤੇ ਭਰਾਵੋ ਨੇ ਪੂਰੀ ਦੁਨੀਆ ਵਿੱਚ ਭਾਰਤੀ ਸੰਸਕ੍ਰਿਤੀ ਦਾ ਲੋਹਾ ਮਨਵਾਇਆ ਸੀ। 11 ਸਤੰਬਰ ਨੂੰ ਹੀ ਸਾਲ 1906 ਵਿੱਚ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਇੱਕ ਸਭਾ ਦੇ ਦੌਰਾਨ ਮਹਾਤਮਾ ਗਾਂਧੀ ਨੇ ਨਸਲਵਾਦੀ ਕਾਨੂੰਨਾਂ ਦੇ ਖਿਲਾਫ਼ ਪਹਿਲੀ ਵਾਰ ਸੱਤਿਆਗ੍ਰਹਿ ਸ਼ਬਦ ਦੇ ਹਥਿਆਰ ਦਾ ਪ੍ਰਯੋਗ ਕੀਤਾ ਸੀ। ਅੱਜ ਦੇ ਦਿਨ ਦਾ ਇਤਿਹਾਸ ਇਹ ਵੀ ਕਹਿੰਦਾ ਜੀ ਕਿ ਸਾਲ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਭਾਰਤੀ ਫੌਜ ਨੇ ਸ਼ਾਨਦਾਰ ਬਹਾਦਰੀ ਵਿਖਾਉਂਦਿਆਂ 1966 ਵਿੱਚ ਲਾਹੌਰ ਦੇ ਨਜ਼ਦੀਕ ਬੁਰਕੀ ਸ਼ਹਿਰ 'ਤੇ ਕਬਜ਼ਾ ਕਰ ਲਿਆ ਸੀ। ਅੱਜ ਦਾ ਦਿਨ ਸਾਨੂੰ ਸ਼ਹੀਦ ਬਾਬਾ ਹਰਭਜਨ ਸਿੰਘ ਹੋਰਾਂ ਦਾ ਚੇਤਾ ਵੀ ਕਰਾਉਂਦਾ। ਭਾਰਤੀ ਫੌਜ ਦੇ ਮੁੱਖ ਸਿਪਾਹੀ ਬਾਬਾ ਹਰਭਜਨ ਸਿੰਘ, ਜਿਨ੍ਹਾਂ ਨੂੰ ਨਾਥੂਲਾ ਦਾ ਹੀਰੋ ਵੀ ਕਿਹਾ ਜਾਂਦਾ, 11 ਸਤੰਬਰ 1968 ਨੂੰ ਸਿੱਕਮ ਵਿੱਚ ਸ਼ਹੀਦ ਹੋ ਗਏ ਸਨ। ਅੱਜ ਦੇ ਦਿਨ ਦਾ ਇਤਿਹਾਸ ਇਹ ਵੀ ਦੱਸਦਾ ਜੀ ਕਿ ਹਾਲਾਂਕਿ ਵਿਸ਼ਵ ਪ੍ਰਸਿੱਧ ਸਾਰਾਗੜ੍ਹੀ ਦੀ ਲੜਾਈ 12 ਸਤੰਬਰ ਨੂੰ ਹੋਈ ਸੀ, ਪਰ 27 ਅਗਸਤ ਤੋਂ ਲੈ ਕੇ 11 ਸਤੰਬਰ 1897 ਤੱਕ ਅਫਗਾਨ ਕਬਾਇਲੀਆਂ ਨੇ ਭਾਰਤੀ ਸਰਹੱਦ ਦੀਆਂ ਚੌਂਕੀਆਂ 'ਤੇ ਬਹੁਤ ਸਾਰੇ ਭਿਆਨਕ ਹਮਲੇ ਕੀਤੇ ਸੀ, ਜਿਨ੍ਹਾਂ ਨੂੰ 36ਵੀਂ ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ ਸੀ। ਸੋ ਜੀ, ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।

ਬੱਬੂ ਮਾਨ ਹੋਰਾਂ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਜੀ। ਆਕਾਸ਼ਵਾਣੀ ਜਲੰਧਰ 'ਤੇ ਸੋਹਣੀ ਸਪਿਰਟ ਪ੍ਰੋਗਰਾਮ ਚੱਲ ਰਿਹਾ ਹੈ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਆਪਣੇ ਦੋਸਤ ਵੀਰਿੰਦਰ ਦੇ ਨਾਲ ਸੁਣ ਰਹੇ ਹੋ। ਅੱਛਾ, ਤੁਸੀਂ ਗੌਰ ਕਰਕੇ ਵੇਖੋਗੇ ਨਾ ਕਿ ਜਿੰਨੇ ਵੀ ਤੁਸੀਂ ਕੰਮ ਕੀਤੇ ਹੋਣਗੇ, ਤੁਹਾਨੂੰ ਇਹ ਲੱਗੇਗਾ ਕਿ ਉਹ ਸਾਰੇ ਕੰਮ ਤੁਸੀਂ ਆਪਣੇ ਲਈ ਕੀਤੇ ਹੋਣਗੇ। ਅਤੇ ਜੇ ਤੁਹਾਨੂੰ ਇਹ ਕਿਹਾ ਜਾਵੇ ਕਿ ਸਮਾਜ ਲਈ ਵੀ ਸਾਨੂੰ ਕੁਝ ਕਰਨਾ ਚਾਹੀਦਾ, ਤਾਂ ਹਰ ਬੰਦੇ ਦੀ ਦਲੀਲ ਇਹ ਹੁੰਦੀ ਹੈ ਕਿ ਵਕਤ ਕਿੱਥੇ ਮਿਲਦਾ ਹੈ ਯਾਰ, ਕਿ ਆਪਾਂ ਕਿਸੇ ਲਈ ਕੁਝ ਕਰ ਸਕੀਏ, ਸੋਚ ਸਕੀਏ। ਪਰ ਜ਼ਰਾ ਸੋਚ ਕੇ ਵੇਖੋ ਉਹਨਾਂ ਸ਼ਖਸੀਅਤਾਂ ਬਾਰੇ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਾਜ ਦੇ ਦੁਨੀਆ ਦੇ ਲੇਖੇ ਲਾ ਦਿੱਤਾ। ਇਸੇ ਲਈ ਦੁਨੀਆ ਉਹਨਾਂ ਨੂੰ ਚੇਤੇ ਕਰਦੀ। ਅੱਜ ਦੇ ਦਿਨ ਅਸੀਂ ਆਚਾਰਿਆ ਵਿਨੋਬਾ ਭਾਵੇ ਹੋਰਾਂ ਨੂੰ ਚੇਤੇ ਕਰ ਰਹੇ ਹਾਂ, ਸਿਜਦਾ ਕਰ ਰਹੇ ਹਾਂ, ਕਿਉਂਕਿ ਉਹਨਾਂ ਦਾ ਜੀਵਨ ਮਿਸਾਲ ਹੈ ਆਜ਼ਾਦੀ ਦੇ ਸੰਘਰਸ਼ ਦੀ, ਸਮਾਜ ਦੇ ਸੁਧਾਰ ਦੀ, ਕਿਸਾਨਾਂ ਦੇ ਦਰਦ ਦੀ। ਅੱਜ ਦੇ ਹੀ ਦਿਨ ਸਾਲ 1895 ਵਿੱਚ ਮਹਾਰਾਸ਼ਟਰ ਦੇ ਗਾਗੋਡੇ ਪਿੰਡ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਆਚਾਰਿਆ ਵਿਨੋਬਾ ਭਾਵੇ ਦਾ ਅਸਲ ਨਾਮ ਵਿਨਾਇਕ ਨਰਹਰੀ ਭਾਵੇ ਸੀ। ਅਸੀਂ ਉਹਨਾਂ ਨੂੰ ਰਾਸ਼ਟਰੀ ਅਧਿਆਪਕ ਦੇ ਤੌਰ 'ਤੇ ਵੀ ਮੰਨਦੇ ਹਾਂ। ਮਹਾਤਮਾ ਗਾਂਧੀ ਉਹਨਾਂ ਦੇ ਵਿਚਾਰਾਂ ਤੋਂ ਇੰਨੇ ਪ੍ਰਭਾਵਿਤ ਸਨ ਕਿ ਉਹਨਾਂ ਨੇ ਵਿਨੋਬਾ ਜੀ ਨੂੰ ਦੇਸ਼ ਦਾ ਪਹਿਲਾ ਵਿਅਕਤੀਗਤ ਸੱਤਿਆਗ੍ਰਹੀ ਕਿਹਾ ਸੀ। ਸਾਲ 1951 ਵਿੱਚ ਨਾ ਵਿਨੋਬਾ ਭਾਵੇ ਹੋਰਾਂ ਨੇ ਤੇਲੰਗਾਨਾ ਦੇ ਪੌਂਚਮਪੱਲੀ ਪਿੰਡ ਤੋਂ ਇੱਕ ਇਤਿਹਾਸਿਕ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਭੂਦਾਨ ਅੰਦੋਲਨ ਕਿਹਾ ਜਾਂਦਾ ਹੈ। ਦੇਸ਼ ਵਿੱਚ ਕਈ ਗਰੀਬ ਕਿਸਾਨ ਭੂਮੀਹੀਣ ਸਨ, ਜਿਨ੍ਹਾਂ ਦਾ ਜੀਵਨ ਬਹੁਤ ਮੁਸ਼ਕਿਲਾਂ ਨਾਲ ਭਰਿਆ ਸੀ। ਵਿਨੋਬਾ ਜੀ ਨੇ ਪੂਰੇ ਹਿੰਦੁਸਤਾਨ ਵਿੱਚ, ਪੂਰੇ ਭਾਰਤ ਵਿੱਚ ਪੈਦਲ ਯਾਤਰਾ ਕੀਤੀ ਅਤੇ ਅਮੀਰ ਜ਼ਿਮੀਂਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਮੀਨ ਦਾ 6ਵਾਂ ਹਿੱਸਾ ਗਰੀਬਾਂ ਨੂੰ ਦਾਨ ਕਰਨ। ਉਹਨਾਂ ਦਾ ਇਹ ਮੰਨਣਾ ਸੀ ਕਿ ਜਿਵੇਂ ਹਵਾ, ਪਾਣੀ ਅਤੇ ਸੂਰਜ ਦੀ ਰੌਸ਼ਨੀ ਸਾਰਿਆਂ ਦੇ ਲਈ ਮੁਫਤ ਹੈ, ਉਸੇ ਤਰ੍ਹਾਂ ਧਰਤੀ ਵੀ ਤਾਂ ਸਭ ਦੀ ਹੈ। ਉਹ ਕਹਿੰਦੇ ਹੁੰਦੇ ਸਨ ਕਿ ਜੇਕਰ ਤੁਹਾਡੇ 5 ਪੁੱਤਰ ਨੇ ਨਾ, ਤਾਂ ਮੈਨੂੰ ਆਪਣਾ 6ਵਾਂ ਪੁੱਤਰ ਮੰਨੋ ਅਤੇ ਮੇਰੇ ਹਿੱਸੇ ਦੀ ਜ਼ਮੀਨ ਦੇਸ਼ ਦੇ ਭੂਮੀਹੀਣ ਭਰਾਵਾਂ ਨੂੰ ਦਾਨ ਦੇ ਦਿਓ। ਇਸ ਪਿਆਰ ਭਰੀ ਅਪੀਲ ਦਾ ਅਜਿਹਾ ਅਸਰ ਹੋਇਆ ਸੀ ਕਿ ਲੋਕਾਂ ਨੇ ਲੱਖਾਂ ਏਕੜ ਜ਼ਮੀਨ ਆਪਣੀ ਇੱਛਾ ਦੇ ਨਾਲ ਦਾਨ ਕਰ ਦਿੱਤੀ ਸੀ। ਇਹ ਦੁਨੀਆ ਦੇ ਇਤਿਹਾਸ ਵਿੱਚ ਆਪਣੀ ਤਰ੍ਹਾਂ ਦੀ ਇੱਕੋ ਇੱਕ ਸ਼ਾਂਤੀਪੂਰਨ ਭੂਮੀ ਕ੍ਰਾਂਤੀ ਸੀ। ਵਿਨੋਬਾ ਜੀ ਕੇਵਲ ਸਮਾਜ ਸੁਧਾਰਕ ਹੀ ਨਹੀਂ, ਮਹਾਨ ਵਿਦਵਾਨ ਵੀ ਸਨ। ਕਈ ਭਾਸ਼ਾਵਾਂ ਦਾ ਉਹਨਾਂ ਨੂੰ ਗਿਆਨ ਸੀ, ਜਿਸ ਵਿੱਚ ਪੰਜਾਬੀ ਵੀ ਸ਼ਾਮਿਲ ਸੀ। ਸੋ ਜੀ, ਆਚਾਰਿਆ ਵਿਨੋਬਾ ਭਾਵੇ ਹੋਰਾਂ ਦੇ ਜੀਵਨ ਨੂੰ, ਉਹਨਾਂ ਦੇ ਸੰਘਰਸ਼ ਨੂੰ, ਕਿਸਾਨਾਂ ਦੇ ਪ੍ਰਤੀ, ਲੋਕਾਂ ਦੇ ਪ੍ਰਤੀ ਉਹਨਾਂ ਦੇ ਦਰਦ ਨੂੰ ਅਸੀਂ ਸਲਾਮ ਕਰਦੇ ਹਾਂ, ਸਿਜਦਾ ਕਰਦੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

0: ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਬ੍ਰੇਕ ਤੋਂ ਬਾਅਦ ਸੋਹਣੀ ਸਵੇਰ ਪ੍ਰੋਗਰਾਮ ਫਿਰ ਤੋਂ ਹਾਜ਼ਰ ਹੈ ਜੀ। ਆਕਾਸ਼ਵਾਣੀ ਜਲੰਧਰ ਤੇ ਸਾਡਾ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਪਣੇ ਦੋਸਤ ਵੀਰਿੰਦਰ ਦੇ ਨਾਲ। ਤੇ ਮੇਰੇ ਦੋਸਤ ਉਜਾਗਰ ਦੀ ਗੱਲ ਸੁਣ ਲਓ। ਉਜਾਗਰ ਅਕਸਰ ਕਹਿੰਦਾ ਹੁੰਦਾ ਹੈ ਕਿ ਯਾਰ ਬਚਪਨ ਵਿੱਚ ਨਾ ਮੈਂ ਬਹੁਤ ਨਟਖਟ ਸੀ, ਫਿਰ ਮੇਰਾ ਵਿਆਹ ਹੋ ਗਿਆ, ਸਾਰੇ ਨੱਟ ਢਿੱਲੇ ਹੋ ਗਏ, ਬਸ ਹੁਣ ਜੀਵਨ ਵਿੱਚ ਖੱਟ ਖੱਟ ਬਚੀ। ਸੋ ਗੱਲ ਇਹ ਹੈ ਜੀ ਕਿ ਜੀਵਨ ਨੂੰ ਨਾ ਆਪਣੇ ਤਰੀਕੇ ਨਾਲ ਵੇਖਣ ਦਾ ਨਜ਼ਰੀਆ ਹੁੰਦਾ। ਕਈ ਛੋਟੀਆਂ ਛੋਟੀਆਂ ਮੁਸ਼ਕਿਲਾਂ ਮੁਸੀਬਤਾਂ ਨੂੰ ਵੀ ਵੱਡੀਆਂ ਕਰਕੇ ਵੇਖਦੇ ਨੇ ਅਤੇ ਜੀਵਨ ਨੂੰ ਖੱਟ ਖੱਟ ਹੀ ਸਮਝਦੇ ਨੇ। ਪਰ ਸਿਆਣੇ ਕਹਿੰਦੇ ਨੇ ਕਿ ਜੀਵਨ ਨੂੰ ਜ਼ਿੰਦਾ ਦਿਲੀ ਨਾਲ ਜਿਉਣਾ ਚਾਹੀਦਾ। ਅਤੇ ਤੁਹਾਨੂੰ ਦੱਸ ਦਈਏ ਜੀ ਕਿ ਅੱਜ ਜਿਹੜਾ 11 ਸਤੰਬਰ ਦਾ ਦਿਨ ਹੈ ਨਾ, ਅੱਜ ਦੇ ਦਿਨ BSF ਦੇ ਉਹ ਕਰਮਚਾਰੀ ਜਿਹੜੇ ਰਿਟਾਇਰ ਹੋ ਚੁੱਕੇ ਨੇ, ਜਿਨ੍ਹਾਂ ਦੀਆਂ ਪੈਨਸ਼ਨ ਦੇ ਨਾਲ ਜੁੜੀਆਂ ਕੁਝ ਸਮੱਸਿਆਵਾਂ ਨੇ, ਉਹਨਾਂ ਦੇ ਜੀਵਨ ਨੂੰ ਆਸਾਨ ਕਰਨ ਲਈ ਅੱਜ ਜਲੰਧਰ ਦੇ BSF ਹੈੱਡਕੁਆਰਟਰ ਦੇ ਵਿੱਚ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਜੀ। ਅੱਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਹ ਪੈਨਸ਼ਨ ਅਦਾਲਤ ਚੱਲਣੀ ਹੈ। ਫਿਰ ਤੁਹਾਨੂੰ ਦੱਸ ਦਈਏ ਕਿ BSF ਫਰੰਟੀਅਰ ਹੈੱਡਕੁਆਰਟਰ ਜਲੰਧਰ ਵਿਖੇ। ਹੁਣ BSF ਦੇ ਜਿੰਨੇ ਵੀ ਸੇਵਾ ਮੁਕਤ ਕਰਮਚਾਰੀ ਨੇ, ਰਿਟਾਇਰੀ ਨੇ, ਪੈਨਸ਼ਨ ਦੇ ਨਾਲ ਸੰਬੰਧਿਤ ਜੇ ਉਹਨਾਂ ਦੀ ਕੋਈ ਸ਼ਿਕਾਇਤ ਹੈ, ਕੋਈ ਸਮੱਸਿਆ ਹੈ, ਤਾਂ ਉਹਦਾ ਮੌਕੇ 'ਤੇ ਅੱਜ ਨਿਪਟਾਰਾ ਹੋ ਸਕਦਾ। ਸੋ ਜੀ, ਅੱਜ ਜਲੰਧਰ 'ਚ ਜਿਹੜੀ ਇਹ ਪੈਨਸ਼ਨ ਅਦਾਲਤ ਲਾਈ ਜਾਣੀ ਹੈ ਨਾ, ਇਹਦੇ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਵੀ ਰਿਟਾਇਰਡ ਕਰਮਚਾਰੀ ਨੇ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਣਾ ਅਤੇ ਮੌਕੇ 'ਤੇ ਉਹਨਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ। ਕਿਉਂਕਿ ਇਸ ਅਦਾਲਤ ਵਿੱਚ BSF ਦੇ ਉੱਚ ਅਧਿਕਾਰੀ ਹੋਣਗੇ, ਅਕਾਊਂਟਸ ਆਫਿਸਰਸ ਹੋਣਗੇ, ਵੱਖ ਵੱਖ ਬੈਂਕਾਂ ਦੇ ਪ੍ਰਤੀਨਿਧ ਮੌਜੂਦ ਹੋਣਗੇ। ਸੋ ਇਸ ਕਰਕੇ ਪੈਨਸ਼ਨ ਨਾਲ ਜੁੜੀ ਤੁਹਾਡੀ ਕੋਈ ਸਮੱਸਿਆ ਹੈ, ਤੁਸੀਂ BSF ਤੋਂ ਰਿਟਾਇਰ ਹੋ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲ ਤਾਲੁਕ ਰੱਖਦੇ ਹੋ, ਅਤੇ ਅੱਜ ਫਿਰ ਜਲੰਧਰ ਦੇ BSF ਹੈੱਡਕੁਆਰਟਰ ਪਹੁੰਚੋ ਇਸ ਪੈਨਸ਼ਨ ਅਦਾਲਤ ਵਿੱਚ ਆਪਣੀ ਸਮੱਸਿਆ ਦੇ ਹੱਲ ਲਈ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਵੇਖੋ ਜੀ, ਜਿਹੜੇ ਨੌਜਵਾਨ ਨੌਕਰੀ ਦੀ ਭਾਲ ਕਰ ਰਹੇ ਨੇ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਜੇ ਤੁਸੀਂ ITI ਕੀਤੀ ਹੈ ਤਾਂ ਸਰਕਾਰੀ ਸੰਸਥਾਵਾਂ 'ਚ ਨਾ ਅਪ੍ਰੈਂਟਿਸਸ਼ਿਪ ਦੀਆਂ 2000 ਪੋਸਟਾਂ ਨਿਕਲੀਆਂ ਨੇ। 1599 ਪੋਸਟਾਂ ਈਸਟ ਕੋਸਟ ਰੇਲਵੇਜ਼ ਨੇ ਕੱਢੀਆਂ ਨੇ ਅਤੇ ਹੈਦਰਾਬਾਦ ਨੇ ਵੀ 432 ਪੋਸਟਾਂ ਕੱਢੀਆਂ ਨੇ। ਬਸ ਤੁਸੀਂ 10ਵੀਂ ਕੀਤੀ ਹੋਵੇ ਅਤੇ ITI ਕੀਤੀ ਹੋਵੇ, ਜੇ ਇਹ ਸਾਰਾ ਕੁਝ ਕੀਤਾ ਤਾਂ ਇੱਥੇ ਨੌਕਰੀ ਕਰਨ ਦਾ ਤੁਹਾਡਾ ਮਾਣ ਹੈ। ਅਤੇ ਬਸ ਫਿਰ ਜਲਦੀ ਜਲਦੀ ਅਪਲਾਈ ਕਰ ਦਿਓ। ਅਪਲਾਈ ਕਰਨ ਦੀ ਆਖਰੀ ਤਾਰੀਖ 15 ਸਤੰਬਰ ਹੈ। ਇਹ ਤਾਂ ਸੀ ਜੀ ਨੌਜਵਾਨਾਂ ਦੇ ਰੁਜ਼ਗਾਰ ਦੀ ਜਾਣਕਾਰੀ ਕਿ ਜਿਹੜੇ ਨੌਕਰੀ ਦੀ ਭਾਲ ਕਰ ਰਹੇ ਨੇ ਉਹ ਇਸ ਰਸਤੇ ਤੁਰ ਸਕਦੇ ਨੇ। ਅਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਾਈਬਰ ਠੱਗ ਨੇ ਨਾ, ਉਹ ਬਸ ਇਸੇ ਭਾਲ 'ਚ ਰਹਿੰਦੇ ਨੇ ਕਿ ਤੁਸੀਂ ਲਾਪਰਵਾਹੀ ਕਰੋ ਅਤੇ ਉਹਨਾਂ ਦਾ ਦਾਅ ਲੱਗੇ। ਜਿੱਦਾਂ ਕਾਲਾ ਸੰਗਿਆਂ 'ਚ ਇੱਕ ਦੁਕਾਨਦਾਰ ਸੱਜਣ ਸਨ ਜਿਹੜੇ ਫੇਸਬੁੱਕ ਚਲਾ ਰਹੇ ਸੀ, ਅਤੇ ਉਹਦੇ 'ਤੇ ਉਹਨਾਂ ਨੂੰ ਇੱਕ ਨੋਟੀਫਿਕੇਸ਼ਨ ਮਿਲੀ ਕਿ ਮੋਬਾਈਲ ਨੂੰ ਜੇ ਤੁਸੀਂ ਅਪਡੇਟ ਕਰਨਾ ਹੈ ਤਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ। ਬਸ ਜੀ ਲਾਪਰਵਾਹੀ ਜਿਹੀ ਨਾਲ ਉਹਨਾਂ ਨੇ ਉਸ ਲਿੰਕ 'ਤੇ ਕਲਿੱਕ ਕੀਤਾ ਅਤੇ ਬੈਂਕ ਦੇ ਖਾਤੇ 'ਚੋਂ 46,000 ਰੁਪਏ ਉਹਨਾਂ 'ਤੇ ਚਲੇ ਗਏ। ਸੋ ਇਸ ਕਰਕੇ ਜੀ ਆਪਾਂ ਅਲਰਟ ਰਿਹਾ ਕਰੀਏ, ਸਾਵਧਾਨ ਰਿਹਾ ਕਰੀਏ ਕਿ ਜਿਹੜੇ ਸਾਈਬਰ ਠੱਗ ਨੇ ਉਹ ਦਾਅ ਲਾਉਣ ਦੀ ਭਾਲ 'ਚ ਰਹਿੰਦੇ ਨੇ। ਅਤੇ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਲੋਨ ਦੀ ਭਾਲ ਵਿੱਚ ਨੇ, ਉਹਨਾਂ ਦੀ ਜਾਣਕਾਰੀ ਲਈ ਵੀ ਦੱਸਦੀ ਹੈ ਕਿ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨੇ ਨਾ ਪੰਜਾਬ ਸਰਕਾਰ ਦੇ ਰੈਗੂਲਰ ਮੁਲਾਜ਼ਮਾਂ ਦੇ ਲਈ ਰਿਆਇਤੀ ਹੋਮ ਲੋਨ ਦੀ ਇੱਕ ਯੋਜਨਾ ਸ਼ੁਰੂ ਕੀਤੀ ਹੈ। ਤੁਹਾਡੀ ਤਨਖਾਹ ਦੇ ਆਧਾਰ 'ਤੇ 75 ਲੱਖ ਰੁਪਏ ਦਾ ਹੋਮ ਲੋਨ ਤੁਹਾਨੂੰ ਮਿਲ ਸਕੇਗਾ, ਜਿਹਦਾ ਵਿਆਜ 7.25% ਸਲਾਨਾ ਹੋਏਗਾ। ਬਸ ਇਸ ਲੋਨ ਦਾ ਫਾਇਦਾ ਲੈਣ ਲਈ ਤੁਹਾਡੀ ਉਮਰ 30 ਤੋਂ 70 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਜਿਹੜਾ ਤੁਹਾਡਾ ਸਿਬਿਲ ਸਕੋਰ ਹੈ ਨਾ ਉਹ 650 ਘੱਟੋ ਘੱਟ ਹੋਣਾ ਚਾਹੀਦਾ। ਸੋ ਜਿਹੜੇ ਹੋਮ ਲੋਨ ਦੀ ਭਾਲ ਕਰ ਰਹੇ ਨੇ ਉਹ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੀ ਇਸ ਯੋਜਨਾ ਦਾ ਫਾਇਦਾ ਉਠਾ ਸਕਦੇ ਨੇ। ਅਤੇ ਜੇ ਤੁਸੀਂ ਕਿਸੇ ਗੀਤ ਦੀ ਭਾਲ ਕਰ ਰਹੇ ਹੋ ਤਾਂ ਉਹ ਭਾਲ ਤੁਹਾਡੀ ਮੁੱਕ ਰਹੀ ਹੈ, ਕਿਉਂਕਿ ਇਹ ਗੀਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

0: ਲੈ ਲੈਣਾ ਚਾਹੀਦਾ ਤਾਂ ਸ਼ੂਗਰ ਦੇ ਵਿੱਚ ਡਾਇਬੀਟੀਜ਼ ਦੇ ਵਿੱਚ ਇਹਦਾ ਬਹੁਤ ਵੱਡਾ ਉਪਯੋਗ ਹੈ। ਇਸੇ ਤਰ੍ਹਾਂ ਗਰਮੀਆਂ 'ਚ ਇੱਕ ਮੇਨ ਜਿਹੜੀ ਪ੍ਰੋਬਲਮ ਹੁੰਦੀ ਹੈ ਗਰਮੀ ਦੇ ਮੌਸਮ ਕਰਕੇ ਅਪਚਨ ਦੀ, ਉਹਦੇ 'ਚ ਜਿਹੜਾ ਇਹਦਾ ਰਸ ਹੈ ਕੱਚੇ ਫਲ ਦਾ ਰਸ 5 to 10 ml, 5 to 10 ml ਆਪਾਂ ਕਹਿ ਲਈਏ ਤਾਂ 1 ਚਮਚ ਜਾਂ ਜ਼ਿਆਦਾ ਤੋਂ ਜ਼ਿਆਦਾ 2 ਚਮਚ ਉਹਨੂੰ 2 ਵਾਰ ਲਿਆ ਜਾ ਸਕਦਾ ਹੈ। ਜਿਹੜੀ ਸਾਡੀ ਬਦਹਜ਼ਮੀ ਦੀ ਜਿਹੜੀ ਸਮੱਸਿਆ ਹੈ ਜਿਹੜੀ ਆਮ ਤੌਰ 'ਤੇ ਗਰਮੀਆਂ 'ਚ ਹੋ ਜਾਂਦੀ ਹੈ, ਬਾਹਰ ਖਾਣਾ ਪੀਣ ਕਰਕੇ ਜਾਂ ਅੱਜ ਕੱਲ੍ਹ ਜਿਹੜਾ ਖਾਣਾ ਹੈ ਉਹ ਛੇਤੀ ਖਰਾਬ ਹੋ ਜਾਂਦਾ ਹੈ ਗਰਮੀਆਂ ਦੇ ਮੌਸਮ 'ਚ, ਉਹਦੇ ਕਰਕੇ ਵੀ ਬਦਹਜ਼ਮੀ ਦੀ ਸਮੱਸਿਆ ਜਿਹੜੀ ਹੋ ਜਾਂਦੀ ਹੈ, ਜਾਂ ਅਸੀਂ ਬਾਹਰੋਂ ਕਈ ਵਾਰ ਖਰਾਬ ਪਾਣੀ ਪੀ ਲਿਆ ਉਹਦੇ ਕਰਕੇ ਹੋ ਜਾਂਦੀ ਹੈ, ਤਾਂ ਉਹਦੇ ਵਿੱਚ ਇਹਦਾ ਬੜਾ ਵੱਡਾ ਯੋਗਦਾਨ ਹੋ ਸਕਦਾ ਉਹਨੂੰ ਰੋਕਣ 'ਚ। ਤੀਜੀ ਜਿਹੜੀ ਪ੍ਰੋਬਲਮ ਹੈ ਉਹ ਭੁੱਖ ਨਾ ਲੱਗਣਾ, ਗਰਮੀਆਂ 'ਚ ਵੀ ਆਮ ਤੌਰ 'ਚ ਇਹ ਹੋ ਜਾਂਦੀ ਹੈ, ਅਸੀਂ ਖਾਣਾ ਜਿਹੜਾ ਹੈਗਾ ਖਾਣੇ ਤੋਂ ਉੱਪਰ ਫਿਰ ਖਾਣਾ ਖਾ ਲਿਆ, ਜਾਂ ਜਿਹੜੇ ਸਮੇਂ 'ਤੇ ਅਸੀਂ ਖਾਣਾ ਖਾਂਦੇ ਉਸ ਸਮੇਂ 'ਤੇ ਖਾਣਾ ਨਾ ਖਾਇਆ, ਤਾਂ ਕਰਕੇ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਜੇ ਕੋਈ ਕਰੋਨਿਕ ਲੰਬੀ ਬਿਮਾਰੀ ਹੈ ਤਾਂ ਉਹਦਾ ਤਾਂ ਇਲਾਜ ਹੀ ਕਰਾਉਣਾ ਚਾਹੀਦਾ, ਬਟ ਵੈਸੇ ਗਰਮੀ ਦੇ ਮੌਸਮ ਕਰਕੇ ਇਹ ਸਮੱਸਿਆ ਹੈ, ਤਾਂ ਜਿਹੜਾ ਕਰੇਲਾ ਹੈਗਾ ਉਸੇ ਤਰ੍ਹਾਂ ਜਿਹੜਾ ਰਸ ਦੀ ਆਪਾਂ ਗੱਲ ਕੀਤੀ ਸੀ ਬਦਹਜ਼ਮੀ ਦੇ ਵਿੱਚ, ਤਾਂ ਭੁੱਖ ਨਾ ਲੱਗਣ 'ਚ ਵੀ ਉਹਦਾ ਉਪਯੋਗ ਕੀਤਾ ਜਾ ਸਕਦਾ ਹੈ।
1: ਸੋ ਜੀ ਡਾਕਟਰ ਸਾਹਿਬ ਸਾਨੂੰ ਦੱਸ ਰਹੇ ਸਨ ਕਿ ਜੇ ਕਰੇਲੇ ਦੀ ਸਬਜ਼ੀ ਨੂੰ ਅਸੀਂ ਆਪਣੀ ਖੁਰਾਕ 'ਚ ਸ਼ਾਮਿਲ ਕਰੀਏ ਤਾਂ ਆਪਾਂ ਨੂੰ ਕਿੰਨਾ ਫਾਇਦਾ ਹੋ ਸਕਦਾ। ਸੋ ਜੀ ਕੁਦਰਤੀ ਖੁਰਾਕ ਵੱਲ ਹੋਈ, ਆਪਣੀ ਸਿਹਤ ਦਾ ਖਿਆਲ ਰੱਖੀਏ, ਤੰਦਰੁਸਤੀ ਹੈ ਅਤੇ ਜ਼ਿੰਦਗੀ 'ਚ ਸਾਰੇ ਮੌਜ ਮੇਲੇ ਨੇ।

ਵੇਖੋ ਜੀ, ਨੀਲ ਨਹੀਂ ਪਿਆ ਬਲਕਿ ਕੱਲ੍ਹ ਰਾਤ 'ਤੇ ਭੰਗੜੇ ਪਏ ਨੇ, ਕਿਉਂਕਿ ਸਾਡੀ ਮਹਿਲਾ ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਦਾਖਲਾ ਲੈ ਲਿਆ ਹੈ, ਕੱਲ੍ਹ ਬੰਗਲਾਦੇਸ਼ ਨੂੰ 40 ਦੌੜਾਂ ਦੇ ਨਾਲ ਹਰਾ ਕੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਕੱਲ੍ਹ ਰਾਤ ਸ਼ਾਨਦਾਰ ਪ੍ਰਦਰਸ਼ਨ ਸੀ ਜੀ, ਬੱਲੇ ਬੱਲੇ ਕਰਾਤੀ ਉਹਨਾਂ ਨੇ। ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੱਲੇਬਾਜ਼ੀ ਕੀਤੀ ਸੀ। ਸ਼ਫਾਲੀ ਵਰਮਾ ਨੇ 40 ਗੇਂਦਾਂ 'ਚ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ, ਜਿਸ ਕਰਕੇ ਭਾਰਤ ਨੇ 149 ਸਕੋਰਾਂ ਦਾ ਟੀਚਾ ਬੰਗਲਾਦੇਸ਼ ਨੂੰ ਦਿੱਤਾ ਸੀ। ਅਤੇ ਬੰਗਲਾਦੇਸ਼ 20 ਓਵਰਾਂ 'ਚ ਸਿਰਫ 109 ਸਕੋਰ ਹੀ ਬਣਾ ਸਕੀ ਸੀ। ਦੀਪਤੀ ਸ਼ਰਮਾ ਨੇ 4 ਓਵਰਾਂ 'ਚ 26 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ। 10ਵੀਂ ਵਾਰ ਵੁਮੈਨਜ਼ ਏਸ਼ੀਆ ਕੱਪ ਦੇ ਫਾਈਨਲ 'ਚ ਭਾਰਤ ਨੇ ਦਾਖਲਾ ਲਿਆ ਹੈ, ਅਤੇ ਅਸੀਂ ਆਸ ਕਰਦੇ ਹਾਂ ਕਿ ਇਸ ਵਾਰ ਫਾਈਨਲ ਮੁਕਾਬਲਾ ਜਿੱਤ ਕੇ ਫਿਰ ਅਸੀਂ ਏਸ਼ੀਆ ਕੱਪ ਜਿੱਤ ਲਵਾਂਗੇ। ਸੋ ਇਸ ਜਿੱਤ ਨਾਲ ਸਾਡੇ ਸਾਰਿਆਂ ਦੇ ਮਨਾਂ ਦਾ ਮੌਸਮ ਤਾਂ ਬਹੁਤ ਵਧੀਆ ਹੈ ਜੀ, ਪਰ ਪੰਜਾਬ ਦਾ ਮੌਸਮ ਕੀ ਕਹਿੰਦਾ, ਇਹਦੇ ਬਾਰੇ ਤਾਂ ਸਾਨੂੰ ਚੰਡੀਗੜ੍ਹ ਦਾ ਮੌਸਮ ਵਿਭਾਗ ਹੀ ਦੱਸੇਗਾ ਨਾ। ਸੋ ਜੋ ਚੰਡੀਗੜ੍ਹ ਦੇ ਮੌਸਮ ਵਿਭਾਗ ਨੇ ਸਾਨੂੰ ਦੱਸਿਆ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਚੰਡੀਗੜ੍ਹ ਦੇ ਮੌਸਮ ਵਿਭਾਗ ਦੇ ਮੁਤਾਬਕ ਪਿਛਲੇ ਸਮੇਂ 'ਚ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ ਪਟਿਆਲਾ 'ਚ 37.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਅਤੇ ਘੱਟ ਤੋਂ ਘੱਟ ਥੀਨ ਡੈਮ ਵਿੱਚ 23.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੀ। ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਇੱਦਾਂ ਰਿਹਾ ਕਿ ਚੰਡੀਗੜ੍ਹ 'ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36.5 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 24.8 ਡਿਗਰੀ। ਅੰਮ੍ਰਿਤਸਰ 'ਚ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਹੋਇਆ 34.9 ਡਿਗਰੀ, ਘੱਟ ਤੋਂ ਘੱਟ 26.4 ਡਿਗਰੀ ਸੈਲਸੀਅਸ। ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 35.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 25.8 ਡਿਗਰੀ ਸੈਲਸੀਅਸ। ਅਤੇ ਪਟਿਆਲਾ ਦਾ ਤਾਪਮਾਨ 37.5 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਸੋ ਇਹ ਸੀ ਜੀ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ, ਅਤੇ ਹੁਣ ਘੜੀ ਦੀਆਂ ਸੂਈਆਂ ਇਹ ਕਹਿ ਰਹੀਆਂ ਨੇ ਕਿ ਬਸ ਸੋਹਣੀ ਸਵੇਰ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰ ਦਿਓ। ਸੋ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

ਤੁਸੀਂ ਸੁਣ ਰਹੇ ਸੀ ਜਾਣਕਾਰੀਆਂ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਹੋ ਰਿਹਾ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 8 ਵਜੇ ਸਮਾਚਾਰ ਪ੍ਰਭਾਤ, 8:15 ਮਾਰਨਿੰਗ ਨਿਊਜ਼ ਅਤੇ ਠੀਕ 8:30 ਪੰਜਾਬੀ ਵਿੱਚ ਖਬਰਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਬਸ ਹੁਣ ਤੋਂ ਕੁਝ ਹੀ ਪਲਾਂ ਦੇ ਇੰਤਜ਼ਾਰ ਵਿੱਚ

0: ਆ। ਸ਼੍ਰੀ ਚੌਹਾਨ ਨੇ ਨਵੀਂ ਦਿੱਲੀ ਵਿੱਚ ਡਿਜੀਟਲ ਇੰਡੀਆ ਜ਼ਮੀਨ ਰਿਕਾਰਡ ਆਧੁਨਿਕੀਕਰਨ ਪ੍ਰੋਗਰਾਮ ਦੇ ਤੀਜੇ ਪੜਾਅ ਲਈ ਸੰਚਾਲਨ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। ਸ਼੍ਰੀ ਚੌਹਾਨ ਨੇ ਕਿਹਾ ਕਿ ਇਹ ਪ੍ਰੋਗਰਾਮ ਦਿਹਾਤੀ ਨਾਗਰਿਕਾਂ, ਕਿਸਾਨਾਂ ਅਤੇ ਜਾਇਦਾਦਾਂ ਦੇ ਮਾਲਕਾਂ ਲਈ ਜੀਵਨ ਨੂੰ ਆਸਾਨ ਬਣਾ ਦੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਹੀ ਅਤੇ ਆਸਾਨੀ ਨਾਲ ਪਹੁੰਚਯੋਗ ਜ਼ਮੀਨ ਨਾਲ ਸੰਬੰਧਿਤ ਦਸਤਾਵੇਜ਼ ਜ਼ਰੂਰੀ ਨੇ। ਉਨ੍ਹਾਂ ਦੱਸਿਆ ਕਿ ਨਵਾਂ ਪੜਾਅ ਨਾ ਸਿਰਫ਼ ਜ਼ਮੀਨੀ ਰਿਕਾਰਡਾਂ ਨੂੰ ਡਿਜੀਟਾਈਜ਼ ਕਰੇਗਾ, ਸਗੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਪੂਰੇ ਸਿਸਟਮ ਨੂੰ ਏਕੀਕ੍ਰਿਤ ਵੀ ਕਰੇਗਾ। ਇਹ ਕਿਸਾਨਾਂ ਨੂੰ ਸੰਸਥਾਗਤ ਕਰਜ਼ੇ ਪ੍ਰਾਪਤ ਕਰਨ ਵਿੱਚ ਸਹੂਲਤ ਦੇਵੇਗਾ ਅਤੇ ਸਰਕਾਰੀ ਦਫ਼ਤਰਾਂ ਵਿੱਚ ਵਾਰ ਵਾਰ ਜਾਣ ਦੀ ਜ਼ਰੂਰਤ ਨੂੰ ਖਤਮ ਕਰੇਗਾ।
1: ਅਬ ਸਭੀ ਭੂਮੀ ਕੇ ਰਿਕਾਰਡ ਡਿਜੀਟਾਈਜ਼ ਕੀਏ ਜਾ ਰਹੇ ਹਨ ਔਰ ਅਬ ਆਨਲਾਈਨ ਔਰ ਪਾਰਦਰਸ਼ੀ ਪ੍ਰਕਿਰਿਆ ਸੇ ਕੋਈ ਵੀ ਉਨਕੋ ਆਸਾਨੀ ਸੇ ਪ੍ਰਾਪਤ ਕਰ ਸਕਤਾ ਹੈ। ਰਜਿਸਟਰ ਜੋ ਆਫਿਸ ਥੇ ਉਨਕੋ ਵੀ ਪਾਸਪੋਰਟ ਸੇਵਾ ਕੇਂਦਰ ਕੀ ਤਰਜ਼ ਪਰ ਸੇਵਾ ਕੇਂਦਰ ਕੇ ਰੂਪ ਮੇਂ ਵਿਕਸਿਤ ਕੀਆ ਜਾ ਰਹਾ ਹੈ, ਜਹਾਂ ਨਾਗਰਿਕੋਂ ਕੋ ਬੈਠਨੇ ਕਾ ਸਥਾਨ ਹੋਗਾ, ਲਾਈਨ ਨਹੀਂ ਲਗਾਨੀ ਪੜੇਗੀ। ਆਸਾਨੀ ਸੇ ਪਾਰਦਰਸ਼ੀ ਪ੍ਰਕਿਰਿਆ ਕੇ ਦੁਆਰਾ ਵੋ ਕਹੀਂ ਸੇ ਵੀ ਆਪਣੇ ਰਿਕਾਰਡਸ ਕੋ ਪ੍ਰਾਪਤ ਕਰ ਸਕੇਂਗੇ।
0: ਟਰੰਪ ਪ੍ਰਸ਼ਾਸਨ ਨੇ H-1B ਮੁਲਾਜ਼ਮਾਂ ਅਤੇ ਕਈ ਹੋਰ ਰੁਜ਼ਗਾਰ ਆਧਾਰਿਤ ਵੀਜ਼ਾ ਧਾਰਕਾਂ ਲਈ ਨੌਕਰੀ ਗੁਆਉਣ ਤੋਂ ਬਾਅਦ ਅਮਰੀਕਾ ਵਿਚ ਰਹਿਣ ਲਈ 60 ਦਿਨਾਂ ਦੇ ਗ੍ਰੇਸ ਪੀਰੀਅਡ ਨੂੰ ਖਤਮ ਕਰਨ ਦੀ ਤਜਵੀਜ਼ ਦਿੱਤੀ ਏ। ਇਹ ਬਦਲਾਅ ਨੌਕਰੀ ਗੁਆਉਣ ਤੋਂ ਬਾਅਦ ਨਵੀਂ ਨੌਕਰੀ ਲੱਭਣ ਜਾਂ ਹੋਰ ਵੀਜ਼ਾ ਪ੍ਰਬੰਧ ਕਰਨ ਲਈ ਉਪਲਬਧ ਸਮੇਂ ਨੂੰ ਕਾਫ਼ੀ ਘਟਾ ਸਕਦਾ ਹੈ। ਗ੍ਰਹਿ ਸੁਰੱਖਿਆ ਵਿਭਾਗ ਦੀ ਤਜਵੀਜ਼ ਫੈਡਰਲ ਰਜਿਸਟਰ ਵਿਚ ਪ੍ਰਕਾਸ਼ਿਤ ਹੋਣ ਵਾਲੀ ਏ। ਇਹ ਤਜਵੀਜ਼ E-1, E-2, E-3, H-1B, H-1B1, L-1, O-1 ਅਤੇ TN ਵੀਜ਼ਾ ਸ਼੍ਰੇਣੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਤੇ ਲਾਗੂ ਹੋਏਗਾ। ਜੇਕਰ ਅੰਤਿਮ ਰੂਪ ਦਿੱਤਾ ਜਾਂਦਾ ਹੈ ਤਾਂ ਜਿਨ੍ਹਾਂ ਦੀ ਰੁਜ਼ਗਾਰ ਜਾਂ ਵੀਜ਼ਾ ਅਧੀਨ ਯੋਗ ਗਤੀਵਿਧੀ ਖਤਮ ਹੋ ਜਾਂਦੀ ਹੈ ਉਹਨਾਂ ਨੂੰ ਤੁਰੰਤ ਅਮਰੀਕਾ ਛੱਡਣਾ ਹੋਏਗਾ ਜਦੋਂ ਤੱਕ ਉਹਨਾਂ ਕੋਲ ਉੱਥੇ ਰਹਿਣ ਲਈ ਹੋਰ ਕਾਨੂੰਨੀ ਇਜਾਜ਼ਤ ਨਾ ਹੋਵੇ। ਵਿਭਾਗ ਮੁਤਾਬਕ ਤਜਵੀਜ਼ ਦਾ ਉਦੇਸ਼ ਪਿਛਲੀ ਪ੍ਰਣਾਲੀ ਨੂੰ ਬਹਾਲ ਕਰਨਾ, ਜਿਸ ਤਹਿਤ ਮੁਲਾਜ਼ਮਾਂ ਨੂੰ ਸਪਾਂਸਰ ਕਰਨ ਵਾਲੇ ਮਾਲਕ ਨਾਲ ਨੌਕਰੀ ਖਤਮ ਹੋਣ ਤੇ ਅਮਰੀਕਾ ਛੱਡਣ ਦੀ ਲੋੜ ਸੀ। ਵਿਭਾਗ ਨੇ ਵੀ ਕਿਹਾ ਕਿ ਮਿਆਦ ਲੋੜ ਅਨੁਸਾਰ ਕਟਾਈ ਜਾਂ ਖਤਮ ਕੀਤੀ ਜਾ ਸਕਦੀ ਏ। ਭਾਰਤ ਔਰਤਾਂ ਦੇ ਕ੍ਰਿਕਟ 'ਚ ਦੁਬਈ ਵਿਖੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਕੱਲ੍ਹ ਭਾਰਤ ਨੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾਇਆ। 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ 20 ਓਵਰਾਂ ਵਿੱਚ 7 ਵਿਕਟਾਂ ਤੇ ਸਿਰਫ 109 ਦੌੜਾਂ ਹੀ ਬਣਾ ਸਕਿਆ। ਅੱਜ ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ ਦਾ ਸਾਹਮਣਾ ਸ੍ਰੀਲੰਕਾ ਨਾਲ ਹੋਏਗਾ। ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਏਗਾ। ਫਾਈਨਲ ਐਤਵਾਰ ਨੂੰ ਦੁਬਈ ਵਿੱਚ ਖੇਡਿਆ ਜਾਏਗਾ। ਆਖਿਰ 'ਚ ਖਾਸ ਖ਼ਬਰਾਂ। 18ਵਾਂ ਬ੍ਰਿਕਸ ਸਿਖਰ ਸੰਮੇਲਨ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਏਗਾ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਸੰਮੇਲਨ ਵਿਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪਹੁੰਚੇ। ਅੰਤਰਰਾਸ਼ਟਰੀ ਮਾਲੀ ਫੰਡ ਨੇ ਭਾਰਤ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਮੁੱਖ ਚਾਲਕ ਦੱਸਿਆ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਤਜਵੀਜ਼ਸ਼ੁਦਾ ਨਵਾਂ ਬੀਜ ਕਾਨੂੰਨ ਕਿਸਾਨਾਂ ਦੇ ਅਧਿਕਾਰਾਂ ਦੀ ਪੂਰੀ ਰੱਖਿਆ ਕਰੇਗਾ। ਤੇ ਅਮਰੀਕੀ ਟਰੰਪ ਪ੍ਰਸ਼ਾਸਨ ਨੇ ਨੌਕਰੀ ਗੁਆਉਣ ਤੋਂ ਬਾਅਦ ਮੁਲਾਜ਼ਮਾਂ ਲਈ 60 ਦਿਨਾਂ ਦੇ ਗ੍ਰੇਸ ਪੀਰੀਅਡ ਨੂੰ ਖਤਮ ਕਰਨ ਦੀ ਤਜਵੀਜ਼ ਰੱਖੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8:40 ਵੱਜ ਰਹੇ ਨੇ। ਆਓ ਸੁਣਦੇ ਹਾਂ ਇੱਕ ਰੇਡੀਓ ਰਿਪੋਰਟ।
3: ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਯਾਨੀ IRCTC ਵੱਲੋਂ ਧਾਰਮਿਕ ਯਾਤਰਾ ਦੀ ਯੋਜਨਾ ਬਣਾ ਰਹੇ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਭਾਰਤ ਗੌਰਵ ਸਪੈਸ਼ਲ ਟੂਰਿਸਟ ਟ੍ਰੇਨ ਰਾਹੀਂ ਦੱਖਣੀ ਭਾਰਤ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਹ 12 ਰਾਤਾਂ ਤੇ 13 ਦਿਨਾਂ ਦੀ ਵਿਸ਼ੇਸ਼ ਯਾਤਰਾ 14 ਨਵੰਬਰ 2026 ਨੂੰ ਜੰਮੂ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ। ਇਸ ਯਾਤਰਾ ਦੌਰਾਨ ਉੱਤਰੀ ਭਾਰਤ ਤੇ ਨੇੜਲੇ ਸੂਬਿਆਂ ਦੇ ਯਾਤਰੀਆਂ ਨੂੰ ਇੱਕੋ ਟ੍ਰੇਨ ਰਾਹੀਂ ਦੱਖਣੀ ਭਾਰਤ ਦੇ ਪ੍ਰਮੁੱਖ ਧਾਰਮਿਕ ਤੇ ਸੈਰ ਸਪਾਟਾ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਯਾਤਰਾ ਪੈਕੇਜ ਵਿੱਚ ਟ੍ਰੇਨ ਸਫ਼ਰ ਦੇ ਨਾਲ ਯਾਤਰੀਆਂ ਦੇ ਰਹਿਣ, ਖਾਣ ਪੀਣ, ਸਥਾਨਕ ਆਵਾਜਾਈ ਤੇ ਨਿਰਧਾਰਿਤ ਸਥਾਨਾਂ ਦੇ ਦਰਸ਼ਨ ਦੀਆਂ ਸਹੂਲਤਾਂ ਵੀ ਸ਼ਾਮਲ ਕੀਤੀਆਂ ਗਈਆਂ ਨੇ। ਤੇ ਇਸ ਸੰਬੰਧੀ ਕੱਲ੍ਹ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ IRCTC ਦੇ ਜੁਆਇੰਟ ਜਨਰਲ ਮੈਨੇਜਰ ਟੂਰਿਜ਼ਮ ਹਰਸ਼ਦੀਪ, ਸਿਟੀ ਸਟੇਸ਼ਨ ਸੁਪਰਿਟੈਂਡੈਂਟ ਹਰੀਦਿਤ ਸ਼ਰਮਾ ਤੇ PRO ਵਿਕਰਾਂਤ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦਿਆਂ IRCTC ਦੇ ਜੁਆਇੰਟ ਜਨਰਲ ਮੈਨੇਜਰ ਟੂਰਿਜ਼ਮ ਹਰਸ਼ਦੀਪ ਨੇ ਕਿਹਾ
4: IRCTC ਨੇ ਆਪਣੀ ਸਪੈਸ਼ਲ ਦਕਸ਼ਿਨ ਭਾਰਤ ਯਾਤਰਾ ਲਾਂਚ ਕੀ ਹੈ ਜੋ 14 ਨਵੰਬਰ ਕੋ ਜੰਮੂ ਸੇ ਚਲੇਗੀ।

ਮਨ ਜੀਤ ਤੇ ਜਗਜੀਤ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਫਿਲਮ ਭੰਗੜਾ ਚੁਲਿਆ ਗਿਆ, ਆਵਾਜ਼ ਸ਼ਮਸ਼ਾਦ ਬੇਗਮ ਤੇ ਮੁਹੰਮਦ ਰਫੀ।

फसल ने तेरे कर दे। तू पामे साड़ी गल न सुने पर असी तेरे ते मर दे।

ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਦੀ ਆਵਾਜ਼ਾਂ ਵਿੱਚ ਤੁਸੀਂ ਸੁਣ ਰਹੇ ਸੀ ਦੋ ਲੱਛੀਆਂ ਫਿਲਮ 'ਚੋਂ ਲਿਆ ਗਿਆ ਗੀਤ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਫਿਲਮ ਭੰਗੜਾ 'ਚੋਂ ਲਿਆ ਗਿਆ।

ਇਹ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ 'ਚ ਤੁਸੀਂ ਕੁਝ ਪੰਜਾਬੀ ਫਿਲਮੀ ਗੀਤ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜ ਰਹੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ। ਅਠਾਰਵਾਂ ਬ੍ਰਿਕਸ ਸੰਮੇਲਨ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਾਜ਼ੀਲ ਤੇ ਵਿਦੇਸ਼ ਮੰਤਰੀ ਦੌਰੇ ਵੀਏਰਾ ਭਾਰਤ ਪਹੁੰਚ ਗਏ ਨੇ। ਸੰਸਦੀ ਮਾਮਲੇ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਲੋਕਤੰਤਰ ਦੇ ਸੰਸਦੀ ਰੂਪ ਨੂੰ ਦੁਨੀਆਂ ਵਿੱਚ ਸ਼ਾਸਨ ਦਾ ਸਭ ਤੋਂ ਵਧੀਆ ਰੂਪ ਦੱਸਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਫ਼ਤ ਦੀ ਤਿਆਰੀ ਦੀ ਸਮੀਖਿਆ ਕੀਤੀ ਅਤੇ ਜ਼ੀਰੋ ਜਾਨੀ ਨੁਕਸਾਨ ਦੇ ਟੀਚੇ ਵਜੋਂ ਆਫ਼ਤ ਪ੍ਰਤੀ ਲਚਕੀਲੇ ਪਿੰਡਾਂ ਤੇ ਸ਼ਹਿਰਾਂ ਦੇ ਨਿਰਮਾਣ ਦਾ ਸੱਦਾ ਦਿੱਤਾ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਨੂੰ ਇੱਕ ਸਿਹਤਮੰਦ, ਸੁਰੱਖਿਅਤ ਤੇ ਨਸ਼ਾ ਮੁਕਤ ਸ਼ਹਿਰ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਤੇ UAE ਦਰਮਿਆਨ ਵਪਾਰਕ, ਨਿਵੇਸ਼ ਤੇ ਸਨਅਤੀ ਭਾਈਵਾਲੇ ਨੂੰ ਹੋਰ ਮਜ਼ਬੂਤ ਕਰਨ ਤੇ ਸ਼ਾਰਜਾ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਤੇ ਇੰਡਸਟਰੀ ਐਂਡ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ ਦਰਮਿਆਨ ਗੱਲਬਾਤ। ਮਾਈ ਭਾਰਤ ਪੰਜਾਬ ਨੇ ਸੂਬੇ ਭਰ ਦੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ myBharat.government.in ਪੋਰਟਲ ਤੇ ਰਜਿਸਟਰ ਕਰਨ ਦੀ ਅਪੀਲ ਕੀਤੀ। ਸਰਹੱਦੀ ਸੁਰੱਖਿਆ ਬਲ BSF ਵੱਲੋਂ ਜਲੰਧਰ ਵਿੱਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਈ ਜਾ ਰਹੀ ਹੈ। ਭਾਰਤ ਨੇ ਵਿਸ਼ਵ ਪੈਰਾ ਸ਼ੂਟਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸੋਨ ਤਮਗੇ ਸਮੇਤ 4 ਤਮਗੇ ਜਿੱਤੇ। ਭਾਰਤ ਕ੍ਰਿਕਟ ਵਿੱਚ ਭਾਰਤ ਨੇ ਮੁੰਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਔਰਤਾਂ ਦੇ ਏਸ਼ੀਆਈ ਕੱਪ 2026 ਦੇ ਪਹਿਲੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:00 ਵਜੇ

ਹੁਣੇ ਤੁਸੀਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦੇ ਵਿੱਚ ਪੰਡਿਤ ਓਂਕਾਰ ਨਾਥ ਠਾਕੁਰ ਦਾ ਗਾਇਨ ਰਾਗ ਅਸਾਵਰੀ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:30

ਜਗਜੀਤ ਸਿੰਘ ਦੀ ਆਵਾਜ਼ ਵਿੱਚ ਇਹ ਗਜ਼ਲ ਤੁਸੀਂ ਸਮਾਤ ਫਰਮਾ ਰਹੇ ਸੀ। ਲੋਗੋ ਕੀ ਬਾਤੋਂ ਸੀ ਨਾ ਕਰ ਮੇਰੇ ਕਿਰਦਾਰ ਕਾ ਫੈਸਲਾ, ਲੋਗੋ ਕੀ ਬਾਤੋਂ ਸੀ ਨਾ ਕਰ ਮੇਰੇ ਕਿਰਦਾਰ ਕਾ ਫੈਸਲਾ, ਤੇਰੀ ਉਮਰ ਗੁਜ਼ਰ ਜਾਏਗੀ ਮੇਰੀ ਹਕੀਕਤ ਤਲਾਸ਼ਨੇ ਮੇਂ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ।

ਤੁਸੀਂ ਸਮਾਤ ਫਰਮਾ ਰਹੇ ਸੀ ਕੁਛ ਗਜ਼ਲਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ। ਲਓ ਸੁਣੋ ਹੁਣ ਤੱਕ ਦੇ ਮੁੱਖ ਸਮਾਚਾਰ।

18ਵਾਂ ਬ੍ਰਿਕਸ ਸੰਮੇਲਨ ਕੱਲ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਵੇਗਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਦੁਵੱਲੀ ਗੱਲਬਾਤ ਕਰਨ ਦੀ ਉਮੀਦ ਹੈ। ਅੰਤਰਰਾਸ਼ਟਰੀ ਮਾਲੀ ਫੰਡ ਨੇ ਭਾਰਤ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਮੁੱਖ ਚਾਲਕ ਦੱਸਿਆ। ਦੇਸ਼ ਦੀ ਆਰਥਿਕਤਾ ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿੱਚ 7.8% ਵਧੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਤਜਵੀਜ਼ਸ਼ੁਦਾ ਨਵਾਂ ਬੀਜ ਕਾਨੂੰਨ ਕਿਸਾਨਾਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰੱਖਿਆ ਕਰੇਗਾ। ਸ਼੍ਰੀ ਚੌਹਾਨ ਨੇ ਦਿੱਲੀ ਵਿੱਚ ਡਿਜੀਟਲ ਇੰਡੀਆ ਜ਼ਮੀਨ ਰਿਕਾਰਡ ਆਧੁਨਿਕਰਨ ਪ੍ਰੋਗਰਾਮ ਦੇ ਤੀਜੇ ਪੜਾਅ ਲਈ ਸੰਚਾਲਨ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਨੂੰ ਇੱਕ ਸਿਹਤਮੰਦ, ਸੁਰੱਖਿਅਤ ਤੇ ਨਸ਼ਾ ਮੁਕਤ ਸ਼ਹਿਰ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਅਤੇ UAE ਦਰਮਿਆਨ ਵਪਾਰਕ, ਨਿਵੇਸ਼ ਤੇ ਸਨਅਤੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਾਰਜਾ ਮੈਂਬਰ ਆਫ ਕਮਰਸ, ਇੰਡਸਟਰੀ ਤੇ ਇੰਡੀਅਨ ਬਿਜ਼ਨਸ ਐਂਡ ਪ੍ਰੋਫੈਸ਼ਨਲ ਕੌਂਸਲ ਦਰਮਿਆਨ ਗੱਲਬਾਤ।

ਮਾਈ ਭਾਰਤ ਪੰਜਾਬ ਨੇ ਸੂਬੇ ਭਰ ਦੇ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ myBharat.gov.in ਪੋਰਟਲ ਤੇ ਰਜਿਸਟਰ ਕਰਨ ਦੀ ਅਪੀਲ ਕੀਤੀ। ਸਰਹੱਦੀ ਸੁਰੱਖਿਆ ਬਲ PSF ਵੱਲੋਂ ਅੱਜ ਜਲੰਧਰ ਵਿੱਚ ਆਪਣੇ ਫਰੰਟੀਅਰ ਸਦਰ ਮੁਕਾਮ ਵਿਖੇ ਪੈਨਸ਼ਨ ਅਦਾਲਤ ਸਵੇਰੇ 10 ਵਜੇ ਤੋਂ 5 ਵਜੇ ਤੱਕ ਲਗਾਈ ਜਾ ਰਹੀ ਹੈ। ਅਮਰੀਕੀ ਟਰੰਪ ਪ੍ਰਸ਼ਾਸਨ ਨੇ ਨੌਕਰੀ ਗਵਾਉਣ ਤੋਂ ਬਾਅਦ ਮੁਲਾਜ਼ਮਾਂ ਨੂੰ 60 ਦਿਨਾਂ ਦੇ ਗ੍ਰੇਸ ਪੀਰੀਅਡ ਨੂੰ ਖਤਮ ਕਰਨ ਦੀ ਤਜਵੀਜ਼ ਰੱਖੀ। ਕ੍ਰਿਕਟ ਚ ਭਾਰਤ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਔਰਤਾਂ ਦੇ ਏਸ਼ੀਆਈ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10:02 ਵਜ ਰਹੇ ਨੇ ਤੇ ਹੁਣ ਵੇਲਾ ਹੈ

ਕਾਮ ਹੈਲੋ ਫਰਮਾਇਸ਼ ਪੇਸ਼ ਕਰਨ ਦਾ। ਸੋ ਦੋਸਤੋ, ਮੈਂ ਤੁਹਾਡੀ ਦੋਸਤ ਵੀਨਸ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ ਤੁਹਾਡੇ ਵਾਸਤੇ। ਸੋ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ ਆਪਣੇ ਮਨਪਸੰਦ ਗੀਤ ਸਾਡੇ ਕੋਲੋਂ ਫਰਮਾਇਸ਼ਾਂ ਕਰਕੇ ਫੋਨ ਦੇ ਜ਼ਰੀਏ। ਜੀ ਹਾਂ ਦੋਸਤੋ, ਲਾਈਵ ਫੋਨ ਇਨ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈਲੋ ਫਰਮਾਇਸ਼ ਦੇ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਜੇਕਰ ਤੁਸੀਂ ਆਪਣੇ ਮਨਪਸੰਦ ਗੀਤ ਸਾਡੇ ਕੋਲ ਸੁਣਨਾ ਚਾਹੁੰਦੇ ਹੋ, ਕਰਨਾ ਕੁਛ ਨਹੀਂ ਹੈ, ਇੱਕ ਨੰਬਰ ਡਾਇਲ ਕਰਨਾ, ਸਾਡੇ ਨਾਲ ਗੱਲਬਾਤ ਕਰਕੇ ਆਪਣੀ ਫਰਮਾਇਸ਼ਾਂ ਦੱਸਣੀਆਂ ਨੇ। ਸੋ ਫੋਨ ਕਰਨ ਵਾਸਤੇ ਫੋਨ ਨੰਬਰ ਨੋਟ ਕਰੋ 0181 43143। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਇਸ ਪਿਆਰੇ ਜਿਹੇ ਗੀਤ ਨਾਲ, ਫਿਲਮ ਦਰਦ ਚੋਂ ਲਿਆ ਗਿਆ, ਆਵਾਜ਼ਾਂ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ। ਸੋ ਫਟਾਫਟ ਫੋਨ ਚੁੱਕੋ, ਇਸ ਨੰਬਰ ਨੂੰ ਮਿਲਾ ਕੇ ਸਾਡੇ ਨਾਲ ਜੁੜੋ ਅਤੇ ਆਪਣੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਾਓ।

0: ਜੀ ਇੱਕ ਹੋਰ ਕਾਲਰ ਇਸ ਪ੍ਰੋਗਰਾਮ 'ਚ ਆ ਕੇ ਜੁੜ ਚੁੱਕੇ ਨੇ, ਆਓ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਹਰਵਿੰਦਰ ਸਿੰਘ ਰੂਪਰਾਏ, ਪਿੰਡ ਕਾਜੀਪੁਰ, ਜਲੰਧਰ ਤੋਂ ਬੋਲਦਾ ਜੀ। ਮੈਡਮ
0: ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਰਵਿੰਦਰ ਜੀ ਪ੍ਰੋਗਰਾਮ ਹੈਲੋ ਫਰਮਾਇਸ਼ 'ਚ।
1: ਜੀ,
0: ਆਪਣਾ ਹਾਲ ਚਾਲ ਦੱਸੋ।
1: ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਵਿੱਚ
0: ਜੀ ਜੀ। ਤੇ ਗੀਤ ਕਿਹੜਾ ਸੁਣਾਈਏ ਤੁਹਾਨੂੰ ਅੱਜ?
1: ਮੈਡਮ ਜੀ, ਗਾਣਾ ਸੁਣਨਾ ਜੀ, ਮੁਕੇਸ਼ ਜੀ ਦੀ ਆਵਾਜ਼ ਆ, ਪੂਰਬ ਪੱਛਮ ਫਿਲਮ ਆ, ਜਬ ਕੋਈ ਤੁਮਾਰਾ ਹਿਰਦੇ ਤੋੜ ਦੇ।
0: ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਸੁਣੋ ਆਪਣਾ ਮਨਪਸੰਦ ਗੀਤ ਆਪਣੇ ਰੇਡੀਓ ਸੈੱਟ ਤੇ।
1: ਥੈਂਕ ਯੂ ਮੈਡਮ, ਥੈਂਕ ਯੂ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸੁਣ ਰਹੇ ਤੁਸੀਂ ਹੈਲੋ ਫਰਮਾਇਸ਼ ਆਪਣੇ ਦੋਸਤ ਵੀਨਸ ਦੇ ਨਾਲ ਤੇ ਇੱਕ ਹੋਰ ਕਾਲਰ ਆ ਕੇ ਜੁੜ ਚੁੱਕੇ ਨੇ ਆਓ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ ਹੈਲੋ ਹੈਲੋ
1: ਹੈਲੋ ਨਮਸਕਾਰ ਮੈਡਮ ਜੀ
0: ਨਮਸਕਾਰ ਜੀ ਕੌਣ ਗੱਲਬਾਤ ਕਰ ਰਹੇ ਹੋ
1: ਮੈਡਮ ਆਵਾਜ਼ ਬਹੁਤ ਘੱਟ ਆ ਰਹੀ ਹੈ
0: ਜੀ ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਤੇ ਸਾਫ਼ ਸੁਣਾਈ ਦੇ ਰਹੀ
1: ਹੈ ਆਵਾਜ਼ ਆਉਂਦੀ ਮੈਂ
0: ਜੀ ਕੋਈ ਨਾ ਤੁਸੀਂ ਗੱਲਬਾਤ ਕਰੋ ਸਾਡੇ ਨਾਲ
1: ਹੈਲੋ
0: ਹਾਂਜੀ ਸਰ ਆਪਣਾ ਨਾਮ ਦੱਸੋ ਆਪਣਾ ਨਾਮ ਦੱਸੋ
1: ਮੈਂ ਰਾਮ ਲੋਹਾਇਆ ਬੋਲਦਾ ਜੀ ਪਿੰਡ ਨੌਲੀ ਤੋਂ ਜੀ
0: ਜੀ ਬਹੁਤ ਬਹੁਤ ਸਵਾਗਤ ਹੈ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੇ ਕੀ ਹਾਲ ਚਾਲ ਹੈ ਆਪਣਾ
1: ਗੱਲ ਕਰਨ ਦਾ ਫਾਇਦਾ ਕੋਈ ਨਹੀਂ ਆਵਾਜ਼ ਨਹੀਂ ਆ ਰਹੀ ਹੈ
0: ਚਲੋ ਫਿਰ ਇੱਦਾਂ ਕਰੋ ਆਪਣੀ ਫਰਮਾਇਸ਼ ਦੱਸੋ ਗੀਤ ਕਿਹੜਾ ਸੁਣਾਈਏ
1: ਗਾਣਾ ਸੁਣਾ ਦਿਓ ਰੋਟੀ ਫਿਲਮ ਦਾ ਸੁਣਾ ਦਿਓ ਜੀ ਕਿਸ਼ੋਰ ਕੁਮਾਰ ਦੀ ਆਵਾਜ਼ ਹੈ ਮੈਂ
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ ਸੁਣੋ ਆਪਣਾ ਮਨਪਸੰਦ ਗੀਤ

0: ਜੀ ਇੱਕ ਹੋਰ ਕਾਲਰ ਆ ਕੇ ਇਸ ਪ੍ਰੋਗਰਾਮ 'ਚ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ। ਹੈਲੋ ਹੈਲੋ ਹੈਲੋ ਹਾਂਜੀ ਸਰ, ਹੈਲੋ
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ ਰਹੇ ਹੋ
1: ਜੀ? ਮੈਂ ਭੋਲਾ ਸਿੰਘ ਸਿੱਧੂ, ਪਿੰਡ ਬਣਿੰਖੜਾ, ਨੇੜੇ ਮੰਡੀ ਦੱਬੜ ਤੋਂ ਬੋਲਦਾ ਮੈਡਮ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ ਜੀ।
1: ਅੱਜ ਕੋਈ ਫੋਨ 'ਚ ਖਰਾਬੀ ਹੈ ਜੀ?
0: ਜੀ ਪਰ ਨਹੀਂ, ਸਾਨੂੰ ਤੁਹਾਡੀ ਆਵਾਜ਼ ਆ ਰਹੀ
1: ਹੈ। ਮੇਰਾ ਸਾਰਾ ਫਿਲਮ ਲੱਗੀ ਸੁਣਾ ਦਿਓ ਜੀ, ਝੁੰਮਕਾ ਗਿਰਾ ਰਹੀ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਸੁਣੋ ਆਪਣਾ ਮਨਪਸੰਦ ਗੀਤ।

0: ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੈਲੋ ਫਰਮਾਇਸ਼ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ। ਤੇ ਜੇਕਰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਆਪਣੇ ਮਨਪਸੰਦ ਗੀਤ ਸੁਣਨਾ ਚਾਹੁੰਦੇ ਹੋ, ਫਰਮਾਇਸ਼ ਕਰਨਾ ਚਾਹੁੰਦੇ ਹੋ ਤੇ ਫੋਨ ਨੰਬਰ ਨੋਟ ਕਰੋ 0181 43173। ਸੋ ਇੱਕ ਕਾਲਰ ਹੋਰ ਆ ਕੇ ਸਾਡੇ ਨਾਲ ਜੁੜ ਚੁੱਕੇ ਨੇ, ਆਓ ਉਹਨਾਂ ਦੀ ਫਰਮਾਇਸ਼ ਪੁੱਛਦੇ ਆ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲਬਾਤ ਕਰ
1: ਰਹੇ ਹੋ? ਨਾਮ ਜਸਵਿੰਦਰ ਸਿੰਘ, ਜ਼ਿਲ੍ਹਾ ਫਾਜ਼ਿਲਕਾ ਮੈਮ।
0: ਜੀ ਜਸਵਿੰਦਰ ਜੀ, ਕੀ ਹਾਲ ਚਾਲ ਹੈ? ਪਹਿਲਾਂ ਆਪਣਾ ਹਾਲ ਚਾਲ ਦੱਸੋ।
1: ਠੀਕ ਠਾਕ ਮੈਡਮ, ਆਪਣੇ ਸੁਣਾਓ।
0: ਵਧੀਆ। ਤੇ ਹੁਣ ਆਪਣੀ ਫਰਮਾਇਸ਼ ਦੱਸੋ, ਕਿਹੜਾ ਗਾਣਾ ਸੁਣਾਈਏ ਤੁਹਾਨੂੰ ਅੱਜ?
1: ਮੈਡਮ ਦੋ ਰਾਸਤੇ ਤਾਂ ਸੁਣਾ ਦਿਓ, ਰੇਸ਼ਮੀ ਜੁਲਫੇ।
0: ਜੀ ਬਹੁਤ ਬਹੁਤ ਸ਼ੁਕਰੀਆ ਫੋਨ ਕਰ ਲਈ। ਆਪਣਾ ਮਨਪਸੰਦ ਗੀਤ ਸੁਣੋ ਆਪਣੇ ਰੇਡੀਓ ਸੈਟ ਤੇ।
1: ਦੋ ਰਾਸਤੇ ਦਾ ਰੇਸ਼ਮੀ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ
4: ਮਿਹਰਬਾਨ ਕਦਰਦਾਨ ਬੱਚੇ ਬੁੱਢੇ ਅਤੇ ਜਵਾਨ 100 ਗੱਲਾਂ ਦੀ ਇੱਕ ਗੱਲ ਸਹੀ ਸਿਰਫ ਪੈਸੇ ਭੇਜਣ ਲਈ QR ਕੋਡ ਸਕੈਨ ਕਰੀਦਾ ਹੈ ਜਾਂ ਪਿੰਨ ਪਾਈਦਾ ਹੈ ਪੈਸੇ ਮਿਲਣ ਲਈ ਨਹੀਂ
5: RBI ਕਹਿੰਦਾ ਹੈ QR ਕੋਡ ਸਕੈਨ ਕਰਦੇ ਸਮੇਂ ਜਾਂ ਪਿੰਨ ਪਾਉਂਦੇ ਸਮੇਂ ਥੋੜਾ ਧਿਆਨ

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਕ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਨਾਈਟ ਇਨ ਲੰਡਨ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਦੀ ਆਵਾਜ਼ ਵਿੱਚ। ਅਤੇ ਇੱਕ ਹੋਰ ਕਾਲਰ ਆ ਕੇ ਇਸ ਪ੍ਰੋਗਰਾਮ 'ਚ ਸਾਡੇ ਨਾਲ ਜੁੜ ਚੁੱਕੇ ਨੇ, ਆਓ ਗੱਲਬਾਤ ਕਰਕੇ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ। ਹੈਲੋ,
1: ਹੈਲੋ,
0: ਹਾਂਜੀ, ਹੈਲੋ, ਨਮਸਕਾਰ, ਕੌਣ ਬੋਲ ਰਹੇ ਹੋ?
1: ਖੁਸ਼ ਰਹੋ ਤੁਮ ਸਦਾ, ਇਹ ਦੁਆ ਹੈ ਮੇਰੀ। ਹਮਾਰੀ ਫੋਨ ਕਾਲ ਲਗੇ ਜਾਂ ਨਾ ਲਗੇ ਮੈਡਮ ਜੀ, ਫਿਰ ਵੀ ਆਕਾਸ਼ਵਾਣੀ ਦਿਲ ਰੁਬਾ ਹੈ ਮੇਰੀ। ਮੈਡਮ ਜੀ ਨਮਸਕਾਰ
0: ਜੀ। ਨਮਸਕਾਰ, ਮੈਂ ਤੇ ਤੁਹਾਨੂੰ ਪਛਾਣ ਲਿਆ, ਪਰ ਆਪਣਾ ਨਾਮ ਦੱਸੋ।
1: ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ, ਬਹੁਤ ਬਹੁਤ ਸਵਾਗਤ ਹੈ। ਹੈਲੋ, ਫਰਮਾਇਸ਼ ਪ੍ਰੋਗਰਾਮ 'ਚ?
1: ਹਾਂਜੀ, ਮੈਨੂੰ ਤੁਹਾਡੀ ਡਿਊਟੀ ਉੱਧਰ ਲੱਗ ਗਈ ਨਾ, ਮੈਂ ਕਿਹਾ ਚਲੋ ਇੱਧਰ ਹੀ ਫੋਨ ਲਾ ਦਿੱਤੇ।
0: ਚਲੋ, ਚੰਗੀ ਗੱਲ ਹੈ। ਗੀਤ ਦੱਸੋ, ਕਿਹੜਾ ਗਾਣਾ ਸੁਣਾਈਏ ਤੁਹਾਨੂੰ ਅੱਜ?
1: ਗੀਤ ਲਾ ਦਿਓ ਜੀ, ਫਰਜ਼ ਫਿਲਮ ਦਾ, ਮਸਤ ਬਾਹਰੋਂ ਕਾਮ ਹੈ ਆਸ਼ਿਕ ਜੋ ਮੈਂ ਚਾਹੇ ਯਾਰ ਕਰੂੰ।
0: ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਆਪਣਾ ਮਨਪਸੰਦ ਗੀਤ ਆਪਣੇ ਰੇਡੀਓ ਸੈੱਟ 'ਤੇ ਸੁਣੋ।
1: ਸ਼ੁਕਰੀਆ ਮੈਡਮ।

0: ਜੀ ਹੈਲੋ, ਫਰਮਾਇਸ਼ ਪ੍ਰੋਗਰਾਮ 'ਚ ਇੱਕ ਹੋਰ ਕਾਲਰ ਆ ਕੇ ਜੁੜ ਚੁੱਕੇ ਨੇ, ਉਹ ਗੱਲਬਾਤ ਕਰਕੇ ਉਹਨਾਂ ਕੋਲੋਂ ਉਹਨਾਂ ਦੀ ਫਰਮਾਇਸ਼ ਪੁੱਛਦੇ ਹਾਂ। ਹੈਲੋ,
1: ਹਾਂਜੀ ਮੈਡਮ ਜੀ, ਨਮਸਤੇ ਜੀ।
0: ਨਮਸਤੇ ਜੀ, ਕੌਣ ਗੱਲਬਾਤ ਕਰ ਰਹੇ ਹੋ?
1: ਸੁਨੀਲ ਮਲਿਕ ਜੀ, ਦੀਪੀਓ ਬਾਪੂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ, ਤੇ ਆਪਣੇ ਸ਼ਹਿਰ ਦਾ ਹਾਲ ਦੱਸੋ, ਮੌਸਮ ਕਿੱਦਾਂ ਦਾ ਉੱਥੇ ਅੱਜ?
1: ਗਰਮੀ ਹੈ ਜੀ, ਬੱਦਲ ਤਾਂ ਬਣਦਾ ਪਿਆ, ਹੁਣ ਦੇਖੋ ਮੀਂਹ ਆਉਂਦਾ।
0: ਚਲੋ, ਮੀਂਹ ਤੇ ਨਹੀਂ ਆਉਣਾ, ਪਰ ਹੋਰ ਥੋੜੀ ਦੇਰ ਤੱਕ ਠੰਡ ਦੇ ਆਗਮਨ। ਜੀ ਜੀ, ਮੌਸਮ ਬਦਲਣਾ ਆਪੇ ਸ਼ੁਰੂ ਹੋ ਜਾਣਾ। ਸੋ ਗੀਤ ਕਿਹੜਾ ਸੁਣੋਗੇ ਅੱਜ?
1: ਹਾਂਜੀ, ਦੋਸਤੀ ਪਹਿਲਾਂ ਦਾ ਸੁਣਾ ਦਿਓ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਲਈ। ਆਪਣਾ ਮਨਪਸੰਦ ਗੀਤ ਸੁਣੋ।

ਸੌਦਾਗਰ ਫਿਲਮ 'ਚ ਲੈ ਕੇ ਇਸ ਗੀਤ ਦੇ ਨਾਲ ਹੀ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਇਹ ਗੀਤ ਤੁਸੀਂ ਸੁਣ ਰਹੇ ਹੋ। ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਆਪਣੀ ਦੋਸਤ ਵੀਨਸ ਨੂੰ ਇਜਾਜ਼ਤ ਦਿਓ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਬਿਲਕੁਲ ਜੀ, ਧਮਕਾਂ ਪੈ ਰਹੀਆਂ ਨੇ ਤੇ ਵਧਦਿਆਂ ਜੀ ਫਰਮਾਇਸ਼ਾਂ ਵੱਲ। ਪਹਿਲੀ ਫਰਮਾਇਸ਼ ਜਿਹੜੀ ਸਾਡੇ ਕੋਲ ਪਹੁੰਚੀ ਹੈ ਜੀ, ਵਿਲੇਜ ਅਲੂਣਾ ਮਿਆਣਾ ਤੋਂ, ਤਹਿਸੀਲ ਪਾਇਲ, ਡਿਸਟ੍ਰਿਕਟ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਦਰਸ਼ਨ ਸਿੰਘ, ਅਵਤਾਰ ਸਿੰਘ, ਜਾਬਰਜੰਗ ਸਿੰਘ ਚੀਮਾ, ਮਹਿਤਵੀਰ ਸਿੰਘ ਰਾਏਪੁਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ ਤੇ ਗੁਰਵੰਸ਼ ਸਿੰਘ ਜੋੜਾ, ਪਿੰਡ ਸ਼ਾਹਪੁਰ ਮੈਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਿਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਤੇ ਡਾਕਖਾਨਾ ਲੋਗੜ ਠਾਕੁਰਾਂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ ਗੁਰਨੂਰ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮਨਾਥ ਅਤਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਆਉਣ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਆਸਾ ਸਿੰਘ ਮਸਤਾਨਾ ਹੋਣਾ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਜਿਹੜਾ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ, ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਪਿੰਡ ਵੜਿੰਗ ਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਬਜ਼ੀਤਪੁਰ ਤੋਂ ਬਲਜੀਤ ਸਿੰਘ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਹੈਬੋਵਾਲ ਤੋਂ ਪੂਰਾ ਹੀ ਪਰਿਵਾਰ, ਜੀ ਹਾਂ, ਹੈਬੋਵਾਲ ਹਲਕਾ ਉੱਤਰੀ ਜ਼ਿਲ੍ਹਾ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਰਮੀ ਹੈਬੋਵਾਲ। ਮਖੂ ਤੋਂ ਬਿਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮੇਨ ਬਾਜ਼ਾਰ ਮੰਡੀ ਲਾਦੂਗਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ, ਪਿੰਡ ਬਣਵਾਲਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ ਲਕਸ਼ਿਤਾ, ਯਾਸ਼ਿਕਾ, ਵਿਦਿਆ ਦੇਵੀ ਅਤੇ ਮਾਇਲ ਪਰਿਵਾਰ। ਪਦਮਪੁਰ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਭੂਮਿਕਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮੇਨ ਬਾਜ਼ਾਰ ਮੰਡੀ ਲਾਦੂਗਾ ਤੋਂ ਵਰਿੰਦਰ ਕਾਲਰਾ, ਰੇਖਾ ਪਰੀਕਸ਼ਿਤ, ਪਰਾਚੀ ਅਤੇ ਕਾਲਰਾ ਪਰਿਵਾਰ। ਹਰੀਸ਼ ਸਹਿਗਲ ਖੰਨਾ ਤੋਂ, ਜਗਦੀਸ਼ ਸਹਿਗਲ, ਰਾਜ, ਪੂਜਾ, ਪਾਰਥ, ਸਾਰਥਕ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਦਮਾ ਟੋਕਿਸ ਨੇਪਾ ਨਗਰ ਮੱਧ ਪ੍ਰਦੇਸ਼ ਤੋਂ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ, ਕੁਸ਼ਲ, ਨੀਤੀ, ਸੁਰਭੀ, ਆਸ਼ਵਿਨ, ਮੰਗਲਾ ਬੈਨ ਅਤੇ ਰਾਜਿੰਦਰ ਜੀ ਸ਼ਾਹ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੁਹੱਬਤ ਨਗਰ ਕਪੂਰਥਲਾ ਤੋਂ ਕਰਨੈਲ ਸਿੰਘ ਬੱਤੂ, ਗੁਰਫਤਿਹ ਸਿੰਘ ਅਤੇ ਹਰਨੇਜ ਕੌਰ। ਆਹੋ ਸੁਣਦੇ ਨੇ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ 'ਚ ਇਹ ਗੀਤ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਪ੍ਰੋਗਰਾਮ ਚ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स ओटीटी ऐप नाउ एंड वॉच फॉर फ्री।
3: हेलो,
4: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं।
5: ਅਜਿਹੀ ਕੋਈ ਵੀ ਫੋਨ ਕਾਲ ਫਰੌਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਗ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ। ਮਿੱਤੂ ਖੇੜਾ ਸ਼੍ਰੀ ਮੁਕਤਸਰ ਸਾਹਿਬ ਤੋਂ ਫਰਮਾਇਸ਼ ਭੇਜੀ ਹੈ ਕਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਨੇ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਹਨ ਲਾਲ ਰੱਥੀ, ਓਮ ਪ੍ਰਕਾਸ਼ ਰੱਥੀ, ਸ਼ਗੁਨ, ਲਵਕੁਸ਼, ਛਤਰਪਾਲ ਸਿੰਘ, ਰਜਿੰਦਰ ਸਿੰਘ, ਬੱਬੂ ਸਿੰਘ, ਕਾਕਾ ਪੱਟੀ। ਪਿੰਡ ਕਮਾਲਵਾਲਾ ਤੋਂ ਗੁਰਮੇਜ ਸਿੰਘ ਵਿਰਕ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨਾ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ ਅਤੇ ਕੁਨਾਲ ਮਹਿਰਾ। ਝੱਜਰ ਹਰਿਆਣਾ ਤੋਂ ਬਿੱਟੂ ਪਾਟੀਆ, ਰੀਟਾ ਪਾਟੀਆ, ਰਜਤ ਅਤੇ ਮਯੰਕ ਪਾਟੀਆ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਈਸ਼ਾਨ ਅਤੇ ਪੂਜਾ ਪਰਿਹਾਰ। ਆਦਰਸ਼ ਨਗਰ ਮਲੋੜ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ, ਨਿਵਾਨ ਸ਼ਰਮਾ। ਜੀ ਆਰ ਪੌਲ ਅਤੇ ਪੂਰਾ ਹੀ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਦੰਤਰੇਗੀ ਪਾਟਾਪਾਰਾ ਤੋਂ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰ ਮਣੀ ਅਤੇ ਲੋਖੇਲਾਲ ਵਰਮਾ। ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੇਵਿਸ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਆਹ ਸੁਣਦੇ ਨੇ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਤੀ। ਫਰਮਾਇਸ਼ੀ ਸਿਲਸਿਲੇ ਵੱਲ ਵੱਧਦੇ ਹਾਂ ਜੀ। ਖੋਈ ਖੇੜਾ ਫਾਜ਼ਿਲਕਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਕ੍ਰਿਸ਼ਨ ਇਲੈਕਟ੍ਰਿਕ। ਬੰਟੀ ਗੌਰਵ, ਸੁਮਿਤ, ਗਲੋਰੀ, ਪ੍ਰਭ ਦਿਆਲ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਨੇ। ਸਾਊਥ ਐਵਨਿਊ ਅਬੋਹਰ ਤੋਂ ਜਸਪਾਲ ਭਾਰਤੀ, ਵੀਨਾ, ਸੁਰਿੰਦਰ, ਮਨਦੀਪ, ਡਿੰਪਲ, ਯੁਵਰਾਜ, ਹੈਪੀ, ਹਰਪ੍ਰੀਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਇਹਨਾਂ ਦਾ ਪੂਰਾ ਹੀ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ, ਕੁਲਵੰਤ ਗਿੱਲ ਮਲੋਟ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਕੋਟਵਾ, ਨਾਰਾਇਣਪੁਰ, ਬਾਬਾ ਪੱਟੀ ਬਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ, ਦੁਬੀਹਾ ਨੇਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਅਤੇ ਪ੍ਰਾਂਜਲ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਪਿੰਡ ਢਾਣੀ ਤੋਂ ਲਾਲ ਖਾਂ, ਨੋਹਾਰ ਤੋਂ ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਂ, ਸੀਮਾ ਬਾਨੋ, ਵਿਨੋਦ ਖਾਂ ਅਤੇ ਇਹਨਾਂ ਦਾ ਪੂਰਾ ਹੀ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ। ਸਹਾਰਨਪੁਰ, ਕੁਮਾਰਹੇੜਾ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ। ਆਹੋ ਸੁਣਦੇ ਇਹਨਾਂ ਸਾਰਿਆਂ ਦੀ ਹੀ ਮਿਲੀ ਜੁਲੀ ਫਰਮਾਇਸ਼ ਤੇ ਸਰਦੂਲ ਸਿਕੰਦਰ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਅਗਲੇ ਗੀਤ ਨੂੰ ਸੁਣਨ ਲਈ ਸਾਡੇ ਕੋਲ ਜਿਹੜੀ ਫਰਮਾਇਸ਼ ਪਹੁੰਚੀ ਹੈ ਜੀ, ਮਜਨੂੰ ਕਟਿੱਲਾ ਤੋਂ ਫਰਮਾਇਸ਼ ਭੇਜੀ ਹੈ। ਕਮਲ ਪਲੂਜਾ, ਮਧੂ ਸਾਗਰ, ਸਤਨਾ, ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਕਸ਼ਾ ਅਤੇ ਮਾਹੀ ਮਲਿਕ, ਗੁਲਾਮ ਰੋਡ, ਹਰਗੋਬਿੰਦ ਨਗਰ, ਨਵਾਂਸ਼ਹਿਰ ਤੋਂ ਫਰਮਾਇਸ਼ ਭੇਜ ਰਹੇ ਨੇ। ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ ਅਤੇ ਪ੍ਰਤੀਸ਼ਾ ਸੰਧੂ ਅਤੇ ਮੈਕਸ। ਪ੍ਰੋਗਰਾਮ 'ਚ ਅਗਲੇ ਗੀਤ ਨੂੰ ਸੁਣਨ ਸੜਕੋਂ ਫਰਮਾਇਸ਼ ਪਹੁੰਚੀ ਹੈ ਜੀ, ਵੇਦ ਪ੍ਰਕਾਸ਼, ਪ੍ਰਜਾਪਤੀ, ਲਕਸ਼ਯ, ਅੰਜਲੀ, ਨੇਹਾ, ਆਂਚਲ, ਸ਼ੁਭਮ ਅਤੇ ਲਵਲੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪੇਂਡੀ ਪਿੰਡ ਤੋਂ ਪਿੰਡ ਕਪੂਰ ਸ਼ਾਹ, ਖੁੰਮਣ, ਜ਼ਿਲ੍ਹਾ ਫਾਜ਼ਿਲਕਾ ਤੋਂ ਵਧਾਵਾ ਸਿੰਘ, ਬਲਕਰਨ, ਤਨੂ, ਪਵੀ, ਜੱਸੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਬੱਸ ਸਟੈਂਡ ਪਿੰਡ ਫਰਵਾਹੀ, ਜ਼ਿਲ੍ਹਾ ਸੰਗਰੂਰ ਤੋਂ ਰਾਜੂ ਅੰਸਾਰੀ, ਬਾਬੂ ਅੰਸਾਰੀ, ਪਿੱਲੂ, ਲਾਲੀ, ਸ਼ੌਂਗੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਟਾਲੀਵਾਲਾ, ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ, ਚਤੁਰਥ, ਅਰਨਵ, ਲਾਜਵੰਤੀ, ਅਨੀਤਾ ਰਾਣੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬਵਾਲੇ ਤੋਂ ਫਰਮਾਇਸ਼ ਭੇਜ ਰਹੇ ਨੇ। ਬੁਲਟਾਨਾ, ਇਸਲਾਮਪੁਰ, ਮਹਾਰਾਸ਼ਟਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸਹਿਦੇਵ ਦਾਮੋਦਰ, ਸ਼ਸ਼ੀਕਲਾ, ਸੁਮੇਧ ਕੁਮਾਰ, ਅਮੋਲ ਬਾਨਮਰ, ਸ਼ੋਭਾਤਾਈ, ਦੀਪਾਲੀ ਅਤੇ ਸ਼ਲੋਕ ਕੁਮਾਰ। ਬਕਸਰ ਬਿਹਾਰ ਤੋਂ ਸ਼ਰਫੁਦੀਨ ਅੰਸਾਰੀ, ਫਾਤਿਮਾ ਖਾਤੂਨ ਅਤੇ ਸੁਮਿਤ ਰਮੇਸ਼ ਸਾਹੂ। ਡੁਬਰਾਓ ਬਿਹਾਰ ਤੋਂ ਸਾਨੂੰ

ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਅਗਲੇ ਗੀਤ ਨੂੰ ਸੁਣਨ ਲਈ ਸਾਡੇ ਕੋਲ ਜਿਹੜੀ ਫਰਮਾਇਸ਼ ਪਹੁੰਚੀ ਹੈ ਜੀ, ਫਰਮਾਇਸ਼ ਭੇਜਣ ਵਾਲੇ ਨੇ ਮਾਰਹਰਾ ਦਰਵਾਜ਼ਾ ਏਟਰ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਨਵੇਦ ਹਸਨ, ਸੁਹੇਲ ਹਸਨ, ਅਨਿਮ ਯਸ਼ਵ, ਰਸੀਦ ਵਾਰਸੀ, ਕਿਦਵਈ ਨਗਰ ਸਿੱਧਪੁਰਾ ਟਾਊਨ ਤੋਂ ਜ਼ੁਬੈਰ ਅਲੀ ਖਾਨ, ਸਬੀਹਾ ਅੰਜੁਮ ਖਾਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸ਼ਿਵਾਗੋ, ਪ੍ਰੇਮ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ ਅਤੇ ਦੀਪਾਲੀ ਇਹ ਸਾਨੂੰ ਪੱਛਮ ਸਿੰਭੂ ਚਾਈਬਾਸਾ ਝਾਰਖੰਡ ਤੋਂ ਫਰਮਾਇਸ਼ ਭੇਜ ਰਹੇ ਨੇ। ਅਮਰੀਕ ਸਿੰਘ ਜਲਾਨ ਜ਼ਿਲ੍ਹਾ ਸੰਗਰੂਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੂਰਵਾ ਪਿੰਡ ਪਾਡਰ ਕਰੋੜਾ ਤੋਂ, ਅਨਿਲ ਬੁਰਾਂਡੇ, ਊਸ਼ਾ ਅਨੁਸ਼੍ਰੀ ਅਤੇ ਧਨਸ਼੍ਰੀ ਬੁਰਾਂਡੇ, ਪਟੇਲ ਨਗਰ ਮਲੋੜ ਤੋਂ ਡਾਕਟਰ ਰਾਜਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ ਆਰਜ਼ੂ ਅਤੇ ਗੁੱਡੂ, ਵੜਿੰਗਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਰਾਵਲ ਕਰਨਾਰ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਪਿੰਡ ਚੰਦਬਾਜ਼ਾ ਫਰੀਦਕੋਟ ਤੋਂ ਅੰਗਰੇਜ਼ ਸਿੰਘ ਗੇਜਾ, ਗੁਰਮਤ ਕੌਰ, ਜਗਪ੍ਰੀਤ ਸਿੰਘ, ਮਨਪ੍ਰੀਤ, ਕਰਮਜੀਤ, ਚਰਨਜੀਤ, ਨਵਕੀਰਤ, ਗੁਰਸੀਰਤ, ਗੁਰਪ੍ਰਤਾਪ ਅਤੇ ਇਹਨਾਂ ਦਾ ਪੂਰਾ ਹੀ ਪਰਿਵਾਰ। ਬਿਹਾਰੀ ਕਲੋਨੀ ਸ਼ਾਹਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਡੱਬੂ ਸਮਰਾਟ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ੂ, ਰਿਧਾਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਵਿਜੇ ਤੰਵਰ ਅਤੇ ਮਮਤਾ ਮੁੰਡੀ ਖਰੜ ਤੋਂ ਫਰਮਾਇਸ਼ ਭੇਜ ਰਹੇ ਨੇ। ਪਿੰਡ ਹੀਰਾਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ, ਸਰਵਣ ਰਿਣਵਾ, ਹਜ਼ਾਰੀ ਲਾਲ ਸ਼ਰਮਾ, ਜਗਦੀਸ਼ ਸ਼ਰਮਾ, ਬਲਵੰਤ ਸਿੰਘ ਅਤੇ ਬਹੁਤ ਸਾਰੇ ਸਾਥੀ। ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਨਵੀ ਤਨਵੀ, ਲਕਸ਼ਯ ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਆਹ ਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਅਗਲੇ ਸੁਣਨ ਗੀਤ ਨੂੰ ਸੁਣਨ ਲਈ ਸਾਡੇ ਕੋਲ ਜਿਹੜੀ ਫਰਮਾਇਸ਼ ਭੇਜੀ ਗਈ ਹੈ ਕੁਲਵੰਤ ਕੁਮਾਰ, ਸੁਨੀਤਾ, ਫਲਕ, ਕਸ਼ਿਸ਼ ਅਤੇ ਪੂਰਾ ਹੀ ਘਾਟ ਪਰ ਪਰਿਵਾਰ ਬਨਵਾਲਾ ਪਿੰਡ ਹਨਵੰਤਾ ਫਾਜ਼ਿਲਕਾ ਤੋਂ ਸਾਨੂੰ ਫਰਮਾਇਸ਼ ਭੇਜ ਰਿਹਾ ਹੈ। ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆ, ਨਮਨ ਟਿੰਗੀਆ ਅਤੇ ਅਪਾਰ ਟਿੰਗੀਆ, ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੰਪਲ, ਅਮਨਜੋਤ ਸੱਪਲ, ਬਿਦਰ ਖੇੜੀ, ਪਰਮਜੀਤ ਸਿੰਘ ਪੂਰਬਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ, ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਜਸਵੰਤ ਸਿੰਘ, ਏਕਮ, ਮਨਕੀਰਤ, ਜੰਡਵਾਲਾ, ਮੀਰਾ, ਸਾਗਲਾ, ਫਾਜ਼ਿਲਕਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸ਼ਾਹਜੀ ਨਗਰ ਨਾਂਦੇੜ ਮਹਾਰਾਸ਼ਟਰ ਤੋਂ ਸੰਤੋਸ਼ ਭਾਕਰੇ, ਸੁਨੈਨਾ, ਸੁਕੰਨਿਆ, ਸਵਿਤਾ ਭਾਕਰੇ, ਪਿੰਡ ਬਾਂਡੀਵਾਲਾ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ ਬਗੜੀਆ, ਰਜਤ ਅਤੇ ਬੇਬੀ ਗਰਿਮਾ ਬਗੜੀਆ, ਪਿੰਡ ਕਪੂਰ ਸ਼ਾਹ ਖੁੰਮਣ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਬਲਤੇਜ, ਨਵਜੋਤ, ਹਰਮਨ, ਹੈਰੀ, ਹੈਪੀ ਅਤੇ ਇਹਨਾਂ ਦਾ ਪੂਰਾ ਹੀ ਪਰਿਵਾਰ, ਪਿੰਡ ਤੇਡਾਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਤ੍ਰਿਪਤਾ ਕੁਮਾਰੀ ਥਾਂਦੀ, ਡਾਕਟਰ ਪ੍ਰਿਯੰਕਾ ਥਾਂਦੀ, ਡਾਕਟਰ ਪ੍ਰਸ਼ਾਂਤ ਥਾਂਦੀ, ਡਾਕਟਰ ਪ੍ਰੀਅਮ ਥਾਂਦੀ, ਬੇਬੀ ਪਾਮਿਕਾ ਅਤੇ ਬਾਣੀ ਥਾਂਦੀ ਉਹਨਾਂ ਨੇ। ਕਲਾਨੌਰ ਤੋਂ ਨਰਿੰਦਰ ਸ਼ਰਮਾ, ਕਿਰਨ ਅਤੇ ਨਿਤਿਨ ਮਯੰਕ, ਆਹੋ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਅਤੇ ਪ੍ਰੋਗਰਾਮ ਦਾ ਅਗਲਾ ਗੀਤ ਮੁਹੰਮਦ ਸਦੀਕ ਦੀ ਅਤੇ ਰਣਜੀਤ ਕੌਰ ਦੀ ਆਵਾਜ਼ 'ਚ।

0: ਨਮਸਕਾਰ ਪ੍ਰੋਗਰਾਮ ਵਸਦੇ ਵੇੜੇ ਲੈ ਕੇ ਹਰਪ੍ਰੀਤ ਹਾਜ਼ਰ ਹੈ ਜੀ
1: ਤੇ ਸਿਮਰਨ ਦੀ ਹਾਜ਼ਰੀ ਵੀ ਲਵਾ ਲਓ
0: ਕੀ ਹਾਲ ਚਾਲ ਹੈ ਸਿਮਰਨ ਜੀ
1: ਬਹੁਤ ਖੂਬ ਬਹੁਤ ਅੱਛਾ ਜੀ
0: ਦੇਖੋ ਜਿੱਦਾਂ ਤੁਸੀਂ ਮੈਨੂੰ ਹੱਸ ਕੇ ਕਿਹਾ ਕਿ ਬਹੁਤ ਖੂਬ ਬਹੁਤ ਅੱਛਾ
1: ਜੀ
0: ਤੁਸੀਂ ਮੇਰੇ ਤੋਂ ਮੇਰਾ ਹਾਲ ਪੁੱਛੋਗੇ ਤਾਂ ਮੈਂ ਵੀ ਤੁਹਾਨੂੰ ਇੱਦਾਂ ਹੀ ਕਹਾਂਗੀ ਪਰ ਸਿਮਰਨ ਜੀ ਜਦੋਂ ਸਾਨੂੰ ਕੋਈ ਅੱਗੋਂ ਹੱਸ ਕੇ ਜਵਾਬ ਨਹੀਂ ਦਿੰਦਾ ਕਿੰਨਾ ਅਜੀਬ ਲੱਗਦਾ ਨਾ
1: ਸਹੀ ਗੱਲ ਆ ਕਿ ਕਈ ਵਾਰੀ ਹੱਸ ਕੇ ਜਵਾਬ ਨਹੀਂ ਦਿੰਦਾ ਤੇ ਕਈ ਵਾਰੀ ਉਹ ਹਾਸੇ ਚੋਂ ਹਾਸਾ ਹੀ ਨਹੀਂ ਹੁੰਦਾ
0: ਜ਼ਿੰਦਗੀ ਦੇ ਵਿੱਚ ਹਰ ਕਿਸੇ ਨੂੰ ਅਗਰ ਅਸੀਂ ਕਹੀਏ ਕਿ ਤੇਰਾ ਕੀ ਹਾਲ ਹੈ ਤੇ ਅਗਲਾ ਪਹਿਲੀ ਵਾਰੀ ਤਾਂ ਜ਼ਰੂਰ ਕਹੇਗਾ ਕਿ ਮੇਰ ਹੈ ਜੀ ਸਭ ਠੀਕ ਹੈ ਉਮੀਦ ਅਸੀਂ ਇਹੀ ਕਰਦੇ ਹਾਂ
1: ਜੀ
0: ਤੇ ਕਿਉਂਕਿ ਅੰਦਰ ਖਾਤੇ ਹਰ ਕਿਸੇ ਨੂੰ ਮੁਸ਼ਕਲਾਂ ਤੇ ਹੈਗੀਆਂ ਹੀ ਨੇ
1: ਜੀ
0: ਕੋਈ ਨਹੀਂ ਸੌਖਾ ਬੈਠਾ ਹਰ ਕਿਸੇ ਨੂੰ ਹਰ ਕਿਸੇ ਨਾ ਕਿਸਮ ਦੀ ਕੋਈ ਨਾ ਕੋਈ ਦਿੱਕਤ ਕੋਈ ਮੁਸ਼ਕਲ ਹੈ ਪਰ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਸਵੇਰੇ ਉੱਠ ਕੇ ਰਸਤੇ 'ਚ ਆਉਂਦੇ ਜਾਂਦੇ ਜਦੋਂ ਵੀ ਮਿਲਦੇ ਹੋ ਜੇ ਤੁਸੀਂ ਇੱਕ ਪਲ ਲਈ ਹੱਸ ਕੇ ਅਗਲੇ ਨੂੰ ਕਹਿ ਦਿਓਗੇ ਤੁਹਾਡਾ ਕੁਛ ਵਿਗੜਨਾ ਨਹੀਂ ਅਤੇ ਉਹਨੂੰ ਬਹੁਤ ਚੰਗਾ ਲੱਗਣਾ
1: ਔਰ ਹੋ ਸਕਦਾ ਹੈ ਕਿ ਤੁਹਾਡੀ ਇੱਕ ਉਮਰਾਂ ਵਾਲੀ ਜਾਣ ਪਛਾਣ ਬਣ ਜਾਏ ਮੈਂ ਇਸ ਕਰਕੇ ਗੱਲ ਕਹਿ ਰਹੀ ਹਾਂ ਕਿ ਜਦੋਂ ਤੁਸੀਂ ਕਿਹਾ ਨਾ ਸਵੇਰੇ ਉੱਠ ਕੇ ਜਦੋਂ ਆਪਾਂ ਸੈਰ ਕਰਨ ਕਈ ਵਾਰੀ ਜਾ ਰਹੇ ਹੁੰਦੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਸਵੇਰੇ ਤੁਹਾਨੂੰ ਜੋ ਵੀ ਕੋਈ ਮਿਲੇ ਤੇ ਉਹਨੂੰ ਸ਼ੁਭ ਸਵੇਰ ਕਹਿਣਾ ਜਿਹੜਾ ਬਹੁਤ ਚੰਗਾ ਹੈ ਹਨਾ
0: ਬਿਲਕੁਲ
1: ਤੇ ਚਾਹੇ ਤੁਸੀਂ ਸਮਾਈਲ ਕਰਕੇ ਚਾਹੇ ਸਿਰ ਝੁਕਾ ਕੇ ਤੇ ਉਸ ਦੇ ਨਾਲ ਇਹ ਹੋ ਜਾਂਦਾ ਹੈ ਕਿ ਤੁਹਾਡੀ ਜਿਹੜੀ ਸੋਚ ਚੱਲ ਰਹੀ ਹੈ ਨਾ ਦਿਮਾਗ 'ਚ ਉਹ ਬਦਲ ਜਾਏਗੀ ਥੋੜ੍ਹੀ ਦੇਰ ਲਈ ਹਨਾ ਤੇ ਦੂਸਰੇ ਪਾਸੇ ਗੱਲ ਆਉਂਦੀ ਹੈ ਤੁਸੀਂ ਗੱਲ ਕੀਤੀ ਸੀਗੀ ਕਿ ਜਦੋਂ ਅਸੀਂ ਮਿਲਦੇ ਹਾਂ ਤੇ ਪੁੱਛਦੇ ਹਾਂ ਕਿ ਕੀ ਹਾਲ ਹੈ ਤੇ ਪਹਿਲੀ ਵਾਰੀ ਬੰਦਾ ਕਹਿੰਦਾ ਕਿ ਠੀਕ ਹੈ ਸਭ ਠੀਕ ਵਧੀਆ ਹਨਾ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਟੋਨ 'ਚ ਤੁਸੀਂ ਪੁੱਛੋਗੇ ਜ਼ਿਆਦਾਤਰ ਉਸੇ ਟੋਨ ਵਾਲਾ ਜਵਾਬ ਆਏਗਾ ਜੇ ਮੈਂ ਪੁੱਛਿਆ ਹੋਰ ਬਈ ਕੀ ਹਾਲ ਹੈ ਹਨਾ ਤੇ ਦੂਸਰੇ ਪਾਸੇ ਹੋਰ ਕੀ ਹਾਲ ਹੈ ਤੇਰਾ ਹਨਾ
0: ਬਹੁਤ ਫਰਕ ਹੈ ਜੀ ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ ਲਹਿਜੇ ਦੀ ਗੱਲ ਕੀਤੀ ਹੈ ਕਿ ਜਦੋਂ ਸਾਡਾ ਜਿਹੜਾ ਲਹਿਜਾ ਜਿਹੜਾ ਸਾਡਾ ਅੰਦਾਜ਼ ਹੈ ਉਹ ਆਪਣੇ ਆਪ ਦੇ ਵਿੱਚ ਹੀ ਸਾਰਾ ਹਾਲ ਬਿਆਨ ਕਰ ਦਿੰਦਾ ਕਿ ਅਸੀਂ ਕਿੱਦਾਂ ਦੇ ਮੂਡ ਦੇ ਨਾਲ ਘਰੋਂ ਨਿਕਲੇ ਹਾਂ ਜਾਂ ਅਸੀਂ ਆਪਣੇ ਘਰ ਦੇ ਵਿੱਚ ਹੀ ਸਵੇਰੇ ਉੱਠ ਕੇ ਆਪਣੇ ਕਮਰੇ 'ਚੋਂ ਬਾਹਰ ਆਉਂਦੇ ਹਾਂ ਆਪਣੇ ਵੱਡਿਆਂ ਨੂੰ ਅਸੀਂ ਨਮਸਤੇ ਸਲਾਮ ਸਤਿ ਸ਼੍ਰੀ ਅਕਾਲ ਕੁਛ ਵੀ ਕਹੀਏ ਜੋ ਵੀ ਸਾਡਾ ਗੁੱਡ ਮੋਰਨਿੰਗ ਹੀ ਹੈ ਚਲੋ ਜੋ ਵੀ ਸਾਡਾ ਆਪਣਾ ਤਰੀਕਾ ਪਰਿਵਾਰ ਦਾ ਕਹੀਏ ਜ਼ਰੂਰ ਅਗਲਾ ਬਲੈਸਿੰਗਸ ਹੀ ਦੇਗਾ
1: ਬਿਲਕੁਲ ਸਹੀ ਗੱਲ ਆਖੀ ਬਲੈਸਿੰਗਸ ਦੇਗਾ ਤੇ ਸਾਡੇ ਸਰੋਤਾ ਵੀ ਸਾਨੂੰ ਬਲੈਸਿੰਗਸ ਦੇਣਗੇ ਜੇਕਰ ਅਸੀਂ ਉਹਨਾਂ ਨੂੰ ਗੀਤ ਸੁਣਾਇਆ
0: ਬਿਲਕੁਲ ਜੀ ਕਿਉਂਕਿ ਗੀਤ ਸੰਗੀਤ ਦਾ ਜਿਹੜਾ ਸਾਡਾ ਸਿਲਸਿਲਾ ਪ੍ਰੋਗਰਾਮ ਵਸਦੇ ਵੇੜੇ ਦੇ ਨਾਲ ਚੱਲਦਾ ਰਹਿੰਦਾ ਔਰ ਜ਼ਿੰਦਗੀ ਦੇ ਵਿੱਚ ਵੈਸੇ ਵੀ ਆਪਾਂ ਕਹਿੰਦੇ ਹਾਂ ਕਿ ਖੁਸ਼ ਰਹਿਣਾ ਚਾਹੀਦਾ ਅੱਛੀ ਅੱਛੀ ਗੱਲਾਂ ਕਰਨੀਆਂ ਚਾਹੀਦੀਆਂ ਨੇ ਤੇ ਫਿਰ ਉਹਦੇ ਨਾਲ ਹੀ ਭਰਿਆ ਹੋਇਆ ਇੱਕ ਗੀਤ ਸੁਣੀ ਲੈਂਦੇ ਹਾਂ
1: ਜੀਜ਼

0: दर्शकों खबरदार, ये ब्रेकिंग न्यूज बाण तो बचना है, तब पैसे भेजते समय नाम अते रकम हमेशा दोबारा चेक करो।
1: आरबीआई कहता है किसे नु भी पेमेंट करते समय थोड़ा ध्यान नाल।
2: हाँ जी, गीत वाकई बहुत सोहना सीगा, हस के जीवांगे नाले खुल के जीवांगे।
3: बिल्कुल, गल जुड़ी ही सीगी जड़ी ग्रीटिंग्स दे नाल पे असी सवेरे जां जदों भी किसे नु मिलदे आ, पहली बार जदों मिलीदा है दिन दे विच, ते हमेशा कोशिश ही होनी चाहिए है कि तुसी मुस्कुराउंदे होए ही मिलो।
2: सिमरन जी, मैनू इस विषय दे ना एक गल भी याद आ गई। जदों असी वड्डियां दी गल करदे आ ना, मेरे अपने नानी माँ ने मैनू एक गल समझाई सीगी। वो छत ते बहिंदे हुंदे सी, जिद्दां सर्दियां दे विच धुप्प सेकणी ते छत ते बैठना, ते उहनां ने अपनी छत ते बैठे बैठे ना दूरों किसी नूं इशारा करना, कोई लेडी अपने छत ते आके कपड़े सुकाउण आए है, उन्होंने दूरों ही ना इशारा करना, हाँ ठीक है ठीक है। मैं कोल बैठी देखते दे रहना, मैं कहना तुहाडी आवाज जांदी भी एड्डी दूर तक
3: जी,
2: भी उन्हों थोड़े सुनदा पिया कि तुसीं ठीक है करदे पिओ। नो डाउट वह हथ हिलांदे सीगे, अगले नूं तां सिर्फ हथ नजर आउंदा सी, इशारा सा नजर आउंदा सी, आवाज़ मैनूं सुनदी पई सी कोल बैठी नूं। ते मैनूं उह कहिंदे कि भी जरूर सुनदा होएगा, कहिंदे उहनूं मेरी आवाज़। इह गल उहनां ने करती। ਜਦੋਂ ਉਹ ਪੂਰੇ ਹੋਏ, ਉਹੀ ਲੇਡੀ ਉਹ ਸਾਡੇ ਘਰ ਆਏ, ਅਤੇ ਉਹ ਆ ਕੇ ਕਹਿੰਦੇ ਕਿ ਬੀ ਜੀ ਦੂਰੋਂ ਬੈਠੇ ਹਾਲ ਚਾਲ ਪੁੱਛ ਲੈਂਦੇ ਸੀ। ਇਹ ਗੱਲ ਕਰਦਿਆਂ ਮੈਨੂੰ ਹੁਣ ਵੀ ਕੁਝ ਹੁੰਦਾ ਪਿਆ ਕਿ ਵਾਕਈ ਜਿਹੜੀ ਸਤਿ ਸ਼੍ਰੀ ਅਕਾਲ ਬੁਲਾਉਣੀ ਜਾਂ ਨਮਸਤੇ ਬੁਲਾਉਣੀ ਜਾਂ ਗੁੱਡ ਮੋਰਨਿੰਗ ਬੁਲਾਉਣੀ, ਦੂਰੋਂ ਹੀ ਕਿਸੇ ਨੂੰ ਇਸ਼ਾਰੇ 'ਚ ਹੀ ਉਹ ਬੰਦੇ ਨੂੰ ਇੰਨਾ ਜੋੜਦਾ ਆ ਕਿ ਉਹਦੀ ਜ਼ਿੰਦਗੀ ਤੋਂ ਬਾਅਦ ਵੀ ਉਹਦੇ ਨਾਲ ਉਹੀ ਚੀਜ਼ ਯਾਦ ਰਹਿੰਦੀ ਹੈ।
3: ਹਰਪ੍ਰੀਤ ਜੀ, ਜਿਵੇਂ ਤੁਸੀਂ ਗੱਲ ਕੀਤੀ, ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਅਸੀਂ ਜਿਸ ਤਰ੍ਹਾਂ ਰਹਿ ਰਹੇ ਹਾਂ, ਕੰਮਾਂ ਕਾਰਾਂ ਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਹੁੰਦੇ ਹਾਂ। ਤੁਸੀਂ ਦੇਖੋ, ਤੁਹਾਡੇ ਨਾਨੀ ਜੀ ਦੀ ਜਿਹੜੀ ਗੱਲ ਸੀਗੀ, ਅੱਜ ਜੇ ਇਹਨੂੰ ਅਪਲਾਈ ਕਰੀਏ ਅਸੀਂ, ਤਾਂ ਮੈਨੂੰ ਲੱਗਦਾ ਸਮਾਜ ਦੇ ਵਿੱਚ ਉਹ ਜਿਹੜਾ ਸਮਾਜ ਦਾ ਜਿਹੜਾ ਤਾਣਾ ਬਾਣਾ ਫੈਬਰਿਕ ਕਹਿ ਲਓ, ਉਸ ਦੇ ਵਿੱਚ ਅਸੀਂ ਇਸ ਦੇ ਨਾਲ ਜੁੜੇ ਰਹਿੰਦੇ ਹਾਂ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ, ਤੁਰੇ ਜਾਂਦੇ, ਚੱਲ ਬਸ ਹੋਰ ਕੀ ਹਾਲ ਆ, ਠੀਕ

0: ਮੈਨੂੰ ਨਾ ਜ਼ਰਾ ਕਾਹਲੀ ਸੀ, ਮੈਂ ਅੱਜ ਜ਼ਰਾ ਛੇਤੀ 'ਚ ਸੀ, ਪਰ ਸਾਡੀ ਮੁਲਾਕਾਤ ਹੁੰਦੀ ਰਹਿੰਦੀ ਹੈ ਅਤੇ ਅਸੀਂ ਆਲੇ ਦੁਆਲੇ ਦੇ ਨਾਲ ਜਿੱਥੇ ਅਸੀਂ ਰਹਿੰਦੇ ਹਾਂ ਅਸੀਂ ਉਹਨਾਂ ਨਾਲ ਜੁੜੇ ਰਹਿੰਦੇ ਹਾਂ, ਆਪਣੇ ਵਾਕਫ ਕਾਰਾਂ ਦੇ ਨਾਲ ਜੁੜੇ ਰਹਿੰਦੇ ਹਾਂ, ਭਾਵੇਂ ਕਿ ਅਸੀਂ ਇਸ ਵੇਲੇ ਸੋਸ਼ਲ ਮੀਡੀਆ ਦੇ ਦੌਰ 'ਚ ਹਾਂ ਵੀ ਵਟਸਐਪ ਕਰ ਲਓ, ਫੋਨ ਕਰ ਲਓ, ਗੱਲਬਾਤ ਕਰ ਲਓ ਜਾਂ ਫੋਟੋਆਂ ਭੇਜ ਲਓ, ਆਹ ਜਿਹੜਾ ਆਪਣਾ ਤੁਰੇ ਤੁਰੇ ਜਾਂਦਿਆਂ ਬੋਲ ਬੁਲਾਰਾ ਜਿਹੜਾ ਆਪਣਾ ਬੋਲਣਾ ਹੈ ਨਾ ਇੱਕ ਦੂਜੇ ਦੇ ਨਾਲ ਗੱਲਬਾਤ ਕਰਨਾ, ਇਹਨੂੰ ਨਾ ਅਸੀਂ ਸੰਚਾਰ ਦੇ ਵਿੱਚ ਇੰਟਰਪਰਸਨਲ ਕਮਿਊਨੀਕੇਸ਼ਨ ਕਹਿੰਦੇ ਹਾਂ।
1: ਵਾਹ ਜੀ ਵਾਹ।
0: ਅਤੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਕੁਦਰਤ ਨੇ ਅਹਿਮ ਹਿੱਸੇ ਨੂੰ ਮੰਨਿਆ। ਕੁਦਰਤ ਇਹ ਕਹਿੰਦੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਇੱਕ ਦੂਸਰੇ ਨੂੰ ਆਹਮਣੇ ਸਾਹਮਣੇ ਗੱਲਬਾਤ ਨਹੀਂ ਕਰਦੇ, ਜੋ ਅਸਰ ਇਸ ਗੱਲਬਾਤ ਦਾ ਉਹ ਹੋਰ ਕਿਸੇ ਗੱਲਬਾਤ ਦਾ ਨਹੀਂ ਹੈ।
1: ਅਸੀਂ ਇਹੀ ਉਮੀਦ ਕਰਦੇ ਹਾਂ ਕਿ ਵਸਦੇ ਵਿਹੜੇ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਸਾਡੀਆਂ, ਅਸੀਂ ਵੀ ਪੂਰਾ ਇਮੈਜਿਨ ਕਰਦੇ ਹਾਂ ਕਿ ਸਾਡੇ ਸਾਹਮਣੇ ਸਾਡੀਆਂ ਭੈਣਾਂ ਬੈਠੀਆਂ ਹੋਈਆਂ ਨੇ, ਅਸੀਂ ਆਪਸ 'ਚ ਗੱਲ ਕਰਦੇ ਹਾਂ, ਉਹਨਾਂ ਨੂੰ ਮੁਖਾਤਿਬ ਹੋ ਕੇ ਗੱਲ ਕਰਦੇ ਹਾਂ, ਔਰ ਉਹ ਵੀ ਇੰਨਾ ਜ਼ਿਆਦਾ ਕਦੀ ਕਦੀ ਫੀਲ ਕਰਦੇ ਹੀ ਹੋਣਗੇ, ਉਮੀਦ ਤਾਂ ਇਹੀ ਹੈ ਜੀ।
0: ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਉਹ ਸੁਣ ਕੇ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਇਹ ਜ਼ਰੂਰ ਸੋਚਦੇ ਨੇ ਕਿ ਮੈਂ ਨਾ ਚਿੱਠੀ ਲਿਖਣੀ ਹੈ, ਖਤ ਪਾਉਣਾ ਹੈ, ਅਤੇ ਖਤ ਜ਼ਰੂਰ ਪਾਉਣਾ, ਸਾਨੂੰ ਵੀ ਤੁਹਾਡੀਆਂ ਚਿੱਠੀਆਂ ਦੀ ਉਡੀਕ ਰਹਿੰਦੀ ਹੈ
1: ਜੀ। ਉੱਥੋਂ ਹੀ ਤਾਂ ਪਤਾ ਚੱਲਦਾ ਕਿ ਹਾਂ ਵੀ ਜ਼ਿੰਦਗੀ ਦੇ ਵਿੱਚ ਕਿਹੜੀ ਚੀਜ਼ ਸਾਨੂੰ ਹੋਰ ਚਾਹੀਦੀ ਹੈ, ਕਿੱਦਾਂ ਜ਼ਿੰਦਗੀ ਚੱਲਦੀ ਪਈ ਹੈ, ਕਿੱਦਾਂ ਅਸੀਂ ਜ਼ਿੰਦਗੀ ਨੂੰ ਹੋਰ ਸੋਹਣਾ, ਹੋਰ ਅਸੀਂ ਵਧੀਆ ਕਰ ਸਕਦੇ ਹਾਂ। ਸਿਰਫ ਪ੍ਰੋਗਰਾਮ ਵਸਦੇ ਵੇੜੇ ਦੀ ਗੱਲ ਨਹੀਂ ਕਰ ਰਹੇ, ਅਸੀਂ ਜ਼ਿੰਦਗੀ ਦੀ ਗੱਲ ਕਰ ਰਹੇ ਹਾਂ।
0: ਬਿਲਕੁਲ। ਔਰ ਇੱਥੇ ਮੈਂ ਇਹ ਵੀ ਗੱਲ ਕਹੂੰਗੀ ਕਿ ਸਿਆਣੇ ਵੀ ਕਹਿੰਦੇ ਨੇ ਕਿ ਜਦੋਂ ਤੁਸੀਂ ਇਹ ਸੋਚਦੇ ਹੋ ਕਿ ਬਈ ਮੈਂ ਤਾਂ ਉਹਨੂੰ ਬੁਲਾਇਆ ਅਤੇ ਉਹਨੇ ਮੈਨੂੰ ਬੁਲਾਇਆ ਨਹੀਂ, ਹੋ ਸਕਦਾ ਕਿ ਉਹਨੂੰ ਸੁਣਿਆ ਨਹੀਂ। ਹਮੇਸ਼ਾ ਇਹ ਮੰਨ ਕੇ ਚੱਲੋ ਕਿ ਕੋਈ ਵੀ ਬੰਦਾ ਤੁਹਾਡੇ ਨਾਲ ਨਾਰਾਜ਼ ਨਹੀਂ ਹੈ, ਰੁੱਸਿਆ ਨਹੀਂ ਹੈ, ਜੇ ਇਸ ਵਾਰ ਨਹੀਂ ਬੋਲਿਆ ਤਾਂ ਅਗਲੀ ਵਾਰ ਬੋਲੇਗਾ ਜ਼ਰੂਰ। ਦੁਬਾਰਾ ਤੁਸੀਂ ਉਹਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਕਰੋ ਔਰ ਅੱਗੋਂ ਜਵਾਬ ਜ਼ਰੂਰ ਆਏਗਾ
1: ਜੀ,
0: ਹੈ ਨਾ,
1: ਅੱਜ ਨਹੀਂ ਆਇਆ ਕੱਲ੍ਹ ਆਏਗਾ,
0: ਕੱਲ੍ਹ ਆਏਗਾ। ਦੂਸਰੀ ਗੱਲ ਇਹ ਕਹੀ ਜਾਂਦੀ ਹੈ ਅਤੇ ਇਹ ਵੀ ਉਡੀਕ ਨਾ ਰੱਖੋ ਕਿ ਮੈਂ ਉਮਰ 'ਚ ਵੱਡਾ ਜਾਂ ਮੈਂ ਸਟੇਟਸ 'ਚ ਬਹੁਤ ਵੱਡਾ, ਮੇਰੇ 'ਤੇ ਅਹੁਦਾ ਬਹੁਤ ਵੱਡਾ, ਅਗਲਾ ਮੈਨੂੰ ਪਹਿਲੋਂ ਵਿਸ਼ ਕਰੇ ਅਤੇ ਮੈਂ ਵਿਸ਼ ਕਰ।
1: ਇਹ ਬਹੁਤ ਸੋਹਣੀ ਗੱਲ ਕਹੀ।
0: ਦੇਖੋ ਮਨੁੱਖਤਾ ਦੇ ਵਿੱਚ, ਇਨਸਾਨੀਅਤ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੈ, ਨਾ ਉਮਰਾਂ 'ਚ ਅਤੇ ਨਾ ਹੀ ਕਿਸੇ ਸਟੇਟਸ ਦੇ ਰੁਤਬੇ ਦੇ ਵਿੱਚ। ਜੇ ਕੋਈ ਵੱਡਾ ਹੈ ਤਾਂ ਉਹ ਸਿਰਫ ਇਨਸਾਨੀਅਤ 'ਚ ਵੱਡਾ ਹੈ ਕਿ ਉਸਨੇ ਰਾਹ ਜਾਂਦੇ ਆਪ ਤੋਂ, ਚਾਹੇ ਉਹ ਛੋਟਾ ਹੈ ਚਾਹੇ ਉਮਰ 'ਚ ਛੋਟਾ ਹੈ, ਉਸਨੂੰ ਬੁਲਾਇਆ।
1: ਬਿਲਕੁਲ। ਅਸੀਂ ਜਿੱਦਾਂ ਸਿਮਰਨ ਜੀ ਹੁਣੇ ਗੱਲ ਕੀਤੀ ਨਾ ਕਿ ਚਿੱਠੀ ਜ਼ਰੂਰ ਪਾਉਣ ਦਾ ਮਨ ਕਰਦਾ ਹੋਏਗਾ, ਅਤੇ ਫਿਰ ਮੇਰਾ ਮੈਨੂੰ ਲੱਗ ਰਿਹਾ ਕਿ ਸਾਡਾ ਇਹ ਵੀ ਫਰਜ਼ ਬਣਦਾ ਕਿ ਅਸੀਂ ਆਪਣਾ ਪਤਾ ਉਹਨਾਂ ਨੂੰ ਜ਼ਰੂਰ ਦੱਸ ਦਈਏ ਕਿ ਜੇ ਮਨ ਕਰ ਹੀ ਰਿਹਾ ਚਿੱਠੀ ਪਾਉਣ ਦਾ ਤਾਂ ਪਤੇ ਕਰਕੇ ਪਿੱਛੇ ਨਾ ਰਹਿ ਜਾਣਾ। ਸਾਡਾ ਪਤਾ ਹੈ ਪ੍ਰੋਗਰਾਮ ਵਸਦੇ ਵਿਹੜੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, 1440001 1440001। ਕਿਸੇ ਨੇ ਮੈਨੂੰ ਆਖਿਆ, ਕਹਿੰਦੇ ਸਿਫਰ ਸਿਫਰ ਤੁਸੀਂ ਕਿਉਂ ਬੋਲਦੇ ਹੋ, ਤੁਸੀਂ 00 ਕਿਉਂ ਨਹੀਂ ਬੋਲਦੇ? ਮੈਂ ਕਿਹਾ ਕਿ ਇੱਕ ਵਸਦੇ ਵੇੜੇ ਦਾ ਇੱਕ, ਜਿਹਨੂੰ ਕਹਿੰਦੇ ਨਾ ਕਿ ਇੱਕ ਰਵਾਇਤ ਜੀ ਹੁੰਦੀ ਹੈ, ਇੱਕ ਜ਼ਬਾਨ 'ਤੇ ਚੜਿਆ ਹੁੰਦਾ ਆ, ਅਤੇ ਉਹ ਸੋਹਣਾ ਲੱਗਦਾ, ਕੁਛ ਅੱਖਰ ਬੋਲਣੇ ਤੁਹਾਨੂੰ ਸੋਹਣੇ ਲੱਗਦੇ ਆ।
0: ਸੋਹਣੇ ਵੀ ਲੱਗਦੇ ਆ ਅਤੇ ਸਾਨੂੰ ਇਹ ਵੀ ਉਮੀਦ ਰਹਿੰਦੀ ਹੈ ਕਿ ਜੇਕਰ ਕਿਸੇ ਨੇ ਪਹਿਲੀ ਵਾਰੀ ਸਿਫਰ ਸਿਫਰ ਸੁਣਿਆ ਅਤੇ ਉਸ ਤੋਂ ਬਾਅਦ 00 ਸੁਣ ਲਿਆ, ਅਤੇ ਅਸੀਂ ਗੱਲੀਂ ਬਾਤੀਂ ਉਹਨੂੰ ਉਹਦੀ ਵੋਕੈਬਲਰੀ ਜਾਂ ਉਹਦੀ ਸ਼ਬਦਾਵਲੀ ਦੇ ਵਿੱਚ ਕੁਝ ਹੋਰ ਜੋੜ ਵੀ ਦਿੱਤਾ।
1: ਬਹੁਤ ਸਹੀ ਗੱਲ ਕਹੀ ਤੁਸੀਂ। ਦੇਖੋ ਜੀ, ਆਪਾਂ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਚੱਲਦੀਆਂ ਰਹਿਣੀਆਂ ਨੇ, ਪਰ ਗੱਲਾਂ ਬਾਤਾਂ ਨੂੰ ਅਸੀਂ ਹੋਰ ਵਧਾਉਂਦੇ ਹਾਂ, ਜਿਹੜਾ ਸਾਡਾ ਸਿਲਸਿਲੇ ਹੁੰਦੇ ਨੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਸਾਡਾ ਬਹੁਤ ਜ਼ਰੂਰੀ ਹੈ। ਉਹਦੇ ਬਾਰੇ, ਉਹਦੇ ਵਿੱਚ ਜੋ ਅਸੀਂ ਮੁਲਾਕਾਤਾਂ ਕਰਵਾਉਂਦੇ ਹਾਂ ਉਹ ਵੀ ਬਹੁਤ ਸਾਰੀ ਸੇਧ ਭਰੀਆਂ ਗੱਲਾਂ ਹੁੰਦੀਆਂ ਨੇ। ਜ਼ਿੰਦਗੀ ਦੇ ਵਿੱਚ ਇੱਕ ਮੁਕਾਮ ਇੱਦਾਂ ਦਾ ਆਉਂਦਾ ਕਿ ਜਦੋਂ ਉਹ ਬੰਦਾ ਕਹਿੰਦਾ ਕਿ ਚਲੋ ਮੈਂ ਰੈਸਟ ਕਰ ਲੈਣਾ, ਮੈਂ ਰਿਟਾਇਰ ਹੋ ਜਾਣਾ, ਜਾਂ ਰਿਟਾਇਰ ਹੋ ਜਾਂਦੇ ਲੋਕ, ਹੈ ਨਾ, ਪਰ ਬਹੁਤ ਵਾਰ ਆਪਾਂ ਸੁਣਦੇ ਹਾਂ ਕਿ ਕਹਿੰਦੇ ਉਹ ਰਿਟਾਇਰ ਨਹੀਂ ਹੁੰਦੇ, ਉਹ ਰੀਟਾਇਰ ਹੁੰਦੇ, ਉਹ ਦੁਬਾਰਾ ਚੱਕਾ ਪੈਂਦਾ ਉਹਨਾਂ ਦੇ ਅੰਦਰ। ਸਾਡਾ ਇਹੀ ਸਿਲਸਿਲਾ ਹੈ ਜੀ ਉਮਰਾਂ ਦੇ ਪੈਂਡੇ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਵੱਖ ਵੱਖ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰਦੇ ਹਾਂ, ਉਹ ਸਾਡੇ ਵਿਹੜੇ ਆਉਂਦੇ ਨੇ, ਉਹ ਸਾਨੂੰ ਇੱਦਾਂ ਦੀਆਂ ਗੱਲਾਂ ਨਾਲ ਰਾਬਤਾ ਕਾਇਮ ਕਰਵਾਉਂਦੇ ਨੇ ਜੋ ਅਸੀਂ ਕਦੇ ਸੁਣੀਆਂ ਹੀ ਨਹੀਂ ਹੁੰਦੀਆਂ।
0: ਬਿਲਕੁਲ ਹਰਪ੍ਰੀਤ ਜੀ, ਸਹੀ ਗੱਲ ਕਰ ਰਹੇ ਹੋ। ਰੀਟਾਇਰ ਦੀ ਜਦੋਂ ਤੁਸੀਂ ਗੱਲ ਕੀਤੀ ਕਿ ਸਾਡੇ ਤੁਸੀਂ ਕੋਈ ਵੀ ਕਿੱਤਾ ਫੜਿਆ ਜਾਂ ਉਸ ਦੇ ਵਿੱਚ ਕੰਮ ਕਰ ਰਹੇ ਹੋ ਜਾਂ ਤੁਸੀਂ ਘਰ 'ਚ ਹੀ ਬੈਠੇ ਕੁਛ ਲਿਖ ਰਹੇ ਹੋ, ਤੁਸੀਂ ਲਿਖਾਰੀ ਹੋ, ਤੁਹਾਡੇ ਆਪਣੀ ਉਮਰ ਦੇ ਇੰਨੇ ਅਨੁਭਵ, ਇੰਨੇ ਐਕਸਪੀਰੀਅੰਸ ਹੁੰਦੇ ਆ ਜਦੋਂ ਰੇਡੀਓ ਰਾਹੀਂ ਸੁਣੇ ਜਾਂਦੇ ਨੇ। ਸਾਨੂੰ ਇਸ ਗੱਲ 'ਤੇ ਯਕੀਨ ਹੈ ਕਿ ਉਹਨਾਂ 'ਚੋਂ ਅਸੀਂ ਸਿੱਖਦੇ ਹਾਂ, ਔਰ ਜਦੋਂ ਅਸੀਂ ਸਿੱਖਣ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਕਿ

0: ਕਿਸੇ ਦੇ ਤਜਰਬੇ ਤੋਂ ਸਿੱਖ ਲੈਣਾ, ਇਹ ਇੱਕ ਇੰਟੈਲੀਜੈਂਟ ਬੰਦੇ ਦੀ ਤੁਸੀਂ ਕਹਿ ਲਓ ਕਿ ਨਿਸ਼ਾਨੀ ਹੈ, ਪਛਾਣ ਹੈ। ਅਤੇ ਅੱਜ ਜਿਹੜਾ ਸਾਡਾ ਉਮਰਾਂ ਦੇ ਪੈਂਡੇ ਹੈ ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰੀਏ।
1: ਬਿਲਕੁਲ ਜੀ, ਅੱਜ ਸਾਡੇ ਵਿਹੜੇ ਪਹੁੰਚੇ ਸੀਗੇ ਹਰਮੇਸ਼ ਲਾਲ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀਗੀ ਔਰ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਝਾਤ ਵੀ ਮਾਰੀ ਸੀ। ਉਹਨਾਂ ਨਾਲ ਸੁਣੀ ਗੱਲਬਾਤ, ਉਹਨਾਂ ਨਾਲ ਕੀਤੀ ਗੱਲਬਾਤ ਆਪਾਂ ਸੁਣਾਂਗੇ ਔਰ ਸਿਰਫ ਇਸ ਮਾਧਿਅਮ 'ਤੇ ਨਹੀਂ ਸੁਣਾਂਗੇ, ਨਾਲੋ ਨਾਲ ਅਸੀਂ ਆਪਣੇ ਯੂਟਿਊਬ ਚੈਨਲ 'ਤੇ ਵੀ ਸੁਣਾਂਗੇ। ਠੀਕ ਹੈ, ਅਤੇ ਜਿਹਨੂੰ ਕਹਿੰਦੇ ਨਾ ਕਿ ਪ੍ਰੋਗਰਾਮ ਨੂੰ ਹੋਰ ਨਿਖਾਰ ਲਿਆਉਣਾ ਹੁੰਦਾ।
0: ਬਿਲਕੁਲ ਜੀ, ਸਹੀ ਗੱਲ ਆਖੀ, ਨਾਲੇ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਯੂਟਿਊਬ 'ਤੇ ਆਉਣਾ ਵੀ ਬਹੁਤ ਜ਼ਰੂਰੀ ਹੈ। ਅਤੇ ਚਲੋ ਫਿਰ ਹੈ ਨਾ, ਰੁੱਖ ਕਰੀਏ ਥੋੜ੍ਹਾ।
1: ਬਿਲਕੁਲ ਬਿਲਕੁਲ, ਰੁੱਖ ਵੀ ਕਰਨਾ ਹੈ ਔਰ ਸੁਣਨਾ ਵੀ। ਔਰ ਅਸੀਂ ਆਪਣੀ ਭੈਣਾਂ ਨੂੰ ਇਹ ਕਹਿ ਦਿੰਦੇ ਹਾਂ ਕਿ ਹੁਣ ਧਿਆਨ ਨਾਲ ਜ਼ਰੂਰ ਸੁਣਨਾ, ਕੋਈ ਨਾ ਕੋਈ ਗੱਲ ਉਹਨਾਂ ਨੂੰ ਵਧੀਆ ਜ਼ਰੂਰ ਲੱਗੇਗੀ।
2: ਉਮਰਾਂ ਦੇ ਪੈਂਡੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਕਰ ਫਿਰ ਹਾਜ਼ਰ ਹਾਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜੋ ਸਾਨੂੰ ਆਪਣੀ ਗੱਲਬਾਤ ਦੇ ਨਾਲ, ਆਪਣੀ ਜ਼ਿੰਦਗੀ ਦੇ ਸਫ਼ਰ ਦੀ ਗੱਲਬਾਤ ਦੇ ਨਾਲ ਪ੍ਰੇਰਿਤ ਕਰਨਗੇ। ਇਹਨਾਂ ਦੀ ਜ਼ਿੰਦਗੀ ਬਾਰੇ ਜਾਣਨਾ ਪਾਉਂਦੇ ਹਾਂ, ਇਹਨਾਂ ਤੋਂ ਸਵਾਲ ਪੁੱਛਦੇ ਹਾਂ। ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਹਰਮੇਸ਼ ਲਾਲ ਜੀ, ਜੋ ਕਿ ਬਤੌਰ ਫਿਜ਼ੀਕਲ ਐਜੂਕੇਸ਼ਨ ਟੀਚਰ ਰਿਟਾਇਰ ਹੋਏ ਨੇ, ਪਰ ਇਹਨਾਂ ਦੀ ਸ਼ਖਸੀਅਤ ਦੇ ਹੋਰ ਬਹੁਤ ਸਾਰੇ ਰੰਗ ਨੇ, ਬਹੁਤ ਸਾਰੇ ਪਹਿਲੂ ਨੇ ਜੋ ਗੱਲਬਾਤ ਕਰਕੇ ਹੀ ਪਤਾ ਚੱਲਣਗੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹਰਮੇਸ਼ ਲਾਲ ਜੀ ਪ੍ਰੋਗਰਾਮ 'ਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਉਣ ਦੇ ਲਈ।
3: ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਨੂੰ, ਤੁਸੀਂ ਸਾਨੂੰ ਮੈਨੂੰ ਮੌਕਾ ਦਿੱਤਾ ਇੱਥੇ ਆਉਣ ਦਾ।
2: ਤੁਸੀਂ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਰਿਟਾਇਰ ਹੋਏ ਹੋ, ਕਿੰਨੇ ਸਾਲ ਹੋ ਗਏ ਰਿਟਾਇਰ ਹੋਇਆ ਨੂੰ?
3: 31 ਅਕਤੂਬਰ 2023 ਨੂੰ
2: ਜੀ। ਅਤੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਤੁਹਾਡੀ ਸ਼ਖਸੀਅਤ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਨੇ, ਅਤੇ ਸਿਰਫ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਕਹਿਣਾ ਤੁਹਾਨੂੰ ਕਾਫੀ ਨਹੀਂ ਹੋਏਗਾ, ਤੁਹਾਡੇ ਤੋਂ ਹੀ ਜਾਣਨਾ ਚਾਹਾਂਗੇ ਕਿ ਤੁਸੀਂ ਆਪਣੀ ਟੀਚਿੰਗ ਕਰੀਅਰ ਦੇ ਵਿੱਚ ਕਿਹੜੇ ਕਿਹੜੇ ਫੀਲਡ ਦੇ ਵਿੱਚ ਕੰਮ ਕੀਤਾ ਹੈ?
3: ਮੈਂ ਬੇਸਿਕਲੀ ਜਿੱਦਾਂ ਵੇਟ ਲਿਫਟਿੰਗ ਦਾ ਪਲੇਅਰ ਸੀਗਾ
2: ਜੀ।
3: ਵੇਟ ਲਿਫਟਿੰਗ ਤੋਂ ਇਲਾਵਾ ਮੈਂ ਕਬੱਡੀ, ਫੁੱਟਬਾਲ, ਰੈਸਲਿੰਗ
2: ਜੀ,
3: ਸਾਈਕਲਿੰਗ, ਐਥਲੈਟਿਕ, ਇਹੋ ਜਿਹੇ ਈਵੈਂਟ ਵੀ ਕਰਦਾ ਰਿਹਾ।
2: ਮਤਲਬ ਜੋ ਫਿਜ਼ੀਕਲ ਐਜੂਕੇਸ਼ਨ ਦੀ ਸਿੱਖਿਆ ਸੀ ਤੁਸੀਂ ਕਿਤਾਬਾਂ ਤੱਕ ਹੀ ਸੀਮਤ ਨਹੀਂ ਕੀਤੀ?
3: ਨਹੀਂ ਨਹੀਂ,
2: ਬਲਕਿ ਤੁਸੀਂ ਉਸ ਤੋਂ ਪਹਿਲਾਂ ਖੁਦ ਵੀ ਪਲੇਅਰ ਰਹੇ ਹੋ।
3: ਬਿਲਕੁਲ
2: ਠੀਕ ਹੈ। ਅਤੇ ਉਸ ਤੋਂ ਪਹਿਲਾਂ ਜਿਹੜਾ ਤੁਹਾਡਾ ਇੱਕ ਖੇਡ ਜਗਤ ਦਾ ਸਫ਼ਰ ਹੈ ਉਸ 'ਤੇ ਝਾਤ ਮਾਰ ਲੈਂਦੇ ਹਾਂ। ਤੁਸੀਂ ਬਤੌਰ ਖਿਡਾਰੀ, ਤੁਸੀਂ ਦੱਸਿਆ ਕਿ ਕਈ ਖੇਡਾਂ ਦੇ ਵਿੱਚ ਰਹੇ ਹੋ, ਇਹ ਖੇਡਾਂ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ?
3: ਮੈਂ ਆਪਣੀਆਂ ਇਹ ਬਜ਼ੁਰਗਾਂ ਦੀਆਂ ਕਹਾਣੀਆਂ ਸੁਣਦਾ ਹੁੰਦਾ ਸੀਗਾ। ਉਹਨਾਂ ਵਿੱਚ ਸਾਡੇ ਬਜ਼ੁਰਗ ਬੜੇ ਜੋਸ਼ੀਲੇ ਕਰਮਯੋਗੀ ਸੀਗੇ, ਉਹਨਾਂ ਦੀ ਕਹਾਣੀ ਸੁਣ ਕੇ ਮੇਰੇ ਦਿਲ 'ਚ ਹੁੰਦਾ ਸੀਗਾ ਵੀ ਕਾਸ਼ ਮੈਂ ਵੀ ਕਦੇ ਚੰਗਾ ਪਲੇਅਰ ਬਣਾ, ਜਾਂ ਉਹ ਜੋ ਕਰਦੇ ਹੁੰਦੇ ਸੀ ਕਿ ਮੈਂ ਵੀ ਦੁਨੀਆ ਨੂੰ ਕਦੀ ਦਿਖਾ ਸਕਾਂਗਾ। ਲੇਕਿਨ ਇਹ ਜਿਹੜਾ ਸੁਪਨਾ ਫਿਰ ਹੌਲੀ ਹੌਲੀ ਸਕੂਲ ਤੋਂ ਹੁੰਦਿਆਂ, ਹਾਕੀ ਖੇਡਦਿਆਂ, ਵੱਖ ਵੱਖ ਖੇਡਾਂ ਨੂੰ ਖੇਡਦਿਆਂ, ਤੋਂ ਜਦੋਂ ਮੈਂ ਰਾਮਗੜੀਆ ਕਾਲਜ ਗਿਆ ਪ੍ਰੈਪ ਕਰਕੇ, 10th ਕਲਾਸ ਕਰਕੇ 1982 ਵਿੱਚ, ਅਤੇ ਮੈਨੂੰ ਉੱਥੇ ਵੇਟ ਲਿਫਟਿੰਗ ਕਰਨ ਦਾ ਮੌਕਾ ਮਿਲਿਆ
2: ਜੀ।
3: ਅਤੇ ਮੈਂ ਵੇਟ ਲਿਫਟਿੰਗ ਦੇ ਵਿੱਚ ਵੱਡੀਆਂ ਫਿਰ ਪਲਾਂਘਾਂ ਮਾਰੀਆਂ, ਜਿਹਦੇ ਵਿੱਚ ਆਲ ਇੰਡੀਆ ਇੰਟਰ ਯੂਨੀਵਰਸਿਟੀ, ਨਾਰਥ ਇੰਡੀਆ ਚੈਂਪੀਅਨ, 5 ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡੇ, ਜਿਹਦੇ ਵਿੱਚ 3 ਵਾਰ ਮੇਰਾ ਮੈਡਲ ਲਿਆ।
2: ਠੀਕ ਹੈ।
3: ਉਸ ਤੋਂ ਬਾਅਦ ਮੈਂ DPED ਡਿਪਲੋਮਾ ਕੀਤਾ, ਉਸ ਤੋਂ ਬਾਅਦ MA ਹਿਸਟਰੀ ਕੀਤੀ, MA ਫਿਜ਼ੀਕਲ ਐਜੂਕੇਸ਼ਨ ਡਿਊਰਿੰਗ ਜੋਬ ਕੀਤੀ, ਔਰ NAS ਸਪੈਸ਼ਲਾਈਜ਼ਡ ਵੇਟ ਲਿਫਟਿੰਗ ਡਿਪਲੋਮਾ ਕੀਤਾ, ਜਿਹੜਾ ਮੈਂ ਆਪਣੇ ਗਰੁੱਪ ਦਾ ਟੌਪਰ ਵੀ ਰਿਹਾ ਇੰਡੀਆ 'ਚੋਂ
2: ਜੀ। ਤੁਸੀਂ ਦੱਸਿਆ ਕਿ ਤੁਸੀਂ ਕਹਾਣੀਆਂ ਤੋਂ ਪ੍ਰੇਰਿਤ ਹੋਏ, ਕਹਾਣੀਆਂ ਨੇ ਤੁਹਾਨੂੰ ਮੋਟੀਵੇਟ ਕੀਤਾ, ਅਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਕਹਾਣੀਆਂ ਦੇ ਜ਼ਰੀਏ ਇਤਿਹਾਸ 'ਚ ਝਾਤ ਮਾਰਦੇ ਹਾਂ ਤਾਂ ਉਸ ਤੋਂ ਪਤਾ ਚੱਲਦਾ ਕਿ ਇਤਿਹਾਸ ਵੀ ਤੁਹਾਡਾ ਫੇਵਰੇਟ ਸਬਜੈਕਟ ਰਿਹਾ।
3: ਬਿਲਕੁਲ, ਇਹ ਇੱਕ ਮੇਰੇ ਪਰਸਨੈਲਿਟੀ ਦੇ ਵਿੱਚ, ਜਦੋਂ ਮੈਂ ਕਿਸੇ ਬਜ਼ੁਰਗਾਂ ਨੂੰ, ਕਿਸੇ ਪੁਰਾਣੇ ਖਿਡਾਰੀਆਂ ਨੂੰ, ਪੁਰਾਣੀਆਂ ਬਿਲਡਿੰਗਾਂ ਨੂੰ
2: ਜੀ
3: ਜਦੋਂ ਮੈਂ ਦੇਖਦਾ, ਮੈਂ ਕੋਈ ਕਾਲਪਨਿਕ ਚਿੱਤਰ ਬਣਾਉਣਾ ਉਹਨਾਂ,
2: ਮਤਲਬ ਕਿ ਬੀਤੇ ਸਮੇਂ 'ਚ ਪਹੁੰਚ ਜਾਂਦੇ ਹੋ।
3: ਹਾਂ, ਅਤੇ ਉਹ ਫਿਰ ਮੈਨੂੰ ਇੱਦਾਂ ਲੱਗਦਾ ਵੀ ਕਾਸ਼ ਇਹ ਉਸ ਸਮੇਂ ਦੀ ਦੁਨੀਆ ਦੇ ਸੁਪਨੇ ਕਿਹੋ ਜਿਹੇ ਹੋਣਗੇ। ਅਤੇ ਜਿਹੜਾ ਮੇਰਾ ਸਕੂਲ ਵੀ ਆ ਉਹ ਬੜਾ ਵਿਰਾਸਤੀ ਹੈ, ਉਹ ਸਿੰਘ ਸਭਾ ਲਹਿਰ 1900 ਤੋਂ ਲੈ ਕੇ 1920 ਤੱਕ ਉਹ ਚੱਲੀ ਸੀ। ਉਹਨਾਂ ਨੇ ਸਿੱਖਿਆ ਪ੍ਰਸਾਰ ਲਈ ਖਾਲਸਾ ਸਕੂਲ ਖੋਲ੍ਹੇ ਸੀ, ਅਤੇ ਮੇਰੇ ਮੈਟ੍ਰਿਕ ਤੱਕ ਦਾ ਸਕੂਲ ਦਾ ਨਾਂ ਖਾਲਸਾ ਹਾਈ ਸਕੂਲ ਸਮਰਾਈ ਨੇੜਾ ਹੁੰਦਾ ਸੀਗਾ
2: ਜੀ।
3: ਤੋ ਅੱਜ ਕੱਲ੍ਹ ਉਹ 18 ਏਕੜ ਵਿੱਚ ਸਕੂਲ ਆ, ਜਿਹਦੇ ਵਿੱਚ ਬਹੁਤ ਵੱਡਾ ਸਟੇਡੀਅਮ, 400 ਮੀਟਰ ਸਟੈਂਡਰਡ ਟਰੈਕ ਤੋਂ ਇਲਾਵਾ ਫੁੱਟਬਾਲ ਗਰਾਊਂਡ ਵੱਖਰੀ, ਹਾਕੀ ਗਰਾਊਂਡ ਵੱਖਰੀ
2: ਜੀ,
3: ਔਰ ਬੈਡਮਿੰਟਨ ਇਨਡੋਰ ਹਾਲ ਆ, ਵਾਲੀਬਾਲ, ਬਾਸਕਟਬਾਲ, ਸਾਰੀਆਂ ਫਾਰ ਆਲ ਗੇਮਸ, ਉਹ ਸਪੋਰਟਸ ਕੰਪਲੈਕਸ ਸਕੂਲ ਹੈ ਇਲਾਕੇ ਦਾ।
2: ਯਾਨੀ ਕਿ ਤੁਸੀਂ ਨਿੱਜੀ ਤੌਰ 'ਤੇ ਵੀ ਬਹੁਤ ਯਤਨ ਕੀਤੇ ਕਿ ਤੁਹਾਡਾ ਸਕੂਲ ਫਿਜ਼ੀਕਲ

0: ਐਜੂਕੇਸ਼ਨ ਜਾਂ ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਮੋਹਰੀ ਹੋਵੇ ਅਤੇ ਵਿਦਿਆਰਥੀਆਂ ਨੂੰ ਚੰਗੀਆਂ ਸਹੂਲਤਾਂ ਸੁਵਿਧਾਵਾਂ ਦੇ ਨਾਲ ਉਹਨਾਂ ਨੂੰ ਤੁਸੀਂ ਇੱਕ ਚੰਗੀ ਤਰ੍ਹਾਂ ਤਿਆਰ ਕਰ ਸਕੋ।
1: ਸੋ ਜਿਹੜੀਆਂ ਸਾਡੇ ਸਕੂਲ ਦੀਆਂ ਖੇਡਾਂ ਪਹਿਲਾਂ ਤਾਂ ਸਾਡਾ ਜੋਨਲ ਵੈਨਿਊ ਬਣਦਾ ਇਲਾਕੇ ਦੇ ਜੋਨ ਦੇ ਜਿੰਨੇ ਵੀ ਸਕੂਲ ਹੈ ਉੱਥੇ ਹੀ ਖੇਡਦੇ ਆ। ਉਹ ਇੱਕ ਸਪੋਰਟਸ ਹੱਬ ਦੀ ਤਰ੍ਹਾਂ ਸਕੂਲ ਹੈ, ਜਸਟ ਲਾਈਕ ਏ ਸਪੋਰਟਸ ਮਿੰਨੀ ਯੂਨੀਵਰਸਿਟੀ। ਉਹ 18 ਏਕੜ ਵਿੱਚ ਸਕੂਲ ਹੈ ਔਰ ਹਰ ਗਰਾਊਂਡ ਵਿੱਚ ਪਲੇਅਰ ਹੈ ਔਰ ਹਰ ਜਿਹੜੀ ਗਰਾਊਂਡ ਹੈ ਉਹ ਪ੍ਰੋਪਰ ਮੇਨਟੇਨ ਹੈ ਔਰ ਲੇਜ਼ਰ ਲੈਵਲਿੰਗ ਹੋਈ ਹੈ, ਗਰਾਸੀ ਹੋਈ ਹੈ, ਵਾਟਰ ਸਪਲਾਈ ਉਹਦੇ 'ਚ ਹੋਈ ਹੈ ਔਰ ਜਿੰਨੀਆਂ ਵੀ ਪੰਜਾਬ ਪੁਲਿਸ ਦੀਆਂ ਆਰਮੀ ਦੀਆਂ ਪੈਰਾਮਿਲਟਰੀ ਫੋਰਸ ਦੀ ਭਰਤੀ ਹੁੰਦੀ ਹੈ ਅਸੀਂ ਉਹਨਾਂ ਨੂੰ ਫ੍ਰੀ ਕੋਚਿੰਗ ਦਿੰਦੇ ਹਾਂ ਉੱਥੇ ਔਰ ਬਹੁਤ ਸਾਰੇ ਬੱਚੇ ਸਾਡੇ ਪੰਜਾਬ ਪੁਲਿਸ, ਰੇਲਵੇ ਵਿੱਚ, ਨੇਵੀ ਵਿੱਚ, ਆਰਮੀ ਵਿੱਚ ਉਹ ਸਿਲੈਕਟ ਹੋਏ ਔਰ ਸਾਡੇ ਇਲਾਕੇ ਦੇ ਪਲੇਅਰ ਹੋਏ ਬੜੇ ਐਗਜ਼ਾਮਪਲ ਹੀ ਨੇ ਔਰ ਜਿਨ੍ਹਾਂ ਵਿੱਚ ਸਾਡੀ ਭਾਣਜੀ ਵੀ ਉਹ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ, ਅੱਜ ਕੱਲ੍ਹ ਉਹ ਸਿਪਾਹੀ ਭਰਤੀ ਹੋ ਕੇ 7 ਸਾਲ ਦੇ ਵਿੱਚ ਸਬ ਇੰਸਪੈਕਟਰ ਬਣੇ ਸੀ। ਦਿਸ ਇਜ਼ ਦਾ ਰਿਕਾਰਡ ਆਫ ਦਾ ਪੰਜਾਬ ਪੁਲਿਸ। ਬਹੁਤ ਐਕਸਟਰਾਡਨਰੀ ਜਿਹੜੇ ਰਿਜ਼ਲਟ ਸਾਨੂੰ ਮਿਲੇ ਨੇ
0: ਜੀ। ਅਤੇ ਇਹ ਜੋ ਤੁਸੀਂ ਇੰਨਾ ਐਡਵਾਂਸਡ ਤੁਸੀਂ ਦੱਸਿਆ ਕਿ ਇੱਕ ਤਰ੍ਹਾਂ ਦੇ ਨਾਲ ਮਿੰਨੀ ਯੂਨੀਵਰਸਿਟੀ ਸਪੋਰਟਸ ਸੀ ਤੁਸੀਂ ਬਣਾਈ ਆਪਣੇ ਸਕੂਲ ਦੇ ਵਿੱਚ, ਤੁਹਾਡੀਆਂ ਆਪਣੀਆਂ ਨਿੱਜੀ ਤੌਰ 'ਤੇ ਕਿੰਨੀਆਂ ਕੋਸ਼ਿਸ਼ਾਂ ਸਨ ਕਿ ਇਸ ਤਰ੍ਹਾਂ ਦਾ ਕਦਮ ਚੁੱਕਿਆ ਜਾਏ?
1: ਮੇਰੀ ਜੋ ਕੋਸ਼ਿਸ਼ ਰਹੀ ਆ ਤਕਰੀਬਨ ਐਜੂਕੇਸ਼ਨ ਡਿਪਾਰਟਮੈਂਟ 'ਚ 2006 ਵਿੱਚ ਸਪੋਰਟਸ ਵਿੰਗ ਸ਼ੁਰੂ ਹੋਏ ਸੀਗੇ
0: ਜੀ।
1: ਉਹ ਸਰਦਾਰ ਪ੍ਰਗਟ ਸਿੰਘ ਜੀ ਡਾਇਰੈਕਟਰ ਸਪੋਰਟਸ ਸੀਗੇ, ਉਹਨਾਂ ਨਾਲ ਵੀ ਮੀਟਿੰਗਸ ਹੋਈਆਂ ਸੀਗੀਆਂ ਅਤੇ ਉਹਨਾਂ ਨਾਲ ਅਸੀਂ ਸਪੋਰਟਸ ਵਿੰਗ ਵੀ ਸ਼ੁਰੂ ਕੀਤੇ ਔਰ ਸਾਡੇ ਰਿਜ਼ਲਟ ਵਧੀਆ ਹੋਏ। ਸਾਡੇ ਜਿਹੜੇ ਡਿਊਰਿੰਗ ਸਟੂਡੈਂਟ ਪੜ੍ਹਦੇ ਜਿਹੜੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਇੰਡੋ ਪਾਕ ਗੇਮਸ ਜਿਹੜੇ ਆ ਉਹ ਇੰਟਰਨੈਸ਼ਨਲ ਮੈਡਲਿਸਟ ਪਲੇਅਰ ਬਣੇ ਨੇ
0: ਜੀ।
1: ਅਤੇ ਜਿਸ ਤੋਂ ਬਾਅਦ ਹੀ ਉਹੀ ਬੱਚਾ ਜਿਹੜਾ ਸਾਡਾ ਕਾਮਨਵੈਲਥ ਗੇਮਸ ਜੂਨੀਅਰ ਵਰਲਡ ਚੈਂਪ ਸੀਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਮੈਡਲਿਸਟ ਬਣਿਆ 2018 ਦੀ ਕਾਮਨਵੈਲਥ ਗੇਮਸ ਦਾ ਸਿਲਵਰ ਮੈਡਲਿਸਟ ਪ੍ਰਦੀਪ ਸਿੰਘ ਉਹਦਾ ਨਾਂ ਸੀ
0: ਜੀ।
1: ਉਹ ਰੇਲਵੇ 'ਚ ਉਹਨੇ ਜੋਬ ਕੀਤੀ ਹੈ, ਬਹੁਤ ਐਕਸਟਰਾਆਰਡਨਰੀ ਪਲੇਅਰ ਸੀਗਾ ਅਤੇ ਜਿਹਦੇ ਨਾਲ ਸਾਨੂੰ ਪੰਜਾਬ ਸਰਕਾਰ ਨੇ ਇਹੋ ਜਿਹੀਆਂ ਸੇਵਾਵਾਂ ਕਰਕੇ ਐਜੂਕੇਸ਼ਨ ਦੇ ਵਿੱਚ ਐਕਸਟਰਾਆਰਡਨਰੀ ਵਰਕ ਕਰਨ ਨਾਲ 2013 ਵਿੱਚ ਮੈਨੂੰ ਸਟੇਟ ਅਵਾਰਡ ਦਿੱਤਾ ਹੈ।
0: ਕੀ ਬਾਤ ਹੈ, ਬਹੁਤ ਹੀ ਵਧੀਆ। ਜਦੋਂ ਅਸੀਂ ਮਿਹਨਤ ਕਰਦੇ ਹਾਂ ਤਾਂ ਉਸ ਦਾ ਨਤੀਜਾ ਵੀ ਦਿਖਦਾ ਹੈ ਸਫਲਤਾ ਦੇ ਰੂਪ ਦੇ ਵਿੱਚ, ਅਤੇ ਤੁਸੀਂ ਬਹੁਤ ਸਾਰੇ ਇਹੋ ਜਿਹੇ ਖਿਡਾਰੀ ਗਿਣਾਏ ਨੇ ਜੋ ਕਿ ਤੁਹਾਡੇ ਤੋਂ ਸਿੱਖਿਆ ਲੈ ਕੇ ਪੂਰੇ ਵਿਸ਼ਵ ਪੱਧਰ ਦੇ ਵਿੱਚ ਨਾਮਣਾ ਖੜ ਚੁੱਕੇ ਨੇ। ਅਤੇ ਤੁਸੀਂ ਗੱਲ ਕੀਤੀ ਕਿ ਤੁਹਾਨੂੰ ਸਟੇਟ ਅਵਾਰਡ ਮਿਲ ਚੁੱਕਿਆ ਹੈ, ਇਹ ਸਟੇਟ ਅਵਾਰਡ ਤੁਸੀਂ ਦੱਸਿਆ ਕਿ 13 ਦੇ ਵਿੱਚ ਮਿਲਿਆ, ਇਸ ਸਟੇਟ ਅਵਾਰਡ ਦੇ ਬਾਰੇ ਕੁਝ ਦੱਸੋਗੇ?
1: ਜਿਹੜਾ ਸਟੇਟ ਅਵਾਰਡ ਹੈ ਇਹ ਟੀਚਰ ਲਈ ਇੱਕ ਐਜੂਕੇਸ਼ਨ ਡਿਪਾਰਟਮੈਂਟ ਟੀਚਰ ਲਈ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਆਪਣੇ ਆਪ ਦੀ ਪਰਸਨੈਲਿਟੀ ਨੂੰ ਅਪਗ੍ਰੇਡ ਕਰਕੇ ਰੱਖਣਾ
0: ਜੀ।
1: ਵੀ ਯੂ ਆਰ ਐਕਸਟਰਾਆਰਡਨਰੀ, ਅਗਰ ਤੁਸੀਂ ਕੁਛ ਕਰਨਾ ਚਾਹੁੰਦੇ, ਆਪਣੇ ਆਪ ਨੂੰ ਮੁਕਾਬਲੇ 'ਚ ਰੱਖਣਾ ਚਾਹੁੰਦੇ, ਟੀਚਰ ਵੀ ਆਪਣੇ ਆਪ ਨੂੰ ਮੁਕਾਬਲੇ 'ਚ ਰੱਖੇ ਤਾਂ ਉਹਦੀ ਆਪਣੀ ਵੀ ਆਲਰਾਊਂਡ ਪਰਸਨੈਲਿਟੀ ਡਿਵੈਲਪ ਹੋਈ ਹੋਣੀ ਚਾਹੀਦੀ। ਉਹ ਹਰ ਪੱਖ ਤੋਂ ਪਰਪੱਕ ਹੋਣਾ ਚਾਹੀਦਾ, ਪਰਫੈਕਟ ਚਾਹੀਦਾ। ਇਕੱਲਾ ਇੱਕ ਸਬਜੈਕਟ ਪੜ੍ਹਾਉਣ ਨਾਲ, ਇੱਕੋ ਹੀ ਗੇਮ ਕਰਾਉਣ ਨਾਲ ਉਹ ਕੋਈ ਟੀਚਰ ਵਧੀਆ ਨਹੀਂ ਹੁੰਦਾ,
0: ਬਲਕਿ ਸਾਰੇ ਪੈਮਾਨਿਆਂ 'ਤੇ ਖਰਾ ਉਤਰਦਾ ਹੋਵੇ
1: ਪੂਰੇ
0: ਜੀ ਜੀ। ਠੀਕ ਹੈ, ਵੈਸੇ ਤਾਂ ਅਸੀਂ ਜਾਣਦੇ ਹਾਂ ਕਿ ਇੰਨਾ ਵੱਡਾ ਸਨਮਾਨ ਮਿਲਦਾ ਤਾਂ ਕਿਸ ਤਰ੍ਹਾਂ ਮਹਿਸੂਸ ਹੁੰਦਾ, ਪਰ ਤੁਹਾਨੂੰ ਕਿਉਂਕਿ ਇਹ ਵਿਸ਼ੇਸ਼ ਪ੍ਰਾਪਤੀ ਹੈ, ਤੁਹਾਡੀ ਉਪਲਬਧੀ ਹੈ, ਇੰਨਾ ਵੱਡਾ ਸਨਮਾਨ ਮਿਲਿਆ, ਜਦੋਂ ਇਹ ਸਨਮਾਨ ਘੋਸ਼ਿਤ ਹੋਇਆ ਤੁਹਾਨੂੰ ਮਿਲਿਆ ਤਾਂ ਕਿਸ ਤਰ੍ਹਾਂ ਦਾ ਵੱਖਰਾ ਅਹਿਸਾਸ ਸੀ?
1: ਇਹ ਬਹੁਤ ਮੇਰੇ ਪਰਿਵਾਰ ਲਈ, ਮੇਰੇ ਖਾਨਦਾਨ ਲਈ, ਬਹੁਤ ਵੰਸ਼ ਲਈ ਬਹੁਤ ਵੱਡੀ ਪ੍ਰਾਪਤੀ ਸੀਗੀ, ਕਿਉਂਕਿ ਸਾਡੇ ਪਰਿਵਾਰ ਵਿੱਚ ਕੋਈ ਵੀ ਗ੍ਰੈਜੂਏਟ ਕੋਈ ਨਹੀਂ ਸੀਗਾ, ਸਾਰੇ ਅੰਡਰ ਗ੍ਰੈਜੂਏਟ ਹੀ ਸੀਗੇ, ਬਹੁਤੇ ਤਾਂ ਅੰਡਰ ਮੈਟ੍ਰਿਕ ਹੀ ਰਹੇ ਸੀਗੇ, ਲੇਕਿਨ ਮੈਂ ਆਪਣੀ ਫੈਮਿਲੀ ਦਾ ਪਹਿਲਾ ਪਰਸਨ ਆਇਆ ਜਿਹੜਾ ਵੈਲ ਕੁਆਲੀਫਾਈਡ ਹੋਇਆ, ਅਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਨੂੰ ਇਹ ਸਟੇਟ ਬਾਰਡ ਮਿਲਣ ਨਾਲ ਜਿਹੜਾ ਹੈ ਸਾਡੇ ਪਰਿਵਾਰ ਦਾ ਨਾਂ, ਸਾਡੇ ਮਾਤਾ ਪਿਤਾ ਦਾ ਨਾਂ ਅਤੇ ਸਾਡੇ ਜਿਹੜੇ ਨਾਨਾ ਜੀ ਸੀਗੇ ਉਹ ਬਹੁਤ ਇਹੋ ਜਿਹੀਆਂ ਖੇਡਾਂ ਨੂੰ ਪਿਆਰ ਕਰਨ ਵਾਲੇ ਇਨਸਾਨ ਸੀਗੇ, ਸਾਡੇ ਪਿਤਾ ਜੀ ਸ਼੍ਰੀ ਪ੍ਰਗਰਾਮ ਜੀ, ਮਾਤਾ ਸੀਬੋ ਜੀ, ਸਾਡੇ ਇਹ ਬਹੁਤ ਸਾਨੂੰ ਪ੍ਰੇਰਦੇ ਰਹਿੰਦੇ ਹੁੰਦੇ ਸੀ ਕਿ ਐਸਾ ਜ਼ਿੰਦਗੀ 'ਚ ਕਰਮ ਕਰੋ ਜਿਹਦੇ ਨਾਲ ਸਾਡਾ ਔਰ ਪਰਿਵਾਰ ਦਾ ਨਾਂ ਉੱਚਾ ਰਹੇ।
0: ਬਹੁਤ ਮਾਣ ਦੀ ਗੱਲ ਹੈ, ਇਹ ਜੋ ਸਨਮਾਨ ਨੇ ਹਮੇਸ਼ਾ ਯਾਦ ਰਹਿੰਦੇ ਨੇ। ਤੁਸੀਂ ਦੱਸਿਆ ਕਿ ਤੁਸੀਂ ਪਿੰਡ ਦੇ ਵਿੱਚ ਸੱਭਿਆਚਾਰ ਨੂੰ ਬਚਾਈ ਰੱਖਣ ਦੇ ਲਈ ਕੁਝ ਇਹੋ ਜਿਹਾ ਪਾਰਕ ਵੀ ਵਿਕਸਿਤ ਕੀਤਾ ਹੈ, ਉਸ ਪਾਰਕ ਦੇ ਬਾਰੇ ਕੁਝ ਦੱਸੋ।
1: ਇਹ ਕੁਐਸਚਨ ਮੇਰੇ ਲਈ ਬਹੁਤ ਇੰਪੋਰਟੈਂਟ ਹੈ, ਕਿਉਂਕਿ ਮੇਰਾ ਪਿੰਡ

0: ਧਨੀ ਪਿੰਡ ਹੈ, ਜੰਡਿਆਲਾ ਤੋਂ ਨਕੋਦਰ ਰੋਡ ਦੇ ਉੱਤੇ, ਫੁਆੜਾ ਤੋਂ 13 ਕਿਲੋਮੀਟਰ 'ਤੇ ਸਥਿਤ ਹੈ।
1: ਜੀ
0: ਬਿਲਕੁਲ ਬੱਸ ਸਟੈਂਡ ਤੋਂ ਥੋੜ੍ਹਾ ਜਿਹਾ ਅੱਗੇ ਜਾਂਦੇ ਹਾਂ, ਸੜਕ ਦੇ ਉੱਤੇ ਪਿੰਡ ਦਾ ਵਿਕਸਿਤ ਛੱਪੜ ਸੀਗਾ, ਉਹਦੇ ਕਿਨਾਰੇ ਦੇ ਉੱਤੇ ਅਸੀਂ ਇਹ ਪਾਰਕ ਨੂੰ ਜਿਹੜਾ ਹੈ ਡਿਵੈਲਪ ਕੀਤਾ ਹੋਇਆ। ਔਰ ਇਹਦੇ ਡਿਵੈਲਪ ਕਰਾਉਣ ਵਿੱਚ ਜਿਹੜੇ ਫਾਈਨੈਂਸ਼ ਮਾਲੀ ਮਦਦ ਕਰਨ ਵਾਲੇ ਸੀ, ਸਾਹ ਗੁਰਮੀਤ ਸਿੰਘ ਜੀ, ਜਿਹੜੇ ਸਾਬਕਾ ਸਰਪੰਚ ਸਾਹਿਬ ਮਹਿੰਦਰ ਸਿੰਘ ਜੀ ਕੁੰਦਣ, ਉਹਨਾਂ ਦੇ ਸਪੁੱਤਰ ਹੈ, ਬਹੁਤ ਅੱਛੀ ਪਰਸਨੈਲਿਟੀ ਹੈ, ਅੱਛੇ ਦਾਨੀ ਹੈ, ਔਰ ਉਹਨਾਂ ਨੂੰ ਸ਼ੌਕ ਬੜਾ ਹੈ। ਉਹ ਸਾਡੀ ਪੰਚਾਇਤ ਨੂੰ ਬਹੁਤ ਕਹਿੰਦੇ ਰਹੇ ਵੀ ਪਾਰਕ ਬਣਾਓ ਪਾਰਕ ਬਣਾਓ, ਲੇਕਿਨ ਉਹਨਾਂ ਨੂੰ ਪ੍ਰੋਪਰ ਡਾਇਰੈਕਸ਼ਨ ਕਿਤੋਂ ਮਿਲੀ ਨਹੀਂ। ਉਸ ਤੋਂ ਬਾਅਦ ਮੇਰੇ ਕੋਲ ਆਏ ਅਤੇ ਜਦੋਂ ਮੈਂ ਇਸ ਗੱਲ ਨੂੰ ਸਮਝਿਆ ਵੀ ਪਿੰਡ ਦੀ ਅੱਛੀ ਚੀਜ਼ ਬਣ ਰਹੀ ਹੈ, ਅਤੇ ਮੈਂ ਇੱਕ ਸ਼ਰਤ ਰੱਖੀ ਸੀਗੀ ਵੀ ਜਿਹੜਾ ਜੇ ਪਾਰਕ ਮੇਰੇ ਤੋਂ ਬਣਾਉਣਾ ਅਤੇ ਜਿਹੜਾ ਪੈਸਾ ਨਹੀਂ ਮੈਂ ਲੈਣਾ, ਪੈਸਾ ਕਿਸੇ ਹੋਰ ਕਮੇਟੀ ਦੇ ਕੋਲ ਦਿਓ, ਔਰ ਜਿਹੜੀ ਡਰਾਇੰਗ ਹੈਗੀ ਆ, ਜਿਹੜਾ ਉਹਦਾ ਡਿਜ਼ਾਇਨ ਹੈ, ਉਹ ਮੈਂ ਕਰ ਲਵਾਂਗਾ। ਤੋ ਜਦੋਂ ਫਿਰ ਉਹਨੂੰ ਅਸੀਂ ਇੱਕ ਸਕੈਚ ਬਣਾ ਕੇ ਦਿਖਾਇਆ ਤਾਂ ਬੜਾ ਅੱਛਾ ਲੱਗਾ ਉਹਨਾਂ ਨੂੰ। ਜਦੋਂ ਅੱਧ ਵਿਚਾਲੇ ਕੰਮ ਗਿਆ ਤਾਂ ਉਹਨਾਂ ਨੂੰ ਇੱਦਾਂ ਲੱਗਾ ਵੀ ਸ਼ਾਇਦ ਕੁਛ ਵੀ ਨਹੀਂ, ਹੱਕੋ ਵਧੀਆ ਨਹੀਂ ਬਣਨਾ ਹੈ। ਤੋ ਉਹ ਇੱਕ ਕਾਲਪਨਿਕ ਚਿੱਤਰ ਮੇਰੇ ਅੰਦਰ ਹੀ ਸੀਗਾ, ਅਤੇ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਕਰਦਾ ਸੀਗਾ। ਤੋ ਫਿਰ ਮੈਂ ਆਖਿਰ 'ਚ ਇਹੀ ਕਿਹਾ ਵੀ ਅਗਰ ਤੁਹਾਨੂੰ ਉਹ ਪਾਰਕ ਨਾ ਚੰਗਾ ਲੱਗਾ ਤਾਂ ਮੈਂ ਇਸੇ ਵੱਡੇ ਇਕੱਠ ਵਿੱਚ ਸੋਰੀ ਫੀਲ ਕਰੂੰਗਾ, ਔਰ ਜ਼ਰੂਰ ਇਹ ਪਾਰਕ ਦੁਨੀਆ ਦੀ ਕੋਈ ਮਿਸਾਲ ਬਣੂਗਾ। ਅੱਜ ਤੁਸੀਂ ਪਾਰਕ ਦੇਖੋਗੇ, ਜਿਵੇਂ ਆਪਣੇ ਜ਼ਿਲ੍ਹਾ ਜਲੰਧਰ ਦੇ ਵਿੱਚ ਹਵੇਲੀ ਦਾ ਕੰਪਲੈਕਸ ਬੜਾ ਅੱਛਾ ਤੁਸੀਂ ਮਹਿਸੂਸ ਕਰਦੇ ਹਾਂ, ਅਗਰ ਤੁਸੀਂ ਸਾਡੇ ਪਾਰਕ ਵਿੱਚ ਜਾਓਗੇ ਤਾਂ ਤਕਰੀਬਨ ਉੱਦਾਂ ਦੀ ਫੀਲਿੰਗ ਹੋਏਗੀ, ਔਰ 200 ਸਾਲ ਪਿੱਛੇ ਤੁਸੀਂ ਉਹ ਚਿੱਤਰਾਂ ਨੂੰ ਦੇਖ ਕੇ, ਉਸ ਡਿਜ਼ਾਇਨ ਨੂੰ ਦੇਖ ਕੇ ਪਹੁੰਚੋਗੇ ਪੰਜਾਬੀ ਵਿਰਸਾ। ਉਸ ਪਾਰਕ ਦਾ ਨਾਂ ਵੀ ਅਸੀਂ ਵਿਰਾਸਤੀ ਪਾਰਕ ਧਨੀ ਪਿੰਡ ਰੱਖਿਆ, ਜਿਹਦੇ ਵਿੱਚ ਪੀਂਘਾਂ ਚੁੱਲ੍ਹੇ ਚੌਂਕੇ ਖੂਹ ਬਣੇ ਹੋਏ ਨੇ, ਗਰਾਸ ਦਾ ਪਾਰਕ ਬਣਿਆ ਹੋਇਆ, ਫੁਆਰੇ ਲੱਗੇ ਹੋਏ ਨੇ, ਆਜ਼ਾਦੀ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਸਰਪੰਚਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ, ਪਿੰਡ ਦੀਆਂ ਸੱਥਾਂ ਪੱਟੀਆਂ, ਜੋ ਜੋ ਪਿੰਡ ਵਿੱਚ ਡਿਵੈਲਪਮੈਂਟ ਹੋਈ ਆ, ਜਿਵੇਂ ਲਾਇਬ੍ਰੇਰੀ ਹੈ, ਸਕੂਲ ਹੈ, 2 ਸਕੂਲ ਆ, ਪ੍ਰਾਇਮਰੀ ਸਕੂਲ, ਸੀਨੀਅਰ ਸੈਕੰਡਰੀ ਸਕੂਲ, ਸਟੇਡੀਅਮ ਹੈ, ਜਿਹਦੇ ਵਿੱਚ ਆਦਿ ਕਾਲ ਦਾ ਜੋ ਸਿਨੇਮਾ ਹੁੰਦਾ ਸੀ ਉਹ ਬਕਸੇ ਦੇ ਵਿੱਚ ਬੱਚੇ ਦਾਖਾਂ ਲਾ ਕੇ ਦੇਖਦੇ ਹੁੰਦੇ ਸਿਨੇਮੇ, ਇਹੋ ਜਿਹੀਆਂ ਤਸਵੀਰਾਂ। ਤੋ ਪੁਰਾਣੇ ਲੋਕ ਜਿਹੜੇ ਹੈ ਉਹਦੇ ਵਿੱਚ ਪੱਗ ਬੰਨਣ ਦਾ ਬੜਾ ਸ਼ੌਕ ਹੁੰਦਾ ਸੀਗਾ।
1: ਬਿਲਕੁਲ ਬਿਲਕੁਲ।
0: ਤੋ ਅੱਜ ਤੋਂ 200 ਸਾਲ ਪੁਰਾਣੀ ਉਹ ਤਸਵੀਰ ਮੈਨੂੰ ਲੱਭੀ ਸੀ ਬੱਚਿਆਂ ਦੀ, ਅਤੇ ਓਪਨ ਸਕੂਲ ਦਾ ਤਸਵੀਰ ਵੀ ਹੁੰਦਾ ਜਿਹੜੇ ਖੁੱਲ੍ਹੇ ਅਸਮਾਨ ਵਿੱਚ ਸਕੂਲ ਲੱਗਦਾ ਹੈ। ਇੱਦਾਂ ਦੀਆਂ ਬੜੀਆਂ ਯਾਦਗਾਰੀ ਉੱਥੇ ਤਸਵੀਰਾਂ ਲੱਗੀਆਂ ਆ, ਜਿਹਦੇ ਨਾਲ ਸਾਡਾ ਪੰਜਾਬੀ ਵਿਰਸਾ ਸਾਨੂੰ ਅਤੀਤ ਦਾ ਮਹਿਸੂਸ ਹੁੰਦਾ ਉੱਥੇ।
1: ਯਾਨੀ ਕਿ ਤੁਸੀਂ ਇਹ ਸੁਪਨਾ ਸਜਾਇਆ ਸੀ ਉਸਨੂੰ ਤੁਸੀਂ ਸਾਕਾਰ ਕੀਤਾ ਹੈ, ਇਹ ਸੁਪਨਾ ਸਾਕਾਰ ਕਰਨ ਨੂੰ ਕਿੰਨਾ ਕੁ ਵਕਤ ਲੱਗਿਆ ਤੁਹਾਨੂੰ?
0: ਇਹ ਤਕਰੀਬਨ ਇਸ ਨੂੰ 7-8 ਮਹੀਨੇ ਲੱਗੇ
1: ਜੀ,
0: ਔਰ ਉਹਦੇ ਵਿੱਚ ਜਿਹੜੇ ਆਲੇ ਲੱਗੇ ਬਣੇ ਹੋਏ ਸੀ ਜਿਹਦੇ ਵਿੱਚ ਅਸੀਂ ਪੰਜਾਬੀ ਵਿਰਸੇ ਦੀਆਂ ਤਸਵੀਰਾਂ ਲਈਆਂ ਹੈ ਟਾਇਲ ਦੇ ਉੱਤੇ ਪ੍ਰਿੰਟ ਕਰਾ ਕੇ, ਉਹਦਾ ਜਿਹੜਾ ਪੱਥਰ ਦਾ ਸੀਗਾ ਸੁਰਾਹੀਆਂ ਬਣੀਆਂ ਸੀਗੀਆਂ, ਤਾਂ ਮੈਂ ਆਪਣੇ ਹੱਥ ਨਾਲ ਹੀ ਪੱਥਰ ਨੂੰ ਘੜਿਆ ਸੀਗਾ। ਜਿਹੜਾ ਸਾਡਾ ਮਿਸਤਰੀ ਸੀਗਾ ਉਹ ਠੇਕਾ ਤੋਂ ਉਹਨੇ ਲੈ ਲਿਆ, ਲੇਕਿਨ ਉਹਨੂੰ ਪੱਥਰ ਨਹੀਂ ਸੀ ਘੜਨਾ ਆਉਂਦਾ, ਤੋ ਹਾਰ ਕੇ ਮੈਂ ਆਪਣੇ ਦਿਲ ਦੀ ਜਿਹੜੇ ਸ਼ੌਕ ਨੂੰ ਪੂਰਾ ਕਰਦਿਆਂ ਅਸੀਂ ਉਹ ਸਾਰਾ ਕੁਛ ਕਰ ਦਿੱਤਾ। ਉਹਦੇ ਵਿੱਚ ਅੱਜ ਕੱਲ੍ਹ ਤੀਆਂ ਦੇ ਮੇਲੇ ਲੱਗਦੇ ਨੇ, ਇਹ ਸਾਡੇ ਪਿੰਡ ਵਿੱਚ ਜਿਹੜੇ ਤੀਆਂ ਦੇ ਮੇਲੇ ਆ, ਸਾਡੇ ਮਾਤਾ ਜੀ ਨੇ
1: ਤੁਸੀਂ ਪਾਰਕ ਬਣਾਇਆ, ਉਸ ਪਾਰਕ ਦੇ ਵਿੱਚ ਤੀਆਂ ਦੇ ਮੇਲੇ ਲੱਗਦੇ ਨੇ?
0: ਬਿਲਕੁਲ, ਬਹੁਤ ਇੱਕ ਜਿੱਦਾਂ ਪ੍ਰੀ ਵੈਡਿੰਗ ਸਟਾਈਲ ਜਿਹੜਾ ਹੈ ਉਹ ਸਾਈਡ ਜਿਹੜੀ ਬਣੀ ਹੋਈ ਆ, ਤੇ ਜਿਹੜੀਆਂ ਤੀਆਂ ਦਾ ਮੇਲਾ ਹੈ ਇਹ ਸਾਡੇ ਮਾਤਾ ਜੀ ਨੇ ਅੱਜ ਤੋਂ ਲਗਭਗ 25 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਅੱਜ ਇਹ ਪੂਰੇ ਪਿੰਡ ਵਿੱਚ ਕਈ ਥਾਂ ਦੇ ਉੱਤੇ ਹੋਰ ਵੀ ਹੁੰਦੀਆਂ ਨੇ।
1: ਕਿਆ ਬਾਤ ਹੈ ਜੀ, ਇਹੋ ਜਿਹੀ ਜਗ੍ਹਾ ਤੁਸੀਂ ਬਣਾਈ ਹੈ ਜਿੱਥੇ ਸੱਭਿਆਚਾਰ ਹੈ ਅਤੇ ਪੁਰਾਣੇ ਵਿਰਸੇ ਦੀਆਂ ਰੌਣਕਾਂ ਉੱਥੇ ਪੁਨਰਜੀਵਿਤ ਹੋ ਗਈਆਂ ਨੇ।
0: ਬਿਲਕੁਲ ਸਹੀ
1: ਜੀ, ਅਤੇ ਜੋ ਸੁਪਨਾ ਸੀ ਉਹ ਅੱਜ ਸਾਕਾਰ ਹੋ ਗਿਆ, ਬਹੁਤ ਖੁਸ਼ੀ ਵਾਲੀ ਗੱਲ ਹੈ। ਇਸ ਤਰ੍ਹਾਂ ਅਸੀਂ ਨੌਜਵਾਨ ਪੀੜ੍ਹੀ ਨੂੰ ਵਿਰਸੇ ਦੇ ਨਾਲ ਜੋੜ ਰਹੇ ਹਾਂ, ਅਤੇ ਅਸੀਂ ਅਕਸਰ ਸੋਚਦੇ ਹਾਂ ਕਿ ਜੇਕਰ ਅਸੀਂ ਤੀਆਂ ਮਨਾਉਣੀਆਂ ਨੇ ਤਾਂ ਹੋਟਲਾਂ ਵਿੱਚ ਮਨਾਉਂਦੇ ਹਾਂ, ਕਿਉਂਕਿ ਇਹੋ ਜਿਹਾ ਸੱਥ ਇਹੋ ਜਿਹਾ ਮਾਹੌਲ ਸਾਨੂੰ ਨਹੀਂ ਮਿਲ ਪਾਉਂਦਾ, ਪਰ ਜੇਕਰ ਮਾਹੌਲ ਮਿਲਦਾ ਹੈ ਤਾਂ ਅਸੀਂ ਜਿਸ ਤਰ੍ਹਾਂ ਪਾਰਕ ਬਣਾਇਆ ਤਾਂ ਫਿਰ ਕਿਉਂ ਨਹੀਂ ਇਹਨਾਂ ਪਾਰਕਾਂ ਦੇ ਵਿੱਚ ਅਸੀਂ ਇਹਨਾਂ ਜਗ੍ਹਾ 'ਤੇ ਤੀਆਂ ਮਨਾਈਏ।
0: ਤੀਆਂ ਦਾ ਜਿਹੜਾ ਇਤਿਹਾਸ ਕਈ ਪੱਖਾਂ ਤੋਂ ਅਸੀਂ ਉਹਨੂੰ ਮਾੜਾ ਵੀ ਗਿਣਦੇ ਹਾਂ, ਅਤੇ ਕਈ ਸਮਾਜਿਕ ਸਮੇਂ ਦੀਆਂ ਤਬਦੀਲੀਆਂ ਨੇ ਔਰਤ ਦੇ ਕਰੈਕਟਰ ਨੂੰ ਜਿਹੜਾ ਹੈ ਉਹ ਦਰਸਾਇਆ ਹੋਇਆ ਹੈ
1: ਜੀ।
0: ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਜਦ ਭਾਰਤ ਆਜ਼ਾਦ ਹੋ ਗਿਆ ਅਤੇ ਭਾਰਤੀ ਸੰਵਿਧਾਨ ਵਿੱਚ ਔਰਤ ਨੂੰ ਪੂਰਨ ਆਜ਼ਾਦੀ ਮਿਲੀ ਹੈ, ਉਸ ਤੋਂ ਬਾਅਦ ਔਰਤ ਨੇ ਆਪਣੀਆਂ ਬੜੀਆਂ ਉੱਚੀਆਂ ਉਡਾਰੀਆਂ

0: ਮਾਰ ਕੇ ਆਪਣੇ ਸਮਾਜ ਨੂੰ ਰਚਨਾਇਆ ਹੈ।
1: ਜੀ
0: ਅਤੇ ਜਦੋਂ ਅਸੀਂ ਤੀਆਂ ਵੀ ਮਨਾਉਂਦੇ ਹਾਂ ਅਤੇ ਨੌਹਾਂ ਅਤੇ ਧੀਆਂ ਦੇ ਰਿਸ਼ਤੇ ਨੂੰ ਉਹਦੀ ਪਕੜ ਨੂੰ ਉਸ ਰਿਸ਼ਤੇ ਦੇ ਮੌਜੂਦ ਕਰ ਲਈ, ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਬਜ਼ੁਰਗ ਔਰਤਾਂ ਆ ਉਹਨਾਂ ਨੂੰ ਇੱਕ ਸਾਈਡ 'ਤੇ ਕਰ ਲਈਦਾ, ਅਤੇ ਜਿਹੜੀਆਂ ਪਿੰਡ ਦੀਆਂ ਨੌਹਾਂ ਹੁੰਦੀਆਂ ਅਸੀਂ ਉਹਨਾਂ ਨੂੰ ਹਾਰ ਫੜਾਈਦਾ, ਅਤੇ ਫਿਰ ਉਹ ਨੌਹਾਂ ਧੀਆਂ ਜਿਹੜੀਆਂ ਸੱਸਾਂ ਦੇ ਹਾਰ ਪਾ ਕੇ ਉਹਨਾਂ ਸਤਿਕਾਰ ਕਰਦੀਆਂ ਔਰ ਪੈਰੀਆਂ ਹੱਥ ਲਾਉਂਦੀਆਂ ਅਤੇ ਉਹਨਾਂ ਤੋਂ ਦੁਆਵਾਂ ਕਰਦੀਆਂ, ਤਾਂ ਕਿ ਜਿਹੜੀਆਂ ਤੀਆਂ ਦਾ ਕੋਈ ਮੀਨਿੰਗ ਵੀ ਨਿਕਲੇ, ਇਕੱਲਾ ਨੱਚਣਾ ਟੱਪਣਾ ਨਹੀਂ ਆਇਆ, ਉੱਦਾਂ ਦਾ ਮਾਹੌਲ ਸਿਰਜੀਏ ਜਿਹਦੇ ਨਾਲ ਸਾਡੇ ਮਨੁੱਖੀ ਰਿਸ਼ਤੇ ਔਰ ਸਮਾਜਿਕ ਰਿਸ਼ਤੇ ਮਜ਼ਬੂਤ ਰਹਿਣ।
1: ਜੀ, ਤੁਹਾਨੂੰ ਰਿਟਾਇਰ ਹੋਇਆ ਕਾਫੀ ਸਮਾਂ ਹੁਣ ਬੀਤ ਚੁੱਕਾ ਹੈ, ਅਤੇ ਕਿਉਂਕਿ ਤੁਸੀਂ ਖੇਡਾਂ ਨਾਲ ਜੁੜੇ ਰਹੇ ਹੋ, ਅਤੇ ਜੋ ਖਿਡਾਰੀ ਹੁੰਦਾ ਹੈ ਉਹ ਮਨ ਤੋਂ ਰੂਹ ਤੋਂ ਖਿਡਾਰੀ ਹੁੰਦਾ ਹੈ ਅਤੇ ਹਮੇਸ਼ਾ ਖਿਡਾਰੀ ਹੀ ਰਹਿੰਦਾ ਹੈ। ਆਫਟਰ ਰਿਟਾਇਰਮੈਂਟ ਤੁਸੀਂ ਇਹ ਜੋ ਖੇਡ ਗਤੀਵਿਧੀਆਂ ਨੇ ਜਾਂ ਸਰੀਰਕ ਐਕਸਰਸਾਈਜ਼ ਹੈ, ਇਸ ਨੂੰ ਕਿਸ ਤਰ੍ਹਾਂ ਜਾਰੀ ਰੱਖਿਆ ਹੈ?
0: ਮੈਡਮ, ਮੈਨੂੰ ਦੱਸਦਾ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਮੈਂ ਆਪਣੇ ਆਪ ਨੂੰ ਖੇਡਾਂ ਦੇ ਨਾਲ, ਆਪਣੀ ਐਕਟੀਵਿਟੀ ਦੇ ਨਾਲ ਜੁੜਨ ਦਾ ਸੁਭਾਵਿਕ ਹੀ ਮੈਂ ਆਪਣੇ ਟਾਈਮ ਨੂੰ, ਸ਼ਡਿਊਲ ਨੂੰ, ਲਾਈਫ ਨੂੰ ਬਿਜ਼ੀ ਕੀਤਾ ਹੋਇਆ।
1: ਜੀ,
0: ਸਵੇਰ ਨੂੰ ਅਰਲੀ ਮੋਰਨਿੰਗ ਉੱਠ ਕੇ 6 ਵਜੇ ਮੈਂ ਗਰਾਊਂਡ ਚੱਲ ਜਾਂਦਾ, 6 ਤੋਂ 7 ਵਜੇ ਤੱਕ ਗਰਾਊਂਡ ਵਰਕ ਕਰਦਾ। ਕੋਈ ਬੱਚੇ ਜਿਹੜੇ ਭਰਤੀ ਹੋਣ ਵਾਲੇ ਆ, ਕੋਈ ਫਿਜ਼ੀਕਲ ਫਿਟਨੈਸ ਵਾਲੇ, ਵੇਟ ਲਿਫਟਿੰਗ ਸੈਂਟਰ ਬਹੁਤ ਅੱਛਾ ਚੱਲਦਾ ਹੈ, ਉਹ ਵੀ ਬੱਚੇ ਮੋਰਨਿੰਗ ਐਕਟੀਵਿਟੀ 'ਚ ਆਏ ਹੁੰਦੇ ਆ, ਉਹਨਾਂ ਨੂੰ 6 ਤੋਂ 7 ਵਜੇ ਤੱਕ 1 ਘੰਟਾ ਐਕਟੀਵਿਟੀ ਕਰਾਉਂਦੇ ਹਾਂ। ਤਕਰੀਬਨ ਘਰ ਪਹੁੰਚਦੇ ਹਾਂ, ਮੇਰੇ ਪਿੰਡ ਤੋਂ 6 ਕਿਲੋਮੀਟਰ ਦੇ ਉੱਤੇ ਇਹ ਸਟੇਡੀਅਮ ਹੈ, ਹੈਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ, ਉਸੇ ਸਕੂਲ ਕੰਪਲੈਕਸ ਵਿੱਚ ਹੈ। 7:15 ਵਜੇ ਮੈਂ ਘਰ ਆਉਂਦਾ, ਤਿਆਰ ਹੋ ਕੇ ਫਿਰ ਮਿਸੀ ਨੇ ਜੋਬ 'ਤੇ ਜਾਣਾ ਹੁੰਦਾ, ਉਹ ਸੁਭਾਸ਼ ਕੁਮਾਰੀ ਜੀ ਮੇਰੇ ਮਿਸੀ ਨੇ, ਉਹ ਬਤੌਰ ਹੈੱਡ ਟੀਚਰ ਨੇ ਗਵਰਨਮੈਂਟ ਪ੍ਰਾਇਮਰੀ ਸਕੂਲ ਸਰਾਲੀ, ਫਿਰ ਮੈਂ ਉਹਨਾਂ ਨੂੰ ਛੱਡਣ ਚੱਲ ਜਾਂਦਾ। ਲਗਭਗ 8 ਵੱਜ ਜਾਂਦੇ ਆ, 8:01 ਦੇ ਉੱਤੇ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿੱਚ ਸਕੂਲ ਵਿੱਚ ਚਲ ਜਾਂਦਾ। ਸਕੂਲ ਦੀ, ਉਹਨਾਂ ਦੀ ਧਨੀ ਪਿੰਡ ਸਕੂਲ ਦੀ ਮੈਂ ਮੋਰਨਿੰਗ ਅਸੈਂਬਲੀ ਕਰਾਉਣਾ, ਉਹ ਟੇ ਪੀ ਡੀ ਸ਼ੋਅ ਕਰਾਉਣਾ, ਉਹਨਾਂ ਦੀ ਸਪੋਰਟਸ ਐਕਟੀਵਿਟੀ ਜਿਹੜੀ ਹੈ ਕਰਵਾਈ ਦੀ ਬੱਚਿਆਂ ਨੂੰ, ਜਿਹਦੇ ਕਰਕੇ ਮੇਰਾ ਮਨ ਵੀ ਲੱਗਾ ਰਹਿੰਦਾ ਅਤੇ ਨਾਲ ਉਸ ਸਕੂਲ ਨੂੰ ਫਾਇਦਾ ਵੀ ਹੋਇਆ।
1: ਬਿਲਕੁਲ,
0: ਹੁਣ ਜੋਨਲ ਜਿਹੜੀਆਂ ਖੇਡਾਂ ਹੋਈਆਂ ਉਹਦੇ ਵਿੱਚ ਕਬੱਡੀ ਵਿੱਚ ਚੈਂਪੀਅਨ ਬਣੇ ਨੇ, ਔਰ ਪਾਵਰ ਲਿਫਟਿੰਗ ਵਿੱਚ ਡਿਸਟ੍ਰਿਕਟ 'ਚ ਚੈਂਪੀਅਨ ਬਣੇ ਨੇ, ਬੈਡਮਿੰਟਨ ਵਿੱਚ ਚੈਂਪੀਅਨ ਬਣੇ ਨੇ, ਵੇਟ ਲਿਫਟਿੰਗ ਵਿੱਚ ਬਹੁਤ ਸਾਰੇ ਬੱਚੇ ਚੈਂਪੀਅਨ ਬਣੇ ਨੇ
1: ਜੀ,
0: ਔਰ ਬੜਾ ਐਕਸਟਰਾਆਰਡੀਨਰੀ ਉਹਨਾਂ ਦਾ ਰਿਜ਼ਲਟ ਆਇਆ ਸਿਰਫ ਮੇਰੇ ਜਾਣ ਨਾਲ।
1: ਬਹੁਤ ਵਧੀਆ, ਮਤਲਬ ਕਿ ਤੁਸੀਂ ਰਿਟਾਇਰਮੈਂਟ ਤਾਂ ਲੈ ਲਈ ਹੈ ਪਰ ਤੁਸੀਂ ਆਪਣੀ ਗਤੀਵਿਧੀਆਂ ਤੋਂ ਰਿਟਾਇਰ ਨਹੀਂ ਹੋਏ।
0: ਬਿਲਕੁਲ, ਇੱਦਾਂ ਹੀ ਹੈ
1: ਜੀ, ਤੁਸੀਂ ਪ੍ਰੇਰਿਤ ਕਰਦੇ ਰਹਿੰਦੇ ਹੋ, ਨੌਜਵਾਨਾਂ ਨੂੰ ਗਾਈਡ ਕਰਦੇ ਰਹਿੰਦੇ ਹੋ ਸਮੇਂ ਸਮੇਂ 'ਤੇ, ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਖੇਡਾਂ ਦੇ ਲਈ ਜਾਂ ਜੋਬਸ ਦੇ ਲਈ ਜਾਂ ਵਿਸ਼ਿਆਂ ਦੇ ਲਈ ਤੁਸੀਂ ਲਗਾਤਾਰ ਉਹਨਾਂ ਨੂੰ ਗਾਈਡ ਕਰਦੇ ਰਹਿੰਦੇ ਹੋ।
0: ਬਿਲਕੁਲ, ਮੈਨੂੰ ਇਹ ਵੀ ਦੱਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਜੇ ਹੁਣ ਜੋਬ ਮਿਲ ਸਕਦੀ ਹੈ ਤਾਂ ਮੈਂ ਡਿਊਰਿੰਗ ਜੋਬ ਵੀ ਜਿਹੜਾ ਹੈ ਉਹ ਐਜੂਕੇਸ਼ਨ ਡਿਪਾਰਟਮੈਂਟ ਵਿੱਚ 2 ਵਾਰ ਜਿਹੜਾ ਹੈ ਉਹ ਸਿਲੈਕਸ਼ਨ ਕਮੇਟੀ ਵਿੱਚ ਜਾਣ ਦਾ ਮੌਕਾ ਮਿਲਿਆ, ਉਸ ਸਿਲੈਕਸ਼ਨ ਬੋਰਡ ਦਾ ਮੈਂ ਮੈਂਬਰ ਰਿਹਾ। 2001 ਦੀ ਫਿਜ਼ੀਕਲ ਐਜੂਕੇਸ਼ਨ PTI ਦੀ ਭਰਤੀ ਹੋਈ ਆ ਅਤੇ 2009 ਦੀ, ਇਹ ਸਮੁੱਚੇ ਪੰਜਾਬ ਦੇ ਜਿਹੜੇ ਟੀਚਰ ਭਰਤੀ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ। ਉਹਦੇ ਵਿੱਚ ਇਹ ਸੀਗਾ ਵੀ ਘੱਟੋ ਘੱਟ ਅਸੀਂ ਆਪਣੀ ਪਰਸਨੈਲਿਟੀ, ਆਪਣੇ ਗੁਣ ਜਿਹੜੇ ਹੈ ਉਹ ਜਿਹਨਾਂ ਟੀਚਰਾਂ ਵਿੱਚ ਅਸੀਂ ਸਿਲੈਕਟ ਕੀਤਾ ਉਹਨਾਂ ਨੂੰ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਵੀ ਸਾਡੇ ਵਾਂਗ ਜਾਂ ਚੰਗੇ ਟੀਚਰ ਬਣ ਕੇ ਤੁਸੀਂ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਿਓ।
1: ਬਾਕੀ ਤੁਸੀਂ ਇੱਕ ਲੰਬਾ ਸਮਾਂ ਆਪਣੀ ਜੋਬ ਦੌਰਾਨ ਬਹੁਤ ਸਾਰੇ ਖਿਡਾਰੀ ਤਿਆਰ ਕੀਤੇ ਨੇ, ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ, ਅਤੇ ਨੌਜਵਾਨਾਂ ਨੂੰ ਕਹਿ ਸਕੀਏ ਸਿੱਧੇ ਸ਼ਬਦਾਂ ਦੇ ਵਿੱਚ ਕਿ ਸਹੀ ਮਾਰਗ 'ਤੇ ਲਗਾਇਆ ਹੈ, ਉਹਨਾਂ ਨੂੰ ਦਿਸ਼ਾਹੀਣ ਭਟਕਣ ਤੋਂ ਬਚਾਇਆ ਹੈ। ਅਤੇ ਕਿਉਂਕਿ ਕਹਿੰਦੇ ਨੇ ਕਿ ਜਿਹੜੇ ਨੌਜਵਾਨ ਖੇਡਾਂ ਨਾਲ ਜੁੜੇ ਹੁੰਦੇ ਨੇ ਉਹ ਹਮੇਸ਼ਾ ਫੋਕਸਡ ਰਹਿੰਦੇ ਨੇ ਅਤੇ ਸਮਾਜਿਕ ਕੁਰੀਤੀਆਂ ਤੋਂ ਬਚੇ ਰਹਿੰਦੇ ਨੇ, ਨਸ਼ਿਆਂ ਤੋਂ ਬਚੇ ਰਹਿੰਦੇ ਨੇ। ਤੁਸੀਂ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਆਪਣੀ ਜ਼ਿੰਦਗੀ ਦੇ ਤਜ਼ਰਬੇ ਤੋਂ ਵੀ ਅਤੇ ਖੇਡਾਂ ਦੇ ਨਜ਼ਰੀਏ ਤੋਂ ਵੀ?
0: ਖੇਡਾਂ ਤੋਂ, ਨਜ਼ਰੀਏ ਤੋਂ, ਜਦੋਂ ਅਸੀਂ ਨਸ਼ਿਆਂ ਤੋਂ ਦੂਰ ਤੋਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ
1: ਜੀ,
0: ਤਕਰੀਬਨ ਸਾਨੂੰ 33 ਸਾਲ ਹੋ ਗਏ ਆ ਧਨੀ ਪਿੰਡ ਦੇ ਵਿੱਚ। ਇੱਕ ਸਾਡੇ ਬਜ਼ੁਰਗ ਬਾਬਾ ਚਤਰਦਾਸ ਜੀ ਦੀ ਪਵਿੱਤਰ ਜਗ੍ਹਾ, ਸਾਡੇ ਬਜ਼ੁਰਗ ਉੱਥੇ ਨਿਸਮਸਤਕ ਹੁੰਦੇ ਆ, ਤਕਰੀਬਨ 67 ਸਾਲ ਤੋਂ ਉੱਥੇ ਅਸੀਂ ਸੇਵਾ ਕਰਦੇ ਆ ਰਹੇ ਹਾਂ
1: ਜੀ,
0: ਅਤੇ ਉੱਥੇ 33 ਸਾਲ ਤੋਂ ਟੂਰਨਾਮੈਂਟ ਕਰਾ ਰਹੇ ਸੀ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਟੂਰਨਾਮੈਂਟ ਸ਼ੁਰੂ ਹੋ ਜਾਂਦਾ ਜਿਹਦੇ ਵਿੱਚ ਵੇਟ ਲਿਫਟਿੰਗ, ਰੱਸਾਕਸ਼ੀ, ਰੈਸਲਿੰਗ
1: ਜੀ,

0: ਅਤੇ ਗੱਤਕਾ ਕਬੱਡੀ ਇਹ ਅਸੀਂ ਛੋਟੇ ਬੱਚਿਆਂ ਨੂੰ ਮੋਟੀਵੇਟ ਕਰਾਂ ਜਿਹੜੀ ਸਾਡੀ ਨਰਸਰੀ ਆ
1: ਜੀ,
0: ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਉਹ ਚੰਗੇ ਨਾਗਰਿਕ ਬਣ ਜਾਣ ਅਤੇ ਉਹ ਸਾਨੂੰ ਚੰਗੇ ਖਿਡਾਰੀ ਵੀ ਚੰਗੇ ਨਾਗਰਿਕ ਵੀ ਮਿਲੇ ਆ ਜਿਹਦੇ ਵਿੱਚ ਸਾਡੇ ਬੱਚੇ ਇੰਡੋ ਪਾਕ ਗੇਮਸ ਔਰ ਏਸ਼ੀਅਨ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਸੀਨੀਅਰ ਅਤੇ ਯੂਨੀਅਰ ਵਰਲਡ ਚੈਂਪੀਅਨਸ਼ਿਪ ਕਾਮਨਵੈਲਥ ਗੇਮਸ ਔਰ ਏਸ਼ੀਅਨ ਚੈਂਪੀਅਨਸ਼ਿਪ ਵਿੱਚੋਂ ਮੈਡਲਿਸਟ ਬੱਚੇ ਬਣੇ ਨੇ ਟੱਗ ਆਫ ਵਾਰ ਰੱਸਾਕਸ਼ੀ ਖੇਡ ਵਿੱਚ ਵੀ ਵੇਟ ਲਿਫਟਿੰਗ ਵਿੱਚ ਵੀ ਔਰ ਇਸ ਤੋਂ ਇਲਾਵਾ ਸਾਡੇ ਬੱਚੇ ਵਾਲੀਬਾਲ ਵਿੱਚ ਰੈਸਲਿੰਗ ਵਿੱਚ ਵੀ ਜਿਹੜੇ ਹੈ ਉਹ ਇੰਟਰਨੈਸ਼ਨਲ ਬਾਲ ਟੂਰਨਾਮੈਂਟ ਖੇਡੇ ਸੀਗੇ
1: ਜੀ। ਅਤੇ ਜਿਹੜੇ ਸਾਡੇ ਸੁਣ ਰਹੇ ਨੇ ਉਹਨਾਂ ਦੇ ਬੱਚਿਆਂ ਨੂੰ ਅਤੇ ਮਾਂ ਬਾਪ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਉਹਨਾਂ ਦੇ ਬੱਚੇ ਵੀ ਇਸੇ ਤਰ੍ਹਾਂ ਆਪਣਾ ਕਰੀਅਰ ਖੇਡਾਂ ਵਿੱਚ ਵੀ ਚੁਣ ਸਕਣ ਅਤੇ ਜ਼ਿੰਦਗੀ 'ਚ ਵੀ ਅੱਗੇ ਆਪਣੇ ਸੱਭਿਆਚਾਰ ਦੇ ਨਾਲ ਆਪਣੇ ਰਿਸ਼ਤਿਆਂ ਦੇ ਨਾਲ ਹੋਰ ਮਜ਼ਬੂਤੀ ਨਾਲ ਜੁੜ ਸਕਣ?
0: ਖੇਡਾਂ ਨੂੰ ਪ੍ਰਮੋਟ ਕਰਨ ਵਾਲੇ, ਖੇਡਾਂ ਖੇਡਣ ਵਾਲੇ
1: ਜੀ,
0: ਖੇਡਾਂ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਆਪਣੇ ਸ਼ੌਕ ਨੂੰ ਜਿਹੜਾ ਹੈ ਕਿਸੇ ਐਕਸਪਰਟ ਦੇ ਕੋਲ ਜਾ ਕੇ ਆਪਣੀ ਰੁਚੀ ਨੂੰ ਜ਼ਰੂਰ ਦਰਸਾਉਣ। ਔਰ ਰੁਚੀ ਦੇ ਵਿੱਚ ਜਿਹੜੇ ਹੈ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਤਾਂ ਹੁੰਦੇ ਆ ਸਪੀਡ ਵਿੱਚ ਕੰਮ ਕਰਨ ਵਾਲੇ ਅਤੇ ਇੱਕ ਹੁੰਦੇ ਆ ਥੋੜ੍ਹੇ ਸਲੋ ਹੁੰਦੇ ਆ ਲੇਕਿਨ ਉਹ ਪਾਵਰਫੁੱਲ ਹੁੰਦੇ ਆ,
1: ਬਿਲਕੁਲ
0: ਭਾਰਾ ਕੰਮ ਕਰਨਾ ਪਸੰਦ ਕਰੇ, ਤਾਕਤਵਰ ਕੰਮ ਕਰਨਾ ਪਸੰਦ ਕਰਦੇ। ਇੱਦਾਂ ਦੀ ਵੇਰੀਏਸ਼ਨ ਨਾਲ ਕਿਸੇ ਐਕਸਪਰਟ ਕੋਲ ਜਾਓਗੇ ਤਾਂ ਘੱਟੋ ਘੱਟ ਉਹਨਾਂ ਦਾ ਜਿਹੜਾ ਹੈ ਟੈਲੈਂਟ ਹੈ ਜਿਹੜਾ ਉਹ ਸਹੀ ਸਾਰਥਕ ਹੋ ਜੂਗਾ ਅਤੇ ਉਹਦੇ ਨਾਲ ਉਹਨਾਂ ਦੀ ਸਹੀ ਚੋਣ ਜਿਹੜੀ ਹੋ ਜਾਏਗੀ। ਤੋ ਜੇ ਪੰਜਾਬ ਸਰਕਾਰ ਨੇ ਕਈ ਪੈਰਾਮੀਟਰ ਦਿੱਤੇ ਤਾਂ ਹੈਗੇ ਆ ਲੇਕਿਨ ਉਹਦੀ ਗਰਾਊਂਡ ਲੈਵਲ ਦੇ ਉੱਤੇ ਇੰਪਲੀਮੈਂਟੇਸ਼ਨ ਪ੍ਰੋਪਰ ਨਹੀਂ ਹੈ ਕਿ ਕਿਹੜਾ ਬੱਚਾ ਕਿੱਥੇ ਜਾਵੇ, ਅਤੇ ਜੇ ਡਾਇਰੈਕਸ਼ਨ ਸਹੀ ਨਹੀਂ ਹੈ ਤਾਂ ਅਸੀਂ ਬਿਨਾਂ ਨਿਸ਼ਾਨੇ ਤੋਂ ਪਲੇਅਰਾਂ ਨੂੰ ਜਿੰਮ ਵਿੱਚ ਜਾ ਭੇਜੀ ਚੱਲਾਂਗੇ ਜਾਂ ਉਹਦੀ ਐਕਸਰਸਾਈਜ਼ ਕਰਾਈ ਚੱਲਾਂਗੇ, ਉਹ ਇੱਕ ਰਾਅ ਮਟੀਰੀਅਲ ਬਣ ਜਾਏਗਾ। ਤੋ ਰਾਅ ਮਟੀਰੀਅਲ ਦੇ ਵਿੱਚੋਂ ਉਹਨਾਂ ਨੂੰ ਸਹੀ ਡਾਇਰੈਕਸ਼ਨ ਨਹੀਂ ਹੋਊਗਾ ਤਾਂ ਉਹ ਨਿਸ਼ਾਨਾ ਸਹੀ ਨਹੀਂ ਲੱਗੂਗਾ
1: ਜੀ। ਇਹ ਸਿੱਖਿਆ ਨੀਤੀ ਅਤੇ ਖੇਡ ਨੀਤੀਆਂ ਬਾਰੇ ਤੁਸੀਂ ਸੁਝਾਅ ਦਿੱਤਾ ਹੈ ਅਤੇ ਇੱਕ ਸੁਝਾਅ ਅਸੀਂ ਤੁਹਾਡੇ ਤੋਂ ਉਹਨਾਂ ਲਈ ਵੀ ਚਾਹਾਂਗੇ ਜੋ ਰਿਟਾਇਰ ਹੋ ਚੁੱਕੇ ਨੇ ਪਰ ਹੁਣ ਬਿਲਕੁਲ ਫ੍ਰੀ ਹੋ ਕੇ ਉਹ ਸੋਚਦੇ ਨੇ ਕਿ ਕੀ ਕਰੀਏ, ਅਸੀਂ ਸਮਾਂ ਕਿਸ ਤਰ੍ਹਾਂ ਗੁਜ਼ਾਰੀਏ ਜਾਂ ਫਿਰ ਕੋਈ ਹੋਰ ਸਮੱਸਿਆਵਾਂ ਦੇ ਵਿੱਚ ਘਿਰ ਚੁੱਕੇ ਨੇ।
0: ਮੈਂ ਸਮਝਦਾ ਕਿ ਜਿਹੜੇ ਵੀ ਟੀਚਰ ਚਾਹੇ ਉਹ ਜੈਂਟਸ ਲੇਡੀਜ਼ ਆ ਉਹ ਇੱਦਾਂ ਨਾ ਆਪਣੀ ਜ਼ਿੰਦਗੀ ਦੇ ਫਿਨਿਸ਼ ਲਾਈਨ ਵੱਲ ਨੂੰ ਨਾ ਤੱਕਣ ਵੀ ਸਾਡਾ ਹੁਣ ਜਿਹੜਾ ਜ਼ਿੰਦਗੀ ਦਾ ਅੰਤ ਹੋਣ ਵਾਲਾ ਹੈ। ਬਿਹਤਰੀ ਹੈ ਕਿ ਰਿਟਾਇਰਮੈਂਟ ਤੋਂ ਲੈ ਕੇ ਜਿੰਨੀ ਲਾਈਫ ਸਵਾਸ ਮਿਲੇ ਆ ਉਹਨਾਂ ਨੂੰ ਬਹੁਤ ਸਾਰਥਕ ਤਰੀਕੇ ਨਾਲ ਪੋਜ਼ਿਟਿਵਿਟੀ ਨਾਲ ਜਿਹੜਾ ਹੈ ਸਮਾਜ ਦੇ ਲੇਖੇ ਲਾਉਣਾ ਚਾਹੀਦਾ। ਉਹ ਬਹੁਤ ਸਾਰੀਆਂ ਇਹੋ ਜਿਹੀਆਂ ਐਨ ਜੀ ਓਜ਼ ਹੈਗੀਆਂ ਜਿਹਦੇ ਵਿੱਚ ਤੁਸੀਂ ਜਾ ਕੇ ਵੈਲਫੇਅਰ ਦਾ ਕੰਮ ਕਰ ਸਕਦੇ ਹੋ। ਅਸੀਂ ਖੁਦ ਕਰਦੇ ਹਾਂ
1: ਜੀ।
0: ਮੇਰੇ ਬਹੁਤ ਸਤਿਕਾਰਯੋਗ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਨੇ ਪਦਮ ਸ਼੍ਰੀ ਔਰ ਉਹਨਾਂ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਮਿਲਦਾ ਅਤੇ ਅਸੀਂ ਉੱਥੇ ਜਾਂਦੇ ਹਾਂ, ਨਾਲੇ ਤਾਂ ਅਧਿਆਤਮਿਕ ਤੌਰ 'ਤੇ ਮਨ ਨੂੰ ਸ਼ਾਂਤੀ ਆਉਣੀ ਹੈ, ਨਾਲੇ ਉੱਥੇ ਫੀਲਡ ਵਰਕ ਬਹੁਤ ਹੈਗਾ ਅਤੇ ਵਾਤਾਵਰਨ ਦੀਆਂ ਗੱਲਾਂ ਸੁਣਦੇ ਹਾਂ ਕਰਦੇ ਹਾਂ ਅਤੇ ਉੱਥੇ ਜਿਹੜੀ ਵੀ ਬੰਦੇ ਦੀ ਰੁਚੀ ਹੈਗੀ ਆ। ਮੇਰੇ ਵਿੱਚ ਵੀ ਇੱਦਾਂ ਹੀ ਪੇਂਟਿੰਗ ਬੜੀ ਆ, ਕੋਈ ਹੋਰ ਬੜੀਆਂ ਕਲਾਤਮਕ ਚੀਜ਼ਾਂ ਨਾਲ ਮੇਰੀ ਰੁਚੀ ਹੁੰਦੀ ਆ ਅਤੇ ਜੇ ਹਰ ਮਨੁੱਖ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਆ ਉਹ ਜ਼ਰੂਰ ਆਪਣੇ ਐਂਡ ਤੱਕ ਦਰਸਾਉਂਦਾ ਰਹੇ, ਆਪਣੇ ਸ਼ੌਕ ਨੂੰ ਪੂਰਾ ਕਰਦਾ ਰਹੇ
1: ਜੀ। ਇਸ ਸਵਾਲ ਦੇ ਜਵਾਬ ਵਿੱਚ ਸਾਨੂੰ ਵੀ ਪਤਾ ਚੱਲ ਗਿਆ ਕਿ ਤੁਹਾਡਾ ਪੇਂਟਿੰਗ ਵੱਲ ਵੀ ਰੁਝਾਨ ਹੈ, ਸੋ ਬਹੁਤ ਪੱਕੀ ਸ਼ਖਸੀਅਤ ਹੋ ਤੁਸੀਂ ਅਤੇ ਉਮੀਦ ਹੈ ਕਿ ਤੁਸੀਂ ਆਪਣੇ ਸ਼ੌਕ, ਆਪਣੇ ਰੁਝਾਨ, ਸਮਾਜਿਕ ਗਤੀਵਿਧੀਆਂ ਅਤੇ ਬੱਚਿਆਂ ਦੇ ਫਿਊਚਰ ਨੂੰ ਬਣਾਉਣ ਦਾ ਜੋ ਤੁਸੀਂ ਸੁਪਨਾ ਸਿਰਜਿਆ ਹੈ, ਸੱਭਿਆਚਾਰ ਨੂੰ ਬਚਾਉਣ ਦਾ ਜੋ ਸੁਪਨਾ ਸਾਕਾਰ ਕੀਤਾ ਹੈ ਉਸ ਨੂੰ ਇਸੇ ਤਰ੍ਹਾਂ ਪੂਰੇ ਕਰਦੇ ਰਹੋਗੇ ਅਤੇ ਸਮਾਜ ਨੂੰ ਇੱਕ ਚੰਗੀ ਦੇਣ, ਚੰਗੀ ਦਿਸ਼ਾ ਦਿੰਦੇ ਰਹੋਗੇ। ਬਹੁਤ ਚੰਗਾ ਲੱਗਾ ਹਰਮੇਸ਼ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦਾ।
0: ਬਹੁਤ ਬਹੁਤ ਧੰਨਵਾਦ ਤੁਹਾਡਾ
2: ਜੀ। ਹਰਪ੍ਰੀਤ ਜੀ, ਅਸੀਂ ਸੁਣ ਰਹੇ ਸੀ ਉਮਰਾਂ ਦੇ ਪੈਂਡੇ ਅਤੇ ਇਸ ਦੇ ਵਿੱਚ ਹਰਮੇਸ਼ ਲਾਲ ਜੀ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਸੀ ਪੂਨਮ
1: ਜੀ।
2: ਔਰ ਜਿੰਨਾ ਸੁਣਿਆ ਹਰ ਤੁਸੀਂ ਕਹਿ ਲਓ ਕਿ ਸਵਾਲ ਦਾ ਜਿਹੜਾ ਜਵਾਬ ਸੀ ਉਸ ਦੇ ਵਿੱਚ ਕੋਈ ਨਾ ਕੋਈ ਲੈਸਨ ਸੀ ਔਰ ਗੱਲ ਇੱਥੇ ਆ ਕੇ ਮੁੱਕਦੀ ਹੈ। ਇਹ ਮੇਰੇ ਹਿਸਾਬ ਨਾਲ ਮੈਂ ਗੱਲ ਕਰ ਰਹੀ ਹਾਂ, ਉਹ ਰਿਟਾਇਰ ਹੋਏ ਫਿਜ਼ੀਕਲ ਐਜੂਕੇਸ਼ਨ ਟੀਚਰ ਦੇ, ਹੈ ਨਾ, ਅਤੇ ਗੱਲ 'ਚੋਂ ਸਿੱਟਾ ਇਹ ਨਿਕਲਿਆ ਫੋਕਸ, ਡਿਸਿਪਲਨ ਹਮੇਸ਼ਾ ਤੁਹਾਨੂੰ ਐਕਟਿਵ ਰੱਖਦਾ ਤਾਂ ਤੁਸੀਂ ਕਦੀ ਰਿਟਾਇਰ ਨਹੀਂ ਹੁੰਦੇ। ਅਤੇ ਜਾਂਦੇ ਜਾਂਦੇ ਇਹ ਵੀ ਦੱਸ ਗਿਆ ਕਿ ਜਦੋਂ ਤੁਸੀਂ ਭਾਈ ਜੀ ਰਿਟਾਇਰ ਹੋ ਗਏ ਹੋ ਨਾ ਤਾਂ ਇਹਦਾ ਕੋਈ ਅਫਸੋਸ ਨਹੀਂ, ਤੁਸੀਂ ਇਹ ਵੇਖੋ ਵੀ ਤੁਸੀਂ ਮਨੁੱਖ ਦੇ ਅੰਦਰ ਕੋਈ ਨਾ ਕੋਈ ਰੁਚੀ ਜ਼ਰੂਰ ਹੁੰਦੀ ਹੈ ਤਾਂ ਤੁਸੀਂ ਉਹਨੂੰ ਅਪਣਾ ਲਓ, ਜ਼ਿਆਦਾ ਟਾਈਮ ਦੇ ਸਕਦੇ ਹੋ, ਚਨਖਾਰ ਲਿਆ ਸਕਦੇ ਹੋ, ਉਹਨੂੰ ਇੰਜੋਏ ਕਰ ਸਕਦੇ ਹੋ, ਹੈ ਨਾ।

0: ਤੇ ਜਿਨ੍ਹਾਂ ਦੀ ਰੁਚੀ ਇਸ ਵੇਲੇ ਗੀਤ ਦੇ ਵਿੱਚ ਹੈ,
1: ਬਿਲਕੁਲ ਜੀ, ਕਿਉਂਕਿ ਉਹ ਵੀ ਚਾਹੁੰਦੇ ਹੋਣਗੇ ਕਿ ਇਸ ਵੇਲੇ ਉਹਨਾਂ ਨੂੰ ਵੀ ਇੱਕ ਗੀਤ ਸੁਣਾਇਆ ਜਾਏ, ਤਾਂ ਸੁਣਦੇ ਇੱਕ ਛੋਟਾ ਜਿਹਾ ਗੀਤ।

0: ਜੀ, ਗੀਤ ਸੁਣ ਲਿਆ, ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ। ਅਤੇ ਗੀਤ ਤੋਂ ਬਾਅਦ ਵੈਸੇ ਸਾਨੂੰ ਆਪਣਾ ਅਗਲਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈ ਹੀ ਲੈਣੀ ਚਾਹੀਦੀ ਹੈ
1: ਜੀ।
2: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ

0: ਦੋਨੋਂ ਪਾਰਟਸ ਤੇ ਇਹਦਾ ਬੈਨੀਫਿਟ ਹੈਗਾ, ਜਿੱਦਾਂ ਆਪਾਂ ਬੀਪੀ ਦੀ ਗੱਲ ਵੀ ਕੀਤੀ ਹੈ ਨਾ।
1: ਬਿਲਕੁਲ ਸਹੀ ਆਖਿਆ।
0: ਇੱਕ ਪੱਤਾ ਤੇ ਕਿੰਨੇ ਹੀ ਬੈਨੀਫਿਟ,
1: ਬਹੁਤ ਸਾਰੇ ਬੈਨੀਫਿਟ। ਤੁਸੀਂ ਇਹ ਸੁਕਾ ਕੇ ਵੀ ਰੱਖ ਸਕਦੇ ਹੋ ਤੇ ਤੁਸੀਂ ਇਸ ਨੂੰ ਤਾਜ਼ਾ ਵੀ ਵਰਤ ਸਕਦੇ ਹੋ। ਤੁਸੀਂ ਜਦੋਂ ਪੱਤਾ ਤੋੜਦੇ ਹੋ ਉਦੋਂ ਧੋ ਕੇ, ਖਾਸ ਕਰਕੇ ਭਾਈ ਜਦੋਂ ਵੀ ਅਸੀਂ ਇਹ ਕੜੀ ਪੱਤਾ ਕੀ ਹੋਰ ਵੀ ਕੋਈ ਵੀ ਇਸ ਤਰ੍ਹਾਂ ਦੇ ਅਸੀਂ ਪੱਤੇ ਦਾ ਇਸਤੇਮਾਲ ਕਰਦੇ ਹਾਂ ਤੇ ਹਮੇਸ਼ਾ ਤਾਜ਼ੇ ਨੂੰ ਤੋੜ ਕੇ ਜਦੋਂ ਧੋ ਕੇ ਹੀ ਉਸਨੂੰ ਵਰਤਣਾ ਚਾਹੀਦਾ, ਉਸਨੂੰ ਸਾਫ਼ ਹੋ ਜਾਂਦਾ ਅਤੇ ਉਹ ਚੰਗਾ। ਅੱਛਾ, ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਾਡੇ ਸਾਹ ਵਾਸਤੇ, ਸਾਡੇ ਫੇਫੜਿਆਂ ਵਾਸਤੇ ਵੀ ਬਹੁਤ ਵਧੀਆ
0: ਕੜੀ ਪੱਤਾ।
1: ਰੈਸਪੀਰੇਟਰੀ ਸਿਸਟਮ ਜਿਹੜਾ ਹੈ, ਖਾਸ ਕਰਕੇ ਜਿਹੜੀਆਂ ਕੋਈ ਵੀ ਸਾਨੂੰ ਐਂਟੀਬੈਕਟੀਰੀਅਲ ਕੋਈ ਸਾਨੂੰ ਇਨਫੈਕਸ਼ਨ ਹੋ ਜਾਂਦੀ ਆ, ਸਾਈਨਸ ਜਾਂ ਕੋਈ ਹੋਰ ਸਾਨੂੰ ਬਲਗਮ ਦਾ ਰੇਸ਼ਾ ਦਾ ਕੋਈ ਵੀ ਹੁੰਦਾ, ਕਹਿ ਲਓ ਕਿ ਬਿਮਾਰ ਹੁੰਦੇ ਹਾਂ ਇਸ ਤੋਂ, ਤਾਂ ਉੱਥੇ ਵੀ ਇਹ ਸਾਡਾ ਬਹੁਤ ਕੰਮ ਕਰਦਾ ਹੈ। ਇਹ ਗੁਣਾਂ ਦੇ ਨਾਲ ਭਰਪੂਰ ਆ
0: ਅਤੇ ਈਵਨ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੈ ਜੀ।
1: ਬਿਲਕੁਲ ਜੀ, ਸਕਿਨ ਲਈ ਤਾਂ ਬਹੁਤ ਫਾਇਦੇਮੰਦ ਹੈ,
0: ਹੈ ਨਾ। ਸਕਿਨ ਦੇ ਵਿੱਚ ਇਹਦੇ ਅੰਦਰ ਇੱਕ ਇੱਦਾਂ ਦਾ ਤੇਲ ਹੁੰਦਾ ਆ ਕਿ ਜਿਹੜਾ ਜਿਹੜੇ ਆਪਾਂ ਕਹਿੰਦੇ ਨਾ ਕਿ ਮੂੰਹ 'ਤੇ ਪਿੰਪਲਸ ਹੋ ਗਏ ਅਤੇ ਫੋੜੇ ਫਿੰਸੀਆਂ ਹੋ ਗਈਆਂ, ਉਹਨਾਂ ਨੂੰ ਵੀ ਇਹਦਾ ਬੈਨੀਫਿਟ ਹੈਗਾ, ਉਹ ਵੀ ਫਰਕ ਪੈਂਦਾ ਇਹਦੇ ਨਾਲ। ਅਤੇ
1: ਮੈਂ ਤਾਂ ਸੋਚ ਰਹੀ ਸੀ ਵੀ ਕੜੀ ਪੱਤੇ ਦੇ ਕਿੰਨੇ ਕੁ ਗੁਣ ਅਸੀਂ ਦੱਸੀਏ, ਕਹਿੰਦੇ ਵੀ ਭਾਰ ਘਟਾਉਣ 'ਚ ਵੀ ਇਹਦਾ ਮਦਦ ਕਰਦੇ।
0: ਦੇਖੋ ਜੀ, ਹੈ ਨਾ, ਨਿੱਕਾ ਜਿਹਾ ਪੱਤਾ ਅਤੇ ਕਿੱਦਾਂ ਭਾਰ, ਐਡਾ ਭਾਰਾ ਸਰੀਰ, ਅਤੇ ਕੜੀ ਪੱਤਾ ਖਾ ਲਓ ਅਤੇ ਤੁਹਾਨੂੰ ਬੈਨੀਫਿਟ ਹੋਏਗਾ।
1: ਹਾਂਜੀ, ਪਰ ਇੱਥੇ ਇਹ ਨਹੀਂ ਸੋਚ ਲੈਣਾ ਕਿ ਜਿੰਨਾ ਮਰਜ਼ੀ ਖਾਈ ਚੱਲੋ ਅਤੇ ਅੱਗੇ ਇੱਕ ਕੜੀ ਪੱਤਾ ਖਾ ਲਿਆ ਅਤੇ ਅਸੀਂ ਪਤਲੇ ਹੋ ਜਾਵਾਂਗੇ। ਦੇਖੋ, ਅਸੀਂ ਪਹਿਲਾਂ ਗੱਲਬਾਤ ਕਰਾਈ ਸੀ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਨਾਲ, ਜਿਹੜੇ ਕਹਿੰਦੇ ਕਿ ਕਸਰਤ ਕਰਨੀ ਬਹੁਤ ਜ਼ਰੂਰੀ ਹੈ।
0: ਬਿਲਕੁਲ,
1: ਇਹ ਸਾਡੀ ਨਜ਼ਰ ਨੂੰ ਵੀ ਸੁਧਾਰਦਾ, ਸਾਡੀ ਆਈਸਾਈਟ ਨੂੰ ਸੁਧਾਰਦਾ। ਅਤੇ ਅਸੀਂ ਇਹ ਕਹੀਏ ਕਿ ਇਹਨੂੰ ਤੇਜ਼ ਤਰਾਰ, ਕਿਉਂਕਿ ਇਸ ਦੇ ਵਿੱਚ, ਇਹਨਾਂ ਪੱਤਿਆਂ ਦੇ ਵਿੱਚ ਵਾਈਟਾਮਿਨ ਏ ਅਤੇ ਬੀ ਹੁੰਦਾ, ਇਸ ਕਰਕੇ ਵਾਈਟਾਮਿਨ ਏ ਹੈ ਜਿਹੜਾ ਉਹ ਸਾਡੀ ਨਜ਼ਰ ਲਈ, ਨਿਗਾਹ ਲਈ ਬਹੁਤ ਚੰਗਾ। ਅਤੇ ਇਹ ਕਹਿ ਲਓ ਕਿ ਇਹ ਕਰੋਨਾ ਨੂੰ, ਸਾਡੇ ਜਿਹੜਾ ਕੋਰਨੀਆ ਉਹਨੂੰ ਸੁੱਕਣ ਤੋਂ ਰੋਕਦਾ, ਔਰ ਮੋਤੀਆਬਿੰਦ ਜਿਹੜਾ ਉਸਨੂੰ ਵੀ ਘਟਾਉਂਦਾ। ਪਰ ਇੱਥੇ ਮੈਂ ਫਿਰ ਇੱਕ ਵਾਰ ਕਹੂੰਗੀ ਕਿ ਤੁਸੀਂ ਆਪੇ ਆਪਣੀ ਰਸੋਈ 'ਚ ਬੈਠੇ ਆਪਣੀ ਡਾਕਟਰੀ ਇਲਾਜ ਨਾ ਸ਼ੁਰੂ ਕਰੋ। ਜੇਕਰ ਨਿਗਾਹ ਦੇ ਵਿੱਚ ਵੀ ਤੁਹਾਨੂੰ ਫਰਕ ਲੱਗਦਾ ਹੈ, ਡਾਕਟਰ ਕੋਲ ਜਾਣਾ ਬੜਾ ਜ਼ਰੂਰੀ ਹੈ।
0: ਦੇਖੋ, ਬੈਨੀਫਿਟਸ ਅਸੀਂ ਦੱਸ ਰਹੇ ਹਾਂ ਕਿ ਸਾਡੀ ਜਿਹੜੀ ਰਸੋਈ ਹੈ ਉਹ ਬਹੁਤ ਜ਼ਿਆਦਾ ਗੁਣਕਾਰੀ ਹੈ, ਉਹ 'ਚ ਬਹੁਤ ਸਾਰੇ ਇੱਦਾਂ ਦੇ ਤੱਤ ਨੇ ਜਿਹੜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਤਾਂ ਸਾਨੂੰ ਕਾਫੀ ਜ਼ਿਆਦਾ ਬੈਨੀਫਿਟ ਮਿਲ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਅਗਰ ਤੁਸੀਂ ਕੋਈ ਦਵਾਈਆਂ ਖਾ ਰਹੇ ਹੋ ਤਾਂ ਤੁਸੀਂ ਉਹਨੂੰ ਸਾਈਡ 'ਤੇ ਰੱਖ ਦੇਣਾ, ਉਹ ਆਸਪੈਕਟ ਅਲੱਗ ਹੈ। ਇਹ ਹੈਗਾ ਕਿ ਰਸੋਈ ਦੇ ਵਿੱਚ ਇਹਨਾਂ ਚੀਜ਼ਾਂ ਦੀ ਵਰਤੋਂ ਕਰਨ ਦੇ ਨਾਲ ਆਮ ਜ਼ਿੰਦਗੀ ਦੇ ਵਿੱਚ ਆਮ ਬੰਦੇ ਨੂੰ ਇਹਦਾ ਬੈਨੀਫਿਟ ਹੋ ਸਕਦਾ ਆ। ਅਗਰ ਤੁਸੀਂ ਇਹਦੇ ਅੱਜ ਕੱਲ੍ਹ ਜਿੱਦਾਂ ਲੋਕ ਬੱਚੇ ਡੰਗ ਜੰਕ ਫੂਡ ਖਾਣਾ ਚਾਹੁੰਦੇ ਨੇ, ਉਹਨੂੰ ਅਵੋਇਡ ਕਰਨ ਲਈ ਤੁਸੀਂ ਘਰ ਬਣਾਉਂਦੇ ਹੋ ਅਤੇ ਘਰ ਤੁਸੀਂ ਕੜੀ ਪੱਤੇ ਦਾ ਤੜਕਾ ਲਗਾ ਕੇ ਸਵਾਦ ਦੇ ਨਾਲ ਤੁਸੀਂ ਕਾਫੀ ਚੀਜ਼ਾਂ ਬਣਾ ਕੇ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਖਵਾ ਸਕਦੇ ਹੋ।

0: ਫਾਇਦਾ ਤੇ ਬੀਪੀ ਸ਼ੂਗਰ ਤੇ ਚਲੋ ਹੈ ਹੀ ਹੈ, ਉਹ ਤੇ ਮੈਨੂੰ ਲੱਗਦਾ ਭੈਣ ਭਰਾ ਇਕੱਠੇ ਹੀ ਨੇ
1: ਕਹਿ ਸਕਦੇ ਹੋ, ਇਹ ਭੈਣ ਭਰਾ ਜਿਹੜੇ ਇਕੱਠੇ ਆ ਤੇ ਇਹਨਾਂ ਦੇ ਲਈ ਅਕਸਰ ਅਸੀਂ ਕਹਿੰਦੇ ਆ ਅਨੀਮੀਆ, ਖੂਨ ਦੀ ਕਮੀ। ਤੇ ਹੁਣ ਇਹ ਨਾ ਸੋਚ ਲਿਓ ਕਿ ਕੜੀ ਪੱਤਾ ਖਾਧਿਆਂ ਹੀ ਖੂਨ ਵੱਧ ਜਾਣਾ, ਪਰ ਇਹ ਅਨੀਮੀਆ ਨੂੰ ਵੀ ਰੋਕਦਾ, ਖੂਨ ਦੀ ਕਮੀ ਵੀ ਰੋਕਦਾ।
0: ਬਿਲਕੁਲ ਜੀ, ਉਮੀਦ ਕਰਦੇ ਹਾਂ ਕਿ ਗੁਣਕਾਰੀ ਰਸੋਈ ਦੇ ਵਿੱਚ ਦੱਸਿਆ ਗਿਆ ਇਹ ਛੋਟਾ ਜਿਹਾ ਗੁਣ ਜਿਹੜਾ ਸਾਡੀ ਰਸੋਈ ਦੇ ਵਿੱਚ ਮੌਜੂਦ ਹੈ, ਸੁਹਾਣੀਆਂ ਇਹਦਾ ਇਸਤੇਮਾਲ ਕਰਨਗੀਆਂ ਔਰ ਇਹ ਤੋਂ ਬੈਨੀਫਿਟ ਲੈਣਗੀਆਂ। ਅਤੇ ਘੜੀ ਦੀਆਂ ਸੂਈਆਂ ਕਹਿ ਰਹੀਆਂ ਕਿ ਸਾਨੂੰ ਵੀ ਹੁਣ ਜਾਣਾ ਪਏਗਾ ਆਪਣੇ ਘਰ ਆਪਣੀ ਰਸੋਈ ਦੇ ਵਿੱਚ। ਅਤੇ ਸਿਮਰਨ ਜੀ ਲਈਏ ਫਿਰ ਇਜਾਜ਼ਤ
1: ਜੀ, ਨਮਸਕਾਰ।

ਇਹ ਮੈਚ ਤੁਸੀਂ ਸਾਡੇ ਪ੍ਰਾਇਮਰੀ ਚੈਨਲ FM ਰੇਨਬੋ DTH ਤੇ DRM ਤੇ ਸੁਣ ਸਕੋਗੇ। ਸਾਡੇ ਸ਼ਾਮ ਦੇ ਪ੍ਰੋਗਰਾਮ ਤੁਸੀਂ 7:30 ਤੋਂ 7:30 ਦੇ ਅਖੀਰ ਤੱਕ ਮੋਬਾਈਲ ਐਪ ਤੇ ਸੁਣ ਸਕੋਗੇ। ਸੋ ACG ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ।

ਅਸੀਂ ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 1:10 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ ਬਸ ਕੁਝ ਹੀ ਪਲਾਂ 'ਚ।

0: नमस्कार, ये आकाशवाणी है। हुण तुसीं यादविंदर सिंह तों प्रदेशक खबरां सुणो। समाजिक न्याय ते अधिकारता बारे केंद्रीय राज मंत्री रामदास अठावले अज पंजाब दे एक दिना दौरे ते ने। लुधियाणा जाण तों पहलां उह जलंधर पुजे अते इत्थे स्थित डेरा सचखंड बल्लां च पदम श्री संत निरंजन दास जी नूं मिले।
1: आज संत निरंजन दास महाराज जी को मिलने के लिए मैं इधर आया था। गुरुद्वारा पूरे पंजाब में बहुत बड़ा फेमस भी गुरुद्वारा है, एक बहुत हमारे दलितों का बहुत बड़ा श्रद्धा स्थान है, तो इनका काम बहुत बड़ा है। संत रोहिदास जी ने मतलब जातीय व्यवस्था के खिलाफ आवाज उठाई थी, उन्होंने समाज में एकता पैदा करने के लिए काम किया था और उसी को आगे बढ़ाने का काम यहाँ संत निरंजन दास महाराज जी कर रहे हैं और हमें उनके बारे में बहुत बड़ा गर्व है।
0: ਲੁਧਿਆਣਾ ਵਿੱਚੋਂ ਉਦਯੋਗਪਤੀਆਂ ਅਤੇ ਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਉਹਨਾਂ ਵੱਲੋਂ ਦਾਣਾ ਮੰਡੀ ਲੁਧਿਆਣਾ 'ਚ ਇੱਕ ਜਨਤਕ ਸਮਾਗਮ 'ਚ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ। ਪੰਜਾਬ ਦੇ ਰਾਜਪਾਲ ਅਤੇ UT ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਖੇਡ ਸਮੱਗਰੀ ਮੁਹੱਈਆ ਕਰਵਾਉਣ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀਆਂ ਨੂੰ ਸਮਰੱਥ ਬਣਾਉਣ ਲਈ ਕੰਪੀਟੈਂਟ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਅੱਜ ਚੰਡੀਗੜ੍ਹ ਸਥਿਤ ਲੋਕ ਭਵਨ ਦੇ ਬੈਂਕੁਏਟ ਹਾਲ 'ਚ ਕੰਪੀਟੈਂਟ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਕਿੱਟ ਵੰਡ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਹੰਸਤੇ ਖੇਲਤੇ ਪ੍ਰੋਗਰਾਮ ਤਹਿਤ ਕੀਤੀਆਂ ਪਹਿਲਕਦਮੀਆਂ ਅਤੇ ਦਿਵਿਆਂਗ ਖਿਡਾਰੀਆਂ ਪ੍ਰਤੀ ਫਾਊਂਡੇਸ਼ਨ ਦੀ ਦੇਣ ਬਹੁਤ ਮਹੱਤਵਪੂਰਨ ਨੇ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਕੱਲ੍ਹ ਦੇਰ ਸ਼ਾਮ ਪਟਿਆਲਾ ਅਤੇ ਜਲੰਧਰ ਦੇ ਕਰਤਾਰਪੁਰ 'ਚ 500 ਡਰੋਨਾਂ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਪਟਿਆਲਾ 'ਚ ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਸਮੇਤ ਪਟਿਆਲਾ ਦਿਹਾਤੀ ਹਲਕੇ 'ਚੋਂ ਵੱਡੀ ਗਿਣਤੀ 'ਚ ਪੁੱਜੀ ਸੰਗਤ ਨੇ ਇਸ ਦਿਲਕਸ਼ ਡਰੋਨ ਸ਼ੋਅ ਦਾ ਆਨੰਦ ਮਾਣਿਆ। ਇਸ ਮੌਕੇ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਸੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਰਾਹ ਦਰਸਾਉਂਦੀਆਂ ਨੇ। ਔਰਤਾਂ ਦੀ ਆਰਥਿਕ ਆਜ਼ਾਦੀ ਅਤੇ ਸਮਾਜਿਕ ਮਜ਼ਬੂਤੀਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਮਾਨਸਾ ਦੇ ਬਾਲ ਭਵਨ 'ਚ ਮਾਵਾਂ ਧੀਆਂ ਦੀ ਹੱਟੀ ਤਹਿਤ ਖਾਸ ਮੰਡੀ ਲਗਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਮਾਵਾਂ ਧੀਆਂ ਦੀ ਹੱਟੀ ਦਾ ਮਕਸਦ ਪੇਂਡੂ ਇਲਾਕਿਆਂ ਦੀਆਂ ਔਰਤਾਂ ਨੂੰ ਹੱਥੀਂ ਤਿਆਰ ਕੀਤੇ ਗਏ ਉਤਪਾਦ ਵੇਚਣ ਲਈ ਮੰਚ ਮੁਹੱਈਆ ਕਰਵਾਉਣਾ ਹੈ। ਇਹ ਹੱਟੀ ਹਰ ਸ਼ੁੱਕਰਵਾਰ ਨੂੰ ਲਗਾਈ ਜਾਵੇਗੀ। ਉਹਨਾਂ ਕਿਹਾ,
2: ਹਰ ਸ਼ੁੱਕਰਵਾਰ ਇਹ ਪ੍ਰੋਗਰਾਮ ਹੋਇਆ ਕਰੇਗਾ ਔਰ ਇਸ ਦਾ ਟਾਈਮ ਜਿਹੜਾ ਹੈਗਾ ਉਹ ਸ਼ਾਮ ਦਾ ਸਮਾਂ ਰੱਖਿਆ ਜਾਏਗਾ। ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਕਰਕੇ 7:30 ਵਜੇ ਤੱਕ ਇਹ ਜਿਹੜੀ ਸਾਰੀ ਚੀਜ਼ਾਂ ਦੀ ਡਿਸਪਲੇ ਸੈਲਫ ਹੈਲਪ ਗਰੁੱਪਸ ਜਿਹੜੇ ਹੈਗੇ ਨੇ ਬਾਲ ਭਵਨ 'ਚ ਆ ਕੇ ਕਰਨਗੇ। ਸੋ ਇਹਦੇ 'ਚ ਮੇਰੇ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਘਰਾਂ 'ਚੋਂ ਨਿਕਲ ਕੇ ਪਰ ਆਉਣ ਔਰ ਆ ਕੇ ਇੱਥੇ ਪ੍ਰੋਡਕਟਸ ਦੀ ਪਰਚੇਜ਼ ਕਰਨ, ਕਿਉਂਕਿ ਇਹ ਸਾਰੇ ਪ੍ਰੋਡਕਟਸ ਜਿਹੜੇ ਹੈ ਕਿ ਜ਼ਿਆਦਾਤਰ ਇਹ ਔਰਗੈਨਿਕ ਚੀਜ਼ਾਂ ਨਾਲ ਬਣੇ ਹੋਏ ਨੇ। ਕੁਛ ਲੇਡੀਜ਼ ਨੇ ਹੱਥ ਦੇ ਕੰਮ ਵਾਲੇ ਸੂਟ ਨੇ, ਕੁਛ ਉਹਨਾਂ ਨੇ ਊਨ ਦੇ ਨਾਲ ਚੀਜ਼ਾਂ ਬਣਾਈਆਂ ਨੇ, ਕੁਛ ਸਵੈਟਰ ਬਣਾਏ ਨੇ ਬੱਚਿਆਂ ਦੇ, ਕੁਛ ਵੈਸੇ ਡੈਕੋਰੇਸ਼ਨ ਦੀਆਂ ਚੀਜ਼ਾਂ ਬਣਾਈਆਂ ਨੇ। ਇਹ ਸਾਰੇ ਤਰ੍ਹਾਂ ਦੇ ਪ੍ਰੋਡਕਟਸ ਇੱਥੇ ਮਿਲ ਰਹੇ ਨੇ।
0: ਉਹਨਾਂ ਐਲਾਨ ਕੀਤਾ ਕਿ ਆਉਂਦੇ ਦੀਵਾਲੀ ਦੇ ਤਿਉਹਾਰ ਮੌਕੇ ਇਹਨਾਂ ਗਰੁੱਪਾਂ ਲਈ ਸਟਾਲਾਂ ਦਾ ਪ੍ਰਬੰਧ ਕੀਤਾ ਜਾਏਗਾ। ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਆਉਂਦੀਆਂ ਮਾਵਾਂ ਦੀ ਸਿਹਤ ਲਈ ਚਲਾਈ ਪੋਸ਼ਣ ਮਾਂ ਮੁਹਿੰਮ ਜਾਰੀ।

0: ਇਹ ਇਸ ਦੇ ਤਹਿਤ ਪਿੰਡ ਬੜ ਮਾਜਰਾ ਦੀ ਆਂਗਣਵਾੜੀ 'ਚ ਪਿੰਡ ਦੇ ਬੱਚਿਆਂ ਅਤੇ ਦੁੱਧ ਪਿਆਉਂਦੀਆਂ ਮਾਵਾਂ ਨੂੰ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਂਗਣਵਾੜੀ ਸੈਂਟਰ ਦੀ ਵਰਕਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਹਰ ਸਾਲ ਪੋਸ਼ਣ ਮਾਹ ਮਨਾ ਕੇ ਬੱਚਿਆਂ ਨੂੰ ਤੰਦਰੁਸਤ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ।
1: ਜਿਹੜੀਆਂ ਮਾਵਾਂ ਹੈ ਉਹਨਾਂ ਨੂੰ ਅਸੀਂ ਦੱਸਦੇ ਹਾਂ ਕਿ ਪਹਿਲੇ 6 ਮਹੀਨੇ ਕੇਵਲ ਉਹਨੂੰ ਆਪਣਾ ਹੀ ਦੁੱਧ ਪਿਲਾਉਣਾ, ਕਿਉਂਕਿ ਮਾਂ ਦੇ ਦੁੱਧ ਵਿੱਚ ਬਹੁਤ ਜ਼ਿਆਦਾ ਕੋਲੇਸਟ੍ਰੋਲ ਹੁੰਦਾ ਹੈ ਜੋ ਕਿ ਬੱਚੇ ਦੇ ਮਾਨਸਿਕ ਔਰ ਸਰੀਰਕ ਵਿਕਾਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅਸੀਂ ਗਰਭਵਤੀ ਔਰਤਾਂ ਨੂੰ ਕਹਿੰਦੇ ਹਾਂ ਕਿ ਉਹਨਾਂ ਦੇ ਟੀ ਦੇ ਦੋਨੋਂ ਟੀਕੇ ਲਗਵਾਉਣੇ ਆ ਉਹਨਾਂ ਨੇ, ਔਰ ਪੌਸ਼ਟਿਕ ਆਹਾਰ ਖਾਣਾ ਹੈ। ਤੇ ਇਸ ਤੋਂ ਇਲਾਵਾ ਸਰਕਾਰ ਨੇ ਵੀ ਕਾਫ਼ੀ ਯੋਜਨਾ ਚਲਾਈਆਂ ਹੋਈਆਂ ਜਿਵੇਂ PMBY, ਜੋ ਕਿ ਜਿਸਦੇ ਤਹਿਤ ਜਿਹਨਾਂ ਦਾ ਜਿਹੜੀ ਗਰਭਵਤੀ ਔਰਤ ਦਾ ਪਹਿਲਾ ਬੱਚਾ ਹੈ ਉਹਨਾਂ ਨੂੰ 5,000 ਰੁਪਇਆ, ਔਰ ਜਿਹਨਾਂ ਦਾ ਬੱਚਾ ਦੂਜਾ ਬੇਟੀ ਹੈ ਉਹਨਾਂ ਨੂੰ 6,000 ਰੁਪਇਆ ਮਿਲਦਾ ਹੈ। ਇਹ ਸਰਕਾਰ ਉਹਨਾਂ ਨੂੰ ਉਹਨਾਂ ਦੇ ਪੋਸ਼ਣ ਵਾਸਤੇ ਦੇ ਰਹੀ ਹੈ।
0: ਮਲੇਸ਼ੀਆ 'ਚ ਕਰਵਾਏ ਗਏ ਅੰਤਰਰਾਸ਼ਟਰੀ ਕਰਾਟੇ ਮੁਕਾਬਲੇ 'ਚ ਬਟਾਲਾ ਦੇ 9 ਸਾਲਾ ਬੱਚੇ ਜਵਾਨ ਨੇ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਜਿਵੇਂ ਹੀ ਇਹ ਨੰਨਾ ਖਿਡਾਰੀ ਬਟਾਲਾ ਪੁੱਜਾ ਤਾਂ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਉਸਦਾ ਜੋਸ਼ੀਲਾ ਸਵਾਗਤ ਕੀਤਾ। ਬੱਚੇ ਦੇ ਪਰਿਵਾਰਕ ਜੀਆਂ ਨੇ ਦੱਸਿਆ ਕਿ ਜਵਾਨ ਨੂੰ ਬਚਪਨ ਤੋਂ ਹੀ ਕਰਾਟੇ ਦਾ ਸ਼ੌਂਕ ਸੀ ਅਤੇ ਉਸਦੀ ਕਰੜੀ ਮਿਹਨਤ ਰੰਗ ਲਿਆਈ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 1:15 ਵੱਜ ਰਿਹਾ। ਹੁਣ ਪੇਸ਼ ਹੈ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਹੁਣ ਤੁਸੀਂ ਸੁਣ ਰਹੇ ਸੀ ਫਿਲਮ ਮੌਸਮ ਦਾ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਜੂਲੀ ਫਿਲਮ ਦਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਵੇਲੇ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ ਅਤੇ 1:50 ਅਤੇ ਉਰਦੂ 'ਚ ਖ਼ਬਰਾਂ। ਖ਼ਬਰਾਂ ਤੋਂ ਬਾਅਦ ਪ੍ਰੋਗਰਾਮ ਫੌਜੀ ਵੀਰਾਂ ਲਈ ਜਾਰੀ ਰਹੇਗਾ। ਸੋ ਪਹਿਲਾਂ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਬਸ ਕੁਝ ਹੀ ਪਲਾਂ 'ਚ।

0: ਗੁਰਬਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਦਾ ਖਤਰਾ ਲਗਾਤਾਰ ਵੱਧ ਰਿਹਾ ਪਰ ਇਸ ਦੇ ਸਾਰੇ ਰੂਪਾਂ ਵਿਰੁੱਧ ਭਾਰਤ ਦਾ ਸੰਕਲਪ ਪੱਕਾ ਹੈ। ਅਮਰੀਕਾ ਵਿੱਚ ਖੌਫਨਾਕ 9/11 ਦਹਿਸ਼ਤਗਰਦ ਹਮਲਿਆਂ ਦੀ 5ਵੀਂ ਵਰ੍ਹੇਗੰਢ 'ਤੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਨੇ ਦੁਨੀਆ ਭਰ ਵਿੱਚ ਅਣਗਿਣਤ ਜਾਨਾਂ ਲਈਆਂ ਨੇ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋਂ ਦਹਿਸ਼ਤਗਰਦੀ ਤੋਂ ਪ੍ਰਭਾਵਿਤ ਭਾਰਤ ਦਹਾਕਿਆਂ ਤੋਂ ਇਸ ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਹਮਲਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦਹਿਸ਼ਤਗਰਦੀ ਵਿਰੁੱਧ ਸਾਰੇ ਯਤਨਾਂ ਦੇ ਨਾਲ ਖੜ੍ਹਾ ਹੈ। ਸ੍ਰੀ ਮੋਦੀ ਨੇ 2014 ਵਿੱਚ ਨਿਊਯਾਰਕ ਵਿੱਚ 9/11 ਦੀ ਯਾਦਗਾਰ ਅਤੇ ਅਜਾਇਬ ਘਰ ਦੀ ਆਪਣੀ ਫੇਰੀ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ। ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਰਾਮਦਾਸ ਆਠਵਲੇ ਅੱਜ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਗਏ ਅਤੇ ਸੰਤ ਨਿਰੰਜਨ ਦਾਸ ਜੀ ਮਹਾਰਾਜ ਨਾਲ ਮੁਲਾਕਾਤ ਕੀਤੀ। ਆਪਣੇ ਦੌਰੇ ਬਾਰੇ ਬੋਲਦਿਆਂ ਸ੍ਰੀ ਆਠਵਲੇ ਨੇ ਗੁਰੂ ਰਵਿਦਾਸ ਜੀ ਦੇ ਯੋਗਦਾਨ ਨੂੰ ਯਾਦ ਕੀਤਾ ਜਿਨ੍ਹਾਂ ਨੇ ਜਾਤ ਪਾਤ ਖਤਮ ਕਰਨ ਅਤੇ ਸਮਾਜਿਕ ਏਕਤਾ ਅਤੇ ਸਮਾਨਤਾ ਨੂੰ ਉਤਸ਼ਾਹਿਤ ਕੀਤਾ। ਸ੍ਰੀ ਅਠਾਵਲੇ ਨੇ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਮਹਾਰਾਜ ਸਮਾਜ ਵਿੱਚ ਸਮਾਜਿਕ ਸਦਭਾਵਨਾ ਅਤੇ ਏਕਤਾ ਲਈ ਕੰਮ ਕਰਕੇ ਇਸ ਵਿਰਾਸਤ ਨੂੰ ਅੱਗੇ ਵਧਾ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਉਹ ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਡੇਰੇ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਬਹੁਤ ਸਤਿਕਾਰ ਕਰਦੇ ਨੇ।
1: ਰਾਜ ਸੰਤ ਨਿਰੰਜਨ ਦਾਸ ਮਹਾਰਾਜ ਜੀ ਕੋ ਮਿਲਣੇ ਕੇ ਲਿਏ ਮੈਂ ਇਧਰ ਆਇਆ ਥਾ। ਗੁਰੂਦੁਆਰਾ ਪੂਰੇ ਪੰਜਾਬ ਮੇਂ ਬਹੁਤ ਬੜਾ ਫੇਮਸ ਵੀ ਗੁਰੂਦੁਆਰਾ ਹੈ, ਇੱਕ ਬਹੁਤ ਹਮਾਰੇ ਦਲਿਤੋਂ ਕਾ ਬਹੁਤ ਬੜਾ ਸ਼ਰਧਾ ਸਥਾਨ ਹੈ, ਤੋ ਇਨਕਾ ਕਾਮ ਬਹੁਤ ਬੜਾ ਹੈ। ਸੰਤ ਰੋਹਿਦਾਸ ਜੀ ਨੇ ਮਤਲਬ ਜਾਤੀ ਵਿਵਸਥਾ ਕੇ ਖਿਲਾਫ ਆਵਾਜ਼ ਉਠਾਈ ਥੀ, ਉਹਨੇ ਸਮਾਜ ਮੇਂ ਏਕਤਾ ਪੈਦਾ ਕਰਨੇ ਕੇ ਲਿਏ ਕਾਮ ਕੀਆ ਥਾ ਔਰ ਉਸੀ ਕੋ ਆਗੇ ਬੜਾਨੇ ਕਾ ਕਾਮ ਯਹਾਂ ਸੰਤ ਨਿਰੰਜਨ ਦਾਸ ਮਹਾਰਾਜ ਜੀ ਕਰ ਰਹੇ ਹੈ ਔਰ ਹਮੇ ਉਨਕੇ ਬਾਰੇ ਮੇਂ ਬਹੁਤ ਬੜਾ ਗਰਵ ਹੈ।
0: ਸ੍ਰੀ ਅਠਾਵਲੇ ਅੱਜ ਪੰਜਾਬ ਦੇ ਇੱਕ ਦਿਨਾਂ ਦੌਰੇ 'ਤੇ ਨੇ। ਉਹ ਲੁਧਿਆਣਾ ਵਿੱਚ ਉਦਯੋਗਪਤੀਆਂ ਅਤੇ ਸੂਖਮ ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਮਹਾਰਾਸ਼ਟਰ ਵਿੱਚ ਕੱਲ੍ਹ ਸ਼ਾਮ ਨੰਦੇੜ ਬੋਕਰ ਸੜਕ 'ਤੇ ਸੀਤਾਖੰਡੀ ਘਾਟ 'ਤੇ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਇੱਕ ਹੋਰ ਮੁਸਾਫਰ ਵਾਹਨ ਵਿਚਕਾਰ ਟੱਕਰ ਹੋਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਜ਼ਖਮੀ ਹੋ ਗਏ। 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ 2 ਹੋਰ ਹਸਪਤਾਲ ਲਿਜਾਂਦਿਆਂ ਦਮ ਤੋੜ ਗਏ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਨੰਦੇੜ ਵਿੱਚ ਹੋਏ ਸੜਕ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਇਸ ਦੁੱਖ ਦੀ ਘੜੀ ਵਿੱਚ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨੰਦੇੜ ਵਿੱਚ ਸੜਕ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਵੀ ਕੀਤਾ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਜੂਨੀਅਰ ਏਸ਼ੀਆ ਕੱਪ ਹਾਕੀ 'ਚ ਮਰਦਾਂ ਦੇ ਸੈਮੀਫਾਈਨਲ 'ਚ ਅੱਜ ਭਾਰਤ ਦਾ ਮਲੇਸ਼ੀਆ ਨਾਲ ਮੁਕਾਬਲਾ ਹੋਏਗਾ। ਇਹ ਮੈਚ ਚੀਨ ਦੇ ਮੋਕੀ ਵਿੱਚ ਦੁਪਹਿਰ ਬਾਅਦ 2:15 ਵਜੇ ਸ਼ੁਰੂ ਹੋਏਗਾ। 5 ਵਾਰ ਦੇ ਚੈਂਪੀਅਨ ਭਾਰਤ ਨੇ ਪੂਲ ਏ ਦੇ ਆਖਰੀ ਮੈਚ ਵਿੱਚ ਚੀਨੀ ਤਾਈਪੇ ਨੂੰ 15-0 ਨਾਲ ਹਰਾਇਆ ਸੀ। ਭਾਰਤ ਪੂਲ ਏ ਵਿੱਚ 3 ਜਿੱਤਾਂ ਅਤੇ 1 ਡਰਾਅ ਨਾਲ ਸਿਖਰ 'ਤੇ ਰਿਹਾ ਹੈ। ਇਸ ਤਰ੍ਹਾਂ ਮਲੇਸ਼ੀਆ ਨੇ ਪੂਲ ਬੀ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਦੂਜੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਏਗਾ। US ਓਪਨ ਟੈਨਿਸ ਵਿੱਚ ਦੂਜਾ ਦਰਜਾ ਪ੍ਰਾਪਤ ਐਲੇਨਾ ਰਾਇਬੇਕੀਨਾ ਦੂਜੇ ਮਹਿਲਾ ਸਿੰਗਲ ਸੈਮੀਫਾਈਨਲ ਵਿੱਚ ਚੌਥਾ ਦਰਜਾ ਪ੍ਰਾਪਤ ਕੋਕੋ ਗੋਫ ਨੂੰ 3-6, 6-4, 6-4 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਬਾਅਦ ਨਵੀਂ ਦਿੱਲੀ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਖਿਲਾਫ਼ ਭਾਰਤ ਦਾ ਸੰਕਲਪ ਅਡੋਲ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਆਤਮ ਨਿਰਭਰਤਾ ਅਤੇ ਸੰਕਟ ਤੋਂ ਉਭਰਨ ਦੀ ਯੋਗਤਾ ਅੱਜ ਹਰ ਦੇਸ਼ ਦੀ ਆਰਥਿਕ ਰਣਨੀਤੀ ਲਈ ਮਹੱਤਵਪੂਰਨ ਬਣ ਗਈ ਹੈ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਰਾਮਦਾਸ ਆਠਵਲੇ ਅੱਜ ਪੰਜਾਬ ਦੇ ਇੱਕ ਦਿਨਾਂ ਦੌਰੇ 'ਤੇ ਨੇ। ਉਹ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ 'ਚ ਨਤਮਸਤਕ ਹੋਏ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਹੁਣ ਤੁਸੀਂ ਸੁਣ ਰਹੇ ਸੀ ਫਿਲਮ ਸਤਿਅਮ ਸ਼ਿਵਮ ਸੁੰਦਰਮ ਦਾ ਗੀਤ, ਮੁਕੇਸ਼ ਤੇ ਸਾਥੀਆਂ ਦੀ ਆਵਾਜ਼ 'ਚ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਹੁਣ ਸੁਣਵਾਉਣ ਜਾ ਰਹੇ ਹਾਂ ਮਿਲੀ ਫਿਲਮ ਦਾ ਗੀਤ, ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀ ਆਵਾਜ਼ 'ਚ।

0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
1: ਨਹੀਂ ਯਾਰ, ਮੈਂ ਨਹੀਂ ਲਾਉਣਾ।
3: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
1: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
4: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਜਾਰੀ।
0: ਵਈ ਮਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਓ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰਕਸ਼ਿਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
5: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਆਸ਼ਾ ਭੋਂਸਲੇ ਤੇ ਅਮਿਤਾਭ ਬੱਚਨ ਦੀ ਆਵਾਜ਼ 'ਚ

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 2:15 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ 'ਚ।
1: नमस्कार, आकाशवाणी से दोपहर समाचार के साथ मैं कनकलता।

ਹੁਣ ਤੁਸੀਂ ਸੁਣ ਰਹੇ ਸੀ ਸੋਹਣੀ ਮਹੀਵਾਲ ਲੋਕ ਗਾਥਾ ਮੁਹੰਮਦ ਸਦੀਕ ਦੀ ਆਵਾਜ਼ 'ਚ। ਹੁਣ ਸੁਣਦੇ ਹਾਂ ਲੋਕ ਗਾਥਾ ਸੱਸੀ ਪੁੰਨੂ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਰੰਗਲੀ ਧਰਤੀ ਪ੍ਰੋਗਰਾਮ। ਇਸ ਪ੍ਰੋਗਰਾਮ 'ਚ ਮੁਹੰਮਦ ਸਦੀਕ ਦੀ ਆਵਾਜ਼ 'ਚ ਲੋਕ ਗੀਤ ਤੁਸੀਂ ਸੁਣ ਰਹੇ ਹੋ।

ਚਲੋ ਜੀ, ਪੜ੍ਹਦੇ ਹਾਂ ਅਸੀਂ ਪਹਿਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਤਰਨ ਤਾਰਨ ਪੰਜਾਬ ਤੋਂ ਗੁਰੂ ਦਰਸ਼ਨ ਲਾਲ, ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਣਸ਼ਬਦ। ਅਗਲੀ ਚਿੱਠੀ ਸਾਨੂੰ ਆਈ ਹੈ ਰਵਿਦਾਸ ਨਗਰ ਮਲੋਟ ਤੋਂ, ਨਾਨਕ ਚੰਦ, ਵਿਜੇ ਕੁਮਾਰ, ਬੰਟੀ ਕੁਮਾਰ, ਜੋਨੀ ਕੁਮਾਰ, ਕ੍ਰਿਸ਼ਨ ਕੁਮਾਰ, ਦੇਵਾਨੰਦ, ਸੀਮਾ। ਕੋਟਲੀ ਕਲਾਂ ਤੋਂ ਪੰਜਾਬ ਤੋਂ ਭੇਜੀ ਸਾਨੂੰ ਚਿੱਠੀ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਅਤੇ ਗੁਰਜੋਤ ਸਿੰਘ ਨੇ। ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਭੇਜੀ ਹੈ ਸਾਨੂੰ ਚਿੱਠੀ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ ਅਤੇ ਪ੍ਰਤਿਸ਼ਠਾ ਨੇ। ਅਗਲੀ ਚਿੱਠੀ ਸਾਨੂੰ ਕੋਲ ਆਈ ਹੈ ਅੰਬਾਲਾ ਤੋਂ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਪ੍ਰਿਅੰਕਾ, ਜੈਪ੍ਰਕਾਸ਼, ਨੂਰ, ਨਮਨ, ਸਿਮਰਨ, ਗੁਰਕਿਰਤ ਅਤੇ ਗੁਰਸ਼ਬਦ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਫਿਰੋਜ਼ ਖਾਨ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ, ਆਕਾਸ਼ਵਾਣੀ, ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ, ਜੋ ਕਿ ਸਾਨੂੰ ਭੇਜੀ ਹੈ ਚੰਡੀਗੜ੍ਹ ਤੋਂ ਸ਼ਤੀਸ਼ ਅਨੇਜਾ, ਬਿਮਲਾ ਨੇਜਾ। ਸਾਧੂਲ ਸ਼ਹਿਰ ਤੋਂ ਭੇਜੀ ਹੈ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਰਾਜਸਥਾਨ ਤੋਂ ਭੇਜੀ ਹੈ ਸਾਨੂੰ ਚਿੱਠੀ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ। ਸ਼੍ਰੀ ਗੰਗਾਨਗਰ ਤੋਂ ਆਈ ਹੈ ਚਿੱਠੀ ਸਾਨੂੰ ਭੇਜੀ ਹੈ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ, ਮਮਤਾ, ਮੋਕਸ਼, ਦੀਕਸ਼ਾ, ਸੁਸ਼ਾਂਤ ਅਤੇ ਵਿਕਰਮ। ਡੱਬ ਵਾਲੇ ਤੋਂ ਆਈ ਹੈ ਸਾਨੂੰ ਚਿੱਠੀ ਦਰਸ਼ਨ ਲੋਟ, ਸ਼ਰਗੁਨ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਇਹਨਾਂ ਸਾਰੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ, ਗੁਰਨਾਮ ਭੁੱਲਰ ਦੀ ਆਵਾਜ਼ 'ਚ ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਟਾਹਲੀ ਵਾਲਾ ਚੱਟਾ ਤੋਂ। ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਰਵਿੰਦਰ, ਮਨਿੰਦਰ ਅਤੇ ਸੁਰਿੰਦਰ ਕੌਰ। ਰਾਜਪੁਰਾ ਤੋਂ ਭੇਜੀ ਹੈ ਸਾਨੂੰ ਚਿੱਠੀ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਧਰਮਵੀਰ ਅਤੇ ਜਗਸੀਰ ਸਿੰਘ। ਫਜ਼ਿਲਕਾ ਤੋਂ ਆਈ ਹੈ ਸਾਨੂੰ ਚਿੱਠੀ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ, ਦੀਕਸ਼ਾ ਅਤੇ ਜੰਨਤ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਫਤਿਹਗੜ੍ਹ ਤੋਂ, ਲੁਧਿਆਣੇ ਤੋਂ ਆਈ ਹੈ ਵਿਨੋਦਪੁਰੀ, ਵੀਪੀ, ਰੰਜੂ, ਅਸ਼ੋਕਪੁਰੀ, ਸੁਸ਼ੀਲ, ਆਰਐਸਪੁਰੀ, ਨੀਲਮਪੁਰੀ, ਬੀਕੇਪੁਰੀ, ਕੈਲਾਸ਼ ਅਤੇ ਰਮਾਪੁਰੀ। ਮੁਕਤਸਰ ਤੋਂ ਭੇਜੀ ਹੈ ਸਾਨੂੰ ਚਿੱਠੀ ਬੱਬੂ ਸਿੰਘ ਦੀਮਾਨ, ਬਲਜਿੰਦਰ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ

ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਚਿੱਠੀ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਖੁਰਜਾ ਉੱਤਰ ਪ੍ਰਦੇਸ਼ ਤੋਂ, ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ। ਮੁਕਤਸਰ ਤੋਂ ਭੇਜੀ ਹੈ ਸਾਨੂੰ ਚਿੱਠੀ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ, ਦਰਸ਼ਨ ਬਰਾੜ, ਮਲਕੀਤ। ਕੁੜਿਆਲਾ ਤੋਂ ਸਾਨੂੰ ਭੇਜੀ ਹੈ ਚਿੱਠੀ ਕੁਲਵੰਤ ਗਿੱਲ, ਜਸਵੰਤ ਗਿੱਲ ਅਤੇ ਰਮਨ ਗਿੱਲ। ਛੱਤੀਸਗੜ੍ਹ ਤੋਂ ਆਈ ਹੈ ਸਾਨੂੰ ਚਿੱਠੀ ਦਿਨੇਸ਼ ਵਰਮਾ, ਕਰਨ ਵਰਮਾ ਨੇ ਭੇਜੀ ਹੈ। ਕਰਨਾਲ ਤੋਂ ਆਈ ਹੈ ਜੀ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਮੁਹੰਮਦਪੁਰ ਸੋਤਰ ਟਾਨੀ ਰੱਤੀਆਂ ਤੋਂ, ਜੀਵਨ ਸਿੰਘ ਬੁੱਕ, ਸ਼ੰਟੀ ਬੁੱਕ, ਸਿਮਰਨ ਬੁੱਕ, ਕੁਸ਼ਲਿਆ ਰਾਣੀ, ਗੁਰਸ਼ਿੰਦਰ ਬੁੱਕ, ਬੱਬੂ ਬੁੱਕ, ਕੁਲਦੀਪ, ਕੀਰਤ, ਭੂਸ਼ਣ ਅਤੇ ਜਸ਼ਨ ਬੁੱਕ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ ਕਰਮਜੀਤ ਅਨਮੋਲ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਗੀਤ।

ਓਮਦਤ ਕੈਰਵ ਜੋਤੀ ਰਾਣੀ ਗੁਰਮੰਨਤ ਫਤਿਹਗੜ੍ਹ ਸਾਹਿਬ ਤੋਂ ਆਈ ਹੈ ਚਿੱਠੀ ਸਾਨੂੰ ਰਾਮਨਾਥ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਫਾਜ਼ਿਲਕਾ ਤੋਂ ਭੇਜੀ ਹੈ ਸਾਨੂੰ ਚਿੱਠੀ ਅਮਨ ਵਰਮਾ ਰਮਨ ਵਰਮਾ ਦਿਵਾਂਸ਼ੂ ਡਾਕਟਰ ਮਦਨ ਲਾਲ ਵਰਮਾ ਆਲ ਵਰਮਾ ਫੈਮਿਲੀ ਜਗਰਾਓਂ ਤੋਂ ਆਈ ਹੈ ਸਾਨੂੰ ਚਿੱਠੀ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਗਾਵਿਆ ਮਲਹੋਤਰਾ ਸੁੱਚਾ ਸਿੰਘ ਪਾਠਕ ਜਮਸ਼ੇਦਪੁਰ ਤੋਂ ਸਾਨੂੰ ਚਿੱਠੀ ਆਈ ਹੈ ਹਰਜਿੰਦਰ ਸਿੰਘ ਭਾਟੀਆ ਏਜਲ ਭਾਟੀਆ ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਇਹਨਾਂ ਸਾਰੇ ਦੀ ਪਸੰਦ 'ਚ ਅਸੀਂ ਗਲਾ ਗੀਤ ਲਗਾਉਣ ਲੱਗੇ ਹਾਂ ਬਲਕਾਰ ਸਿੱਧੂ ਦੀ ਆਵਾਜ਼ 'ਚ ਆ ਸੁਣਦੇ ਹਾਂ ਗੀਤ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਪਟੇਲ ਨਗਰ ਤੋਂ। ਡਾਕਟਰ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਗਗਨਦੀਪ, ਬੇਬੀ ਆਰਜੂ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਨਾਭੇ ਤੋਂ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਜਿੱਥੇ ਹਰ ਚਿੱਠੀ ਦਿਲ ਨਾਲ ਗੱਲ ਕਰਦੀ ਹੈ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਗਾਣਾ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ, ਜੋ ਕਿ ਸਾਨੂੰ ਭੇਜੀ ਹੈ ਮਲੋਟ ਕੈਂਪ ਪੰਜਾਬ ਤੋਂ ਸ਼ਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ, ਲਖਵਿੰਦਰ, ਮਹਾਵੀਰ, ਗੁਰੂਚਰਨ, ਰਮੇਸ਼ ਮਿਗਲਾਨੀ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਅਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਟੀਟੂ ਜੈਨ, ਜੇ ਬੀ ਰਾਓ, ਰਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ ਅਤੇ ਨਗੀਨਾ ਜੈਨ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਬਠਿੰਡੇ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ। ਬਾਘਾ ਪੁਰਾਣਾ ਤੋਂ ਆਈ ਹੈ ਸਾਡੇ ਕੋਲ ਚਿੱਠੀ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਪਰਮਜੀਤ ਸਿੰਘ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਗੱਲਾਂ ਗੀਤ ਲਗਾਉਣ ਲੱਗੇ ਹਾਂ ਕੰਠ ਕਲੇਰ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਸੰਗਰੂਰ ਤੋਂ, ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ,

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਸੰਗਰੂਰ ਤੋਂ। ਅਸ਼ਵਨੀ, ਪ੍ਰਿਯੰਕਾ, ਪੂਜਾ, ਵਿਨੋਦ, ਸਹਾਨਪੁਰ ਤੋਂ ਆਈ ਹੈ ਸਾਨੂੰ ਚਿੱਠੀ। ਸੋਨਾਲੀ, ਆਸ਼ਾ, ਸੁਰੇਸ਼, ਰਿਤੇਸ਼, ਜਸ਼ਿਕਾ, ਰਾਹੁਲ, ਗਗਨ, ਨਿਸ਼ਾ। SPS ਨਗਰ ਮਹਿਰੂਮਪੁਰ ਤੋਂ ਆਈ ਚਿੱਠੀ। ਤਰਲੋਚਨ, ਨਿੱਕੀ, ਜਸਕੀਰਤ, ਬਿੰਦੀ, ਲਵਲੀ, ਮੀਨਾ, ਗੁਰਪ੍ਰੀਤ, ਫੌਜੀ ਮੱਖਣ ਸਿੰਘ, ਮਨੀ, ਕੁਲਵਿੰਦਰ, ਨੀਲਮ, ਜੋਤੀ, ਸੁਰਪ੍ਰੀਤ, ਨੰਨੂ, ਡੱਬੂ, ਨਵਰਾਜ ਅਤੇ ਦਮਨਪ੍ਰੀਤ ਸਿੰਘ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਨੁਕੇਰੀਆ ਤੋਂ। ਕਸ਼ਮੀਰ ਸਿੰਘ, ਸੁਖਜੀਤ ਸਿੰਘ, ਸੁੱਖਾ, ਅਨਮੋਲ, ਸਹਿਜਪ੍ਰੀਤ, ਖੁਸ਼ਪ੍ਰੀਤ, ਕਰਤਾਰ ਸਿੰਘ ਅਤੇ ਸੁੱਚਾ ਸਿੰਘ। ਕੁੜਿਆਲਾ ਤੋਂ ਆਈ ਹੈ ਸਾਨੂੰ ਚਿੱਠੀ। ਤ੍ਰਿਲੋਕ ਸਿੰਘ, ਸ਼ਿਵਜੋਤ ਸਿੰਘ, ਰਾਜਦੀਪ ਸਿੰਘ, ਰਹਿਮਤ ਕੌਰ, ਬਲਤੇਜ ਸਿੰਘ ਅਤੇ ਨਵੀਂ ਸਿੰਘ। ਇਹਨਾਂ ਸਾਰਿਆਂ ਦੀ ਪ੍ਰਸੰਸਾ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਹਰਜੀਤ ਹਰਮਨ ਦੀ ਆਵਾਜ਼ 'ਚ ਆਓ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਚਲੋ ਜੀ, ਪੜ੍ਹਦੇ ਹਾਂ ਅਸੀਂ ਅਗਲੀ ਚਿੱਠੀ ਜੋ ਕਿ ਸਾਨੂੰ ਭੇਜੀ ਹੈ ਹੀਰਾਪੁਰ ਤੋਂ, ਅਬੋਹਰ ਪੰਜਾਬ ਤੋਂ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ, ਗਿਆਨ। ਕਰਨਾਲ ਮਾਡਲ ਟੋਮ ਤੋਂ ਭੇਜੀ ਹੈ ਸਾਨੂੰ ਚਿੱਠੀ ਸੁਧੀਰ, ਸੰਦੀਪ, ਸੁਨੀਤਾ ਸ਼ਰਮਾ, ਰਿਆਨ, ਜਗਮੋਹਨ, ਇਸ਼ਪ੍ਰੀਤ ਅਤੇ ਸੋਨੀਆ। ਅੰਬਾਲਾ ਤੋਂ ਭੇਜੀ ਹੈ ਸਾਨੂੰ ਚਿੱਠੀ ਰਵੀ ਕੁਮਾਰ, ਰਾਹੁਲ, ਪ੍ਰਿਯੰਕਾ, ਗੁਰੂ ਕੀਰਤ ਅਤੇ ਗੁਰੂ ਸ਼ਬਦ। ਪਟੇਲ ਨਗਰ ਤੋਂ ਭੇਜੀ ਹੈ ਸਾਨੂੰ ਚਿੱਠੀ ਰਮੇਸ਼, ਗੀਤਾ ਰਾਣੀ, ਸ਼ਕੁੰਤਲਾ, ਜਗਨਦੀਪ, ਰੀਆ ਅਤੇ ਆਰਜੂ। ਪਟਿਆਲਾ ਤੋਂ ਸਾਨੂੰ ਭੇਜੀ ਹੈ ਚਿੱਠੀ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਅਤੇ ਪਲਕ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਥਾਲੀਵਾਲਾ ਜੱਟਾਂ ਤੋਂ, ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ ਅਤੇ ਹਰਜਿੰਦਰ ਸਿੰਘ। ਇਹਨਾਂ ਸਾਰਿਆਂ ਦੀ ਪਸੰਦ 'ਚ ਅਸੀਂ ਅਗਲਾ ਗੀਤ ਲਗਾਉਣ ਲੱਗੇ ਹਾਂ। ਸਰਬਜੀਤ ਚੀਮਾ ਦੀ ਆਵਾਜ਼ 'ਚ ਆਉਂ ਸੁਣਦੇ ਹਾਂ ਗੀਤ।

ਵੇਲਾ ਹੋ ਗਿਆ ਅੱਜ ਦਾ ਸਫ਼ਰ ਇੱਥੇ ਹੀ ਮੁਕਾਉਣ ਦਾ। ਜੇਕਰ ਤੁਸੀਂ ਵੀ ਸਾਡੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੇ ਨਾਲ ਜੁੜਨਾ ਚਾਹੁੰਦੇ ਹੋ ਅਤੇ ਨਾਲ ਹੀ ਆਪਣਾ ਮਨਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ, ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਜਿਸ ਵਿੱਚ ਤੁਸੀਂ ਆਪਣਾ ਮਨਪਸੰਦ ਦਾ ਗਾਣਾ ਅਤੇ ਗਾਇਕਾਰ ਦਾ ਨਾਮ ਲਿਖੋਗੇ। ਤੁਹਾਡਾ ਬੇਅੰਤ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਅਤੇ ਸਾਡੇ ਨਾਲ ਸਹਿਯੋਗ ਦੇਣ ਲਈ। ਕੱਲ੍ਹ ਫਿਰ ਮਿਲਾਂਗੇ ਨਵੀਂ ਚਿੱਠੀਆਂ ਅਤੇ ਨਵੇਂ ਗੀਤਾਂ ਨਾਲ। ਤਦ ਤੱਕ ਲਈ ਨਮਸਕਾਰ।

ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਦੀ ਸਿਹਤ ਲਈ ਚਲਾਈ ਪੋਸ਼ਣ ਮਾਹ ਮੁਹਿੰਮ ਜਾਰੀ ਹੈ। ਜੂਨੀਅਰ ਏਸ਼ੀਆ ਕੱਪ ਹਾਕੀ 'ਚ ਮਰਦਾਂ ਦੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਮਲੇਸ਼ੀਆ ਨਾਲ ਮੁਕਾਬਲਾ ਹੋਵੇਗਾ। ਮਲੇਸ਼ੀਆ ਵਿੱਚ ਕਰਵਾਏ ਗਏ ਅੰਤਰਰਾਸ਼ਟਰੀ ਕਰਾਟੇ ਮੁਕਾਬਲੇ ਵਿੱਚ ਬਟਾਲਾ ਦੇ 9 ਸਾਲਾ ਬੱਚੇ ਯੁਵਾਨ ਨੇ ਕਾਂਸੀ ਦਾ ਤਮਗਾ ਜਿੱਤ ਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 4:02 ਤੇ 12 ਸੈਕਿੰਡ ਹੋਏ ਨੇ। ਹੁਣ ਤੁਸੀਂ ਸੁਣੋਗੇ ਉਸਤਾਦ ਹੰਸਰਾਜ ਹੰਸ ਦੀ ਆਵਾਜ਼ 'ਚ ਸੁਫੀਆਨਾ ਕਲਾਮ।

ਸੂਫੀਆਨਾ ਕਲਾਮ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਹੁਣ ਸੁਣਦੇ ਹਾਂ ਉਸਤਾਦ ਹੰਸਰਾਜ ਹੰਸ ਦੀ ਹੀ ਆਵਾਜ਼ 'ਚ ਸੂਫੀਆਨਾ ਕਲਾਮ, ਸ਼ਾਹ ਹੁਸੈਨ।

ਤੁਸੀਂ ਸੁਣ ਰਹੇ ਹੋ ਜੀ ਸੁਫੀਆਨਾ ਕਲਾਮ ਦਾ ਪ੍ਰੋਗਰਾਮ। ਹੁਣ ਸੁਣਦੇ ਹਾਂ ਇਸੇ ਹੀ ਪ੍ਰੋਗਰਾਮ 'ਚ ਉਸਤਾਦ ਹੰਸਰਾਜ ਹੰਸ ਦੀ ਆਵਾਜ਼ ਵਿੱਚ ਕਲਾਮ, ਮਹੀਵਾਲ ਪੁਕਾਰਦਾ ਅੱਲਾ ਦੀ ਦਰਗਾਹ ਦੇ ਵਿੱਚ।

ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਆ ਵੇਵ 343.6 ਮੀਟਰ ਜਾਂ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਅਤੇ ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸ਼ਾਮ ਦੇ 5:30 ਵੱਜ ਚੁੱਕੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਸਭ ਸੁਖ ਪਾਈ ਤਿਸ ਕੀ ਸੇਵ ਰਹਾਓ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 552 ਤੇ ਰਾਗ ਗੁਜਰੀ ਦੀ ਵਾਰ ਵਿੱਚ ਗੁਰੂ ਅਰਜਨ ਦੇਵ ਜੀ ਗੁਰੂ ਮਹਿਮਾ ਦਾ ਵਰਣਨ ਕਰਦੇ ਹੋਏ ਫਰਮਾਉਂਦੇ ਹਨ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖਾ ਪੇਵ। ਭਾਵ ਸਮਰੱਥ ਗੁਰੂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਵਿਚਾਰਨ ਵਾਲੀ ਗੱਲ ਹੈ ਕਿ ਸਮਰੱਥ ਦਾ ਅਸਲ ਅਰਥ ਕੀ ਹੈ। ਸਮਰੱਥ ਦਾ ਅਰਥ ਹੈ ਕਿ ਜੋ ਸਭ ਕੁਝ ਕਰਨ ਦੇ ਯੋਗ ਹੋਵੇ, ਜਿਸ ਅੱਗੇ ਕੋਈ ਰੁਕਾਵਟ ਨਾ ਹੋਵੇ, ਜੋ ਅਸੰਭਵ ਨੂੰ ਸੰਭਵ ਕਰ ਸਕੇ। ਮਨੁੱਖ ਦੀ ਸਮਰੱਥਾ ਸੀਮਤ ਹੈ। ਅਸੀਂ ਚਾਹੁੰਦੇ ਹੋਏ ਵੀ ਸਭ ਕੁਝ ਨਹੀਂ ਕਰ ਸਕਦੇ, ਅਸੀਂ ਚਾਹੁੰਦੇ ਹੋਏ ਵੀ ਹਰ ਦੁੱਖ ਟਾਲ ਨਹੀਂ ਸਕਦੇ। ਪਰ ਗੁਰਬਾਣੀ ਕਹਿੰਦੀ ਹੈ ਕਿ ਸਰਬ ਕਲਾ ਸਮਰੱਥ ਪ੍ਰਭੂ ਹੈ, ਜੋ ਹਰ ਕਲਾ ਵਿੱਚ ਸਮਰੱਥ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 586 ਤੇ ਵੜਹੰਸ ਕੀ ਵਾਰ ਵਿੱਚ ਸੋਢੀ ਸੁਲਤਾਨ ਪਾਤਸ਼ਾਹ ਚੌਥੇ ਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਹਨ ਕਿ ਸਮਰੱਥ ਗੁਰੂ ਦੀ ਇਹ ਵੀ ਵਡਿਆਈ ਹੈ ਕਿ ਉਹ ਨਾਮ ਦੀ ਦਾਤ ਦੇ ਕੇ ਆਪਣੇ ਪਿਆਰਿਆਂ ਦੇ ਸਿਰ 'ਤੇ ਹੱਥ ਰੱਖਦਾ ਹੈ ਅਤੇ ਹਰੀ ਦੇ ਨਾਮ ਨਾਲ ਜੋੜਦਾ ਹੈ। ਇਹਨਾਂ ਪੰਕਤੀਆਂ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ, ਸੋ ਸਤਿਗੁਰ ਸੇਵਹੁ ਸਾਧ ਜਨ ਜਿਨ ਹਰਨਾਮ ਦ੍ਰਿੜਾਇਆ। ਇਹੀ ਬਚਨ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਰਾਗ ਰਾਮਕਲੀ ਵਿੱਚ ਪਾਵਨ ਅੰਗ 917 'ਤੇ ਫਰਮਾਉਂਦੇ ਹਨ ਕਿ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਵਿਚਾਰਨਯੋਗ ਹੈ ਕਿ ਗੁਰਦੇਵ ਕਿਉਂ ਸਭ ਤੋਂ ਵੱਡੇ ਅਤੇ ਸਮਰੱਥ ਹਨ, ਕਿਉਂਕਿ ਗੁਰਦੇਵ ਸਾਨੂੰ ਸਿਰਫ ਉਪਦੇਸ਼ ਹੀ ਨਹੀਂ ਦਿੰਦੇ, ਸਗੋਂ ਸਾਡੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੰਦੇ ਹਨ। ਜਿੱਥੇ ਮਨੁੱਖ ਦੀ ਸੋਚ ਖਤਮ ਹੋ ਜਾਂਦੀ ਹੈ, ਉੱਥੇ ਗੁਰਦੇਵ ਦੀ ਕਿਰਪਾ ਸ਼ੁਰੂ ਹੁੰਦੀ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਹੁਣ ਤਾਂ ਕੁਝ ਨਹੀਂ ਬਣ ਸਕਦਾ ਜਾਂ ਹੁਣ ਤਾਂ ਕੁਝ ਨਹੀਂ ਹੋ ਸਕਦਾ, ਪਰ ਗੁਰਦੇਵ ਫਰਮਾਉਂਦੇ ਹਨ ਕਿ ਹੇ ਇਨਸਾਨ, ਤੂੰ ਪ੍ਰਭੂ ਦਾ ਸਿਮਰਨ ਕਰ, ਬਾਕੀ ਸਭ ਕੁਝ ਪ੍ਰਭੂ 'ਤੇ ਛੱਡ ਦੇ। ਉਹ ਆਪ ਹੀ ਕਰਨ ਕਰਨ ਸਮਰੱਥ ਹੈ ਅਤੇ ਆਪਣੇ ਜੀਵਾਂ ਦੀ ਸੰਭਾਲ ਆਪ ਹੀ ਕਰ ਲੈਂਦਾ ਹੈ। ਇਸੇ ਤਰ੍ਹਾਂ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1405 'ਤੇ ਬੜੇ ਸਤਿਕਾਰ ਨਾਲ ਬਲ ਭੱਟ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤ ਕਰਦੇ ਹੋਏ ਵਡਿਆਈ ਕਰਦੇ ਹਨ ਕਿ ਜਿਹੇ ਪ੍ਰਸਾਦ ਸਿਮਰੰਥ ਚੀ ਕੀ ਤਪਤ ਮਿਟਾਵੈ, ਜਿਹੇ ਸਿਮਰੰਥ ਰਿਧ ਸਿੱਧ ਨਵਨਿਧ ਪਾਵੈ, ਭਾਵ ਸਤਿਗੁਰ ਦਾਤਾ ਬਣਦਾ ਹੈ, ਉਹ ਸੱਚ ਦੀ ਮੂਰਤ ਹੈ। ਰਾਗ ਭੈਰੋ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1142 'ਤੇ ਫੁਰਮਾਨ ਕਰਦੇ ਹਨ, ਸਤਿਗੁਰ ਮੇਰਾ ਬੇਮਹਤਾਜ, ਸਤਿਗੁਰ ਮੇਰਾ ਸੱਚਾ ਸਾਜ, ਸਤਿਗੁਰ ਮੇਰਾ ਸਬਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਭਾਵ ਮੇਰਾ ਗੁਰੂ ਐਸਾ ਸਮਰੱਥ ਮਾਲਕ ਹੈ ਜਿਸ ਵਿੱਚ ਸਾਰੀਆਂ ਤਾਕਤਾਂ ਹਨ। ਜਦੋਂ ਮਨੁੱਖ ਆਪਣੀ ਅਕਲ, ਆਪਣਾ ਹੰਕਾਰ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ ਤਾਂ ਉਹ ਇਕੱਲਾ ਨਹੀਂ ਰਹਿੰਦਾ। ਰਾਗ ਗਾਉਣ ਵਿੱਚ ਪਾਵਨ ਅੰਗ 864 'ਤੇ ਪੰਜਵੇਂ ਦਾਤਾਰ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਹਨ, ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਹਿਆ ਸਮਾਏ, ਕਹੁ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾਕਾ ਮਨ ਲਾਗ। ਉਸ ਪ੍ਰਭੂ ਦੀ ਸਮਰੱਥਾ ਅਤੇ ਭਰੋਸਾ ਸਿਰਫ ਬੋਲਣ ਨਾਲ ਨਹੀਂ, ਸਮਰਪਣ ਨਾਲ ਆਉਂਦਾ ਹੈ। ਭਾਵ ਜਦੋਂ ਅਸੀਂ ਗੁਰੂ ਨੂੰ ਸਮਰਪਿਤ ਹੋ ਜਾਂਦੇ ਹਾਂ ਤਾਂ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਮਹਾਨ ਪੰਕਤੀ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਦੇ ਧਾਰਨੀ ਹੋ ਜਾਂਦੇ ਹਾਂ ਤਾਂ ਸਾਡਾ ਡਰ ਘਟਣ ਲੱਗਦਾ ਹੈ, ਕਿਉਂਕਿ ਅਸੀਂ ਸਭ ਤੋਂ ਵੱਡ ਸਮਰੱਥ ਗੁਰਦੇਵ ਦੇ ਹਵਾਲੇ ਹੋ ਜਾਂਦੇ ਹਾਂ ਅਤੇ ਸਾਨੂੰ ਇੱਕ ਅਕਾਲ ਪੁਰਖ ਤੋਂ ਇਲਾਵਾ ਹੋਰ ਕੋਈ ਦੁਨਿਆਵੀ ਡਰ ਪਰੇਸ਼ਾਨ ਨਹੀਂ ਕਰ ਸਕਦਾ। ਆਮ ਤੌਰ 'ਤੇ ਸੁਣਿਆ ਜਾਂਦਾ ਹੈ ਕਿ ਇਹ ਤਾਂ ਵਾਹਿਗੁਰੂ ਦੀ ਕਿਰਪਾ ਹੋਈ ਹੈ। ਹਾਂ ਪਿਆਰਿਓ, ਜਦੋਂ ਕੋਈ ਡੁੱਬਦਾ ਹੋਇਆ ਪ੍ਰਾਣੀ ਬਚ ਜਾਵੇ, ਕੋਈ ਬਿਮਾਰ ਠੀਕ ਹੋ ਜਾਵੇ, ਕੋਈ ਟੁੱਟੀ ਹੋਈ ਆਸ ਵਿੱਚ ਫਿਰ ਜੁੜ ਜਾਵੇ, ਤਾਂ ਉਹ ਵੀ ਸਮਰੱਥ ਗੁਰੂ ਦੀ ਸਮਰੱਥਾ ਦਾ ਪ੍ਰਗਟਾਵਾ ਹੈ। ਪਵਿੱਤਰ ਬਾਣੀ ਸਾਨੂੰ ਵਾਰ ਵਾਰ ਉਪਦੇਸ਼ ਦਿੰਦੀ ਹੈ ਕਿ ਇਸ ਵਿੱਚ ਰਹਿੰਦੇ ਹੋਏ ਸਭ ਤੋਂ ਵੱਡੀ ਤਾਕਤ ਦੇ ਸੋਮੇ ਉਸ ਅਕਾਲ ਪੁਰਖ ਨਾਲ ਜੁੜ ਜਾਓ। ਕਰਤਾਰ ਨਾਲ ਜੁੜ ਕੇ ਕੀਤਾ ਗਿਆ ਹਰ ਕੰਮ ਸਫਲਤਾ ਵੱਲ ਜਾਂਦਾ ਹੈ। ਆਓ ਅੱਜ ਅਸੀਂ ਆਪਣੇ ਜੀਵਨ ਵਿੱਚ ਨਿਸ਼ਚਾ ਕਰੀਏ ਕਿ ਸਾਡੀ ਆਸ ਵੀ ਗੁਰਦੇਵ ਹਨ, ਸਾਡਾ ਵਿਸ਼ਵਾਸ ਵੀ ਗੁਰਦੇਵ ਹਨ ਅਤੇ ਸਾਡਾ ਸਹਾਰਾ ਵੀ ਗੁਰਦੇਵ ਹਨ, ਕਿਉਂਕਿ ਸਭ ਤੋਂ ਵੱਡ ਸਮਰੱਥ ਗੁਰਦੇਵ ਹੀ ਹਨ। ਇਸੇ ਹੀ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਇਸ ਉਪਦੇਸ਼ ਨੂੰ ਹੋਰ ਵੀ ਪਕੇਰਾ ਕਰਦੀਆਂ ਹਨ। ਜਾ ਕਾ ਕੀਆ ਸਭ ਕਿਛ ਹੋਏ, ਇਸ ਕਾ ਅਮਰ ਨਾ ਮੇਟੇ ਕੋਏ। ਇਸ

0: ਨਿਸ਼ਚੇ ਨੂੰ ਗੁਰੂ ਅਰਜਨ ਦੇਵ ਜੀ ਨੇ ਬਹੁਤ ਸੁੰਦਰ ਅਤੇ ਸਰਲ ਪੰਕਤੀ ਵਿੱਚ ਰਾਗ ਸੂਹੀ ਵਿੱਚ ਪਾਵਨ ਅੰਗ 750 ਤੇ ਸਪਸ਼ਟ ਕੀਤਾ ਹੈ। ਗਿਆਨ ਧਿਆਨ ਕਿਚ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ।
1: ਸਭ ਤੇ ਵੱਡ ਸਮਰੱਥ ਗੁਰਦੇਵ, ਇਹ ਵਾਰਤਾ ਸੁਣਾ ਰਹੇ ਸਨ ਐਡਵੋਕੇਟ ਕਿਰਪਾਲ ਸਿੰਘ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 547 ਤੇ ਬਿਹਾਗੜਾ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰੇ ਹੋਏ ਛੰਤ ਦੇ ਤੀਸਰੇ ਭਾਗ ਵਿੱਚ ਐਲਾਨੀਆ ਤੌਰ ਤੇ ਇਹ ਤੱਥ ਬਿਆਨ ਕਰਦੇ ਨੇ ਕਿ ਹੇ ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ, ਤੂੰ ਵੱਡੀ ਤਾਕਤ ਵਾਲਾ ਹੈ, ਮੈਂ ਤਾਂ ਅਲਪ ਬੁੱਧ ਹਾਂ, ਤੇਰੀ ਅਕਲ ਤੇਰੀ ਵਡਿਆਈ ਨੂੰ ਸਮਝਣ ਤੋਂ ਅਸਮਰੱਥ ਹਾਂ। ਹੇ ਪ੍ਰਭੂ, ਤੂੰ ਸਮਦ੍ਰਿਸ਼ਟ ਹੈ, ਤੂੰ ਨਾ ਸ਼ੁਕਰੇ ਜੀਵਾਂ ਦੀ ਵੀ ਪ੍ਰਤੀਪਾਲਣਾ ਕਰਦਾ ਹੈ। हे करतार प्रभु, तू जीवन दी समझ तो परे है, अथाह है, मैं नीवे जीवन वाला तेरे बारे विच की जान सकता हाँ।

0: ਅਸੀਂ ਆਪਣੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਸ਼ਾਮ 7:30 ਵਜੇ ਤੁਸੀਂ ਔਰਤਾਂ ਦੇ ਏਸ਼ੀਆ T20 ਕ੍ਰਿਕਟ ਟੂਰਨਾਮੈਂਟ 2026 ਦੇ ਤਹਿਤ ਦੂਜੇ ਸੈਮੀਫਾਈਨਲ 'ਚ ਸ਼੍ਰੀਲੰਕਾ ਅਤੇ ਪਾਕਿਸਤਾਨ ਦੀਆਂ ਟੀਮਾਂ ਦਰਮਿਆਨ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਸੁਣੋਗੇ। ਇਹ ਮੈਚ ਤੁਸੀਂ ਸਾਡੇ ਪ੍ਰਾਇਮਰੀ ਚੈਨਲ FM ਰੇਨਬੋ DTH ਅਤੇ DRM 'ਤੇ ਸੁਣ ਸਕੋਗੇ ਅਤੇ ਸਾਡੇ ਪ੍ਰੋਗਰਾਮ ਤੁਸੀਂ 7:40 ਤੋਂ ਰਾਤ 11:10 ਤੱਕ ਮੋਬਾਈਲ ਐਪ ਨਿਊਜ਼ ਔਨ AIR ਦੇ ਜ਼ਰੀਏ ਸੁਣ ਸਕੋਗੇ। ਸ਼ਾਮ 7:40 ਤੇ ਤੁਸੀਂ ਸੁਣੋਗੇ ਸਮਾਚਾਰ ਦਰਸ਼ਨ। 7:45 ਤੇ ਸਬਰੰਗ ਪ੍ਰੋਗਰਾਮ ਤੁਸੀਂ ਸੁਣੋਗੇ। ਰਾਤ 8:00 ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। 9:15 ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। ਰਾਤ 9:30 ਤੁਸੀਂ ਭਾਈ ਗੁਰਮੀਤ ਸਿੰਘ ਸ਼ਾਂਤ ਅਤੇ ਸਾਥੀਆਂ ਤੋਂ ਨਿਰਧਾਰਿਤ ਰਾਗਾਂ ਵਿੱਚ ਸ਼ਬਦ ਗਾਇਨ ਸਰਵਣ ਕਰੋਗੇ। 10:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਰ ਸ਼ਨਕਾਰ ਤੇ ਰਾਤ 10:30 ਸਮਾਂ ਰਹੇਗਾ ਪ੍ਰੋਗਰਾਮ ਸਰਗਮ ਦਾ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਤੋਂ ਰਾਤ 11:10 ਤੇ ਤੁਹਾਡੀਆਂ ਵਟਸਐਪ ਰਾਹੀਂ ਆਈਆਂ ਫਰਮਾਇਸ਼ਾਂ ਅਤੇ ਫੋਨ ਕਾਲਸ ਰਾਹੀਂ ਆਈਆਂ ਫਰਮਾਇਸ਼ਾਂ ਨੂੰ ਪੂਰਾ ਕਰਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਸੌਗਾਤ। ਇਹ ਸੀ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਦਾ ਵੇਰਵਾ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ

0: ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल। जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਦੇਸ਼ ਪਿਆਰ ਦੇ ਗੀਤ ਸੁਣਦੇ ਹਾਂ।

ਉੱਠੋ ਸੋਹਣਿਓ ਜਵਾਨੋ, ਤੁਸੀਂ ਇਹ ਦੇਸ਼ ਪਿਆਰ ਦਾ ਗੀਤ ਸੁਣ ਰਹੇ ਸੀ। ਆਓ ਹੁਣ ਇੱਕ ਹੋਰ ਦੇਸ਼ ਪਿਆਰ ਦਾ ਗੀਤ ਸੁਣਦੇ ਹਾਂ। ਯੇ ਵਤਨ ਦਿਲ ਨਸ਼ੀ ਬਹਾਰੋ ਕਾ, ਯੇ ਵਤਨ ਚਾਂਦ ਔਰ ਸਿਤਾਰੋ ਕਾ, ਇਸ ਵਤਨ ਕੇ ਚਮਨ ਚਮਨ ਜੰਨਤ, ਦਿਲ ਹੈ ਦੀਵਾਨਾ ਇਨ ਨਜ਼ਾਰੋ ਕਾ।

ਹੁਣੇ ਤੁਸੀਂ ਦੇਸ਼ ਪਿਆਰ ਦਾ ਗੀਤ ਸੁਣ ਰਹੇ ਸੀ। ਮੇਰੇ ਵੇਬ 347.6 ਮੀਟਰ ਯਾਨੀ 873 ਕਿਲੋ ਹਰਟ, TRM 864 ਕਿਲੋ ਹਰਟ, FM 100.8 ਮੈਗਾ ਹਰਟ, FM 100.9 ਮੈਗਾ ਹਰਟ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਸ਼ਾਮ ਦੇ ਠੀਕ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਘੇਰੇ ਵਿੱਚ ਲਿਆਉਣ ਦੇ ਉਪਰਾਲੇ ਤਹਿਤ ਜਲਦ ਹੀ ਜ਼ਿਲ੍ਹਿਆਂ ਵਿੱਚ ਕਰੀਬ 33 ਲੱਖ ਕਾਰਡ ਉਪਲਬਧ ਹੋਣ ਦੀ ਉਮੀਦ ਏ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕਰੀਬ 31 ਲੱਖ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ ਵਿੱਚ ਉਪਲਬਧ ਕਰਵਾਏ ਜਾ ਚੁੱਕੇ ਨੇ, ਜਦਕਿ ਕਰੀਬ 2 ਲੱਖ ਹੋਰ ਕਾਰਡ ਜਲਦ ਉਪਲਬਧ ਹੋਣ ਦੀ ਉਮੀਦ ਏ। ਗੜਸ਼ੰਕਰ ਹੁਸ਼ਿਆਰਪੁਰ ਸੜਕ ਤੇ ਸਲਾਖੁਰ ਦੀ ਅਨਾਜ ਮੰਡੀ ਨੇੜੇ ਕੱਲ ਦੇਰ ਸ਼ਾਮ ਇੱਕ ਟਰਾਲੇ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦਿਲਬਾਗ ਸਿੰਘ ਵਾਸੀ ਰਾਏਪੁਰ ਗੁਜਰਾਂ ਅਤੇ ਸ਼ਕਤੀ ਸਿੰਘ ਵਾਸੀ ਕਿੱਟਣਾ ਵਜੋਂ ਹੋਈ ਏ। ਚਸ਼ਮਦੀਦਾਂ ਮੁਤਾਬਕ ਪੁਲਿਸ ਕਰੀਬ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੀ, ਜਦਕਿ ਐਂਬੂਲੈਂਸ ਇਸ ਤੋਂ ਕਾਫ਼ੀ ਦੇਰ ਬਾਅਦ ਪਹੁੰਚੀ। ਪੁਲਿਸ ਨੇ ਟਰਾਲਾ ਕਬਜ਼ੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਏ। ਖੇਡਾਂ ਵਿੱਚ ਜੂਨੀਅਰ ਏਸ਼ੀਆ ਕੱਪ ਹਾਕੀ ਵਿੱਚ ਚੀਨ ਦੇ ਮੋਕੀ ਵਿਖੇ ਭਾਰਤ ਦੀ ਮਰਦਾਂ ਦੀ ਟੀਮ ਨੇ ਅੱਜ ਪਹਿਲੇ ਸੈਮੀਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਭਾਰਤੀ ਕਪਤਾਨ ਅਨਮੋਲ ਏਕਾ ਨੇ 2 ਗੋਲ ਕੀਤੇ, ਜਦੋਂ ਕਿ ਸੁਖਵਿੰਦਰ ਨੇ 1 ਗੋਲ ਕੀਤਾ। ਭਾਰਤ ਦੀ ਔਰਤਾਂ ਦੀ ਜੂਨੀਅਰ ਟੀਮ ਕੱਲ੍ਹ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਦਾ ਸਾਹਮਣਾ ਕਰੇਗੀ। ਆਖਰ ਚ ਖਾਸ ਖਬਰਾਂ। ਸਮਾਜਿਕ ਨਿਆਂ ਤੇ ਅਧਿਕਾਰਾਂ ਬਾਰੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਅੰਦਰ ਅਕਾਲੀ ਭਾਜਪਾ ਗਠਜੋੜ ਨਾਲ ਰਲ ਕੇ ਚੋਣਾਂ ਲੜਨ ਲਈ ਤਿਆਰ ਏ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਰਾਜ ਵਿਆਪੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ 18 ਸਤੰਬਰ ਤੋਂ। ਪੰਜਾਬ ਸਰਕਾਰ ਵੱਲੋਂ ਪੱਟੀ ਦਰਜ ਜਾਤਾਂ ਦੇ ਵਿਦਿਆਰਥੀਆਂ ਨੂੰ ਰਾਹਤ ਵਜੋਂ ਅਕਾਦਮਿਕ ਸੈਸ਼ਨ 2025-26 ਲਈ ਡਾਕਟਰ ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ 17 ਸਤੰਬਰ ਤੱਕ ਦੁਬਾਰਾ ਖੋਲ ਦਿੱਤਾ ਗਿਆ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਬੇ 'ਚ ਕਰੀਬ 2 ਲੱਖ ਹੋਰ ਕਾਰਡ ਜਲਦ ਉਪਲਬਧ ਹੋਣ ਦੀ ਉਮੀਦ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮੇਰੇ ਵੇਬ 343.6 ਮੀਟਰ ਜਾਂ 873 ਕਿਲੋ ਹਰਟਸ 'ਤੇ ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਅੱਜ ਤੱਕ ਇਸ ਯੋਜਨਾ ਨਾਲ 9 ਕਰੋੜ 50 ਲੱਖ ਤੋਂ ਜ਼ਿਆਦਾ ਲਾਭਪਾਤਰੀ ਜੁੜ ਚੁੱਕੇ ਨੇ ਕੀ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟਿਡ ਲਾਭਾਂ ਦੀ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਹਾਂਜੀ ਤੇਜਾ ਸਿੰਘ ਜੀ ਲੰਘ ਆਈਏ
3: ਆਓ ਜੀ ਆਓ ਆਓ ਆਓ ਲੰਘ ਆਓ ਸ਼ਿੰਗਾਰਾ ਸਿੰਘ ਜੀ ਆਓ ਜੀ ਆਓ
2: ਆ ਗਏ ਜੀ ਆ ਗਏ ਜੀ ਤੇਜਾ ਸਿੰਘ ਜੀ ਜੈ ਹਿੰਦ
3: ਜੈ ਹਿੰਦ ਜੀ ਸ਼ਿੰਗਾਰਾ ਸਿੰਘ ਜੀ ਜੈ ਹਿੰਦ ਹੋਰ ਸੁਣਾਓ ਕਿਵੇਂ ਹੋ
2: ਬਹੁਤ ਤਕੜੇ ਆ ਜੀ ਵੱਲ ਨੇ ਤੁਸੀਂ ਸੁਣਾਓ ਠੀਕ ਠਾਕ ਹੋ
3: ਦੇਖੋ ਤਕੜਾ ਹੋਣਾ ਹੀ ਚਾਹੀਦਾ ਬੰਦੇ ਨੂੰ ਜੇ ਬੰਦਾ ਤਕੜਾ ਆ ਨਾ ਤੇ ਕੰਮ ਕਾਰ ਵੀ ਵਧੀਆ ਹੋ ਜਾਂਦੇ ਆ
2: ਸਹੀ ਹੈ
3: ਜੇ ਬੰਦਾ ਥੋੜਾ ਜਿਹਾ ਤਕੜਾ ਨਾ ਹੋਵੇ ਇਹ ਤਾਂ ਮੰਜਾ ਹੀ ਆ ਮੰਜਾ ਫੜ ਕੇ ਪੈ ਜਾਓ
2: ਦੇਖੋ ਜੀ ਤਕੜੇ ਹੋਣ ਲਈ ਮੰਜਾ ਵੀ ਜ਼ਰੂਰੀ ਆ ਆਰਾਮ ਵੀ ਕਰਨਾ ਪੈਂਦਾ
3: ਨਹੀਂ ਉਹ ਕਰਨਾ ਪੈਂਦਾ
2: ਮਿਹਨਤ ਤੋਂ ਬਾਅਦ ਮਿਹਨਤ ਕਰੋਗੇ ਤਾਂ ਤਕੜੇ ਰਹੋਗੇ ਤੁਸੀਂ
3: ਬਿਲਕੁਲ ਬਿਲਕੁਲ ਬਿਲਕੁਲ ਦੇਖੋ ਜਿਹੜਾ ਮੰਜਾ ਆਰਾਮ ਕਰਨ ਨੂੰ ਵਰਤਣਾ ਤੇ ਮੰਜਾ ਫੜਨਾ ਹੈ ਨਾ ਇਹ ਦੋਵੇਂ ਅਲੱਗ ਅਲੱਗ
2: ਅਲੱਗ ਅਲੱਗ ਗੱਲਾਂ ਨੇ ਸੋ ਗੱਲ ਇਹ ਆ ਵੀ ਬੰਦੇ ਨੂੰ ਆਰਾਮ ਵੀ ਕਰਨਾ ਚਾਹੀਦਾ ਆ ਬੈਟਰੀ ਆ
3: ਬਿਲਕੁਲ ਬਿਲਕੁਲ
2: ਇਹਨੂੰ ਚਾਰਜ ਕਰੂੰਗੇ ਤਾਂ ਕੰਮ ਕਰੂਗੀ
3: ਨਾਲੇ ਹੁਣ ਆ ਰਿਹਾ ਤਿਉਹਾਰਾਂ ਦਾ ਸੀਜ਼ਨ
2: ਸਹੀ ਗੱਲ ਆ
3: ਇੱਕ ਗੱਲ ਹੋਰ ਦਾ ਵੀ ਖਿਆਲ ਰੱਖਣਾ ਚਾਹੀਦਾ ਭਾਈ ਐਵੇਂ ਨਾ ਬੋਝੇ ਦਾ ਹੱਥ ਪਾ ਪਾ ਨੋਟ ਕੱਢ ਕੱਢ ਇੱਧਰ ਉੱਧਰ ਖਰਚੀ ਜਾਏ ਉਹ ਖਿਆਲ ਰੱਖਿਓ ਆਪਣਾ
2: ਹਾਂ ਸਹੀ ਗੱਲ ਆ ਦੇਖੋ ਕਈ ਵਾਰੀ ਨਾ ਸਵਾਣੀਆਂ ਆਪਣੀਆਂ ਵੇਖ ਲਓ ਕਈ ਵਾਰੀ ਪੈਸੇ ਚਾਰ ਹੁੰਦੇ ਕੋਲ ਤੇ ਬਾਜ਼ਾਰ ਆਹ ਵੀ ਲੈ ਲਵਾਂ ਤੇ ਉਹ ਵੀ ਲੈ ਲਵਾਂ ਜਿਹਨਾਂ ਚੀਜ਼ਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ ਉਹ ਵੀ ਖਰੀਦ ਲੈਂਦੀ ਆ ਸੋ ਕਈ ਵਾਰੀ ਇਹੋ ਜਿਹੇ ਜਿਹੜੇ ਮੌਕੇ ਆ ਉਹ ਆਪਾਂ ਨੂੰ ਗਵਾ ਲੈਣੇ ਚਾਹੀਦੇ

0: ਅੱਜਕੱਲ ਤਾਂ ਹੁਣ ਹੋਰ ਹੀ ਚੱਲ ਪਿਆ। ਅੱਗੇ ਤਾਂ ਚਲੋ ਆਪਾਂ ਸ਼ਹਿਰ ਜਾਈਦਾ ਸੀ ਬਾਜ਼ਾਰ ਚ, ਹਾਲੇ ਵੀ ਚਲੋ ਹੈਗੇ ਆ ਉਹ ਬਾਜ਼ਾਰ ਏਦੇ ਵਸਦੇ ਰਹਿਣ
1: ਜੀ,
0: ਤੇ ਆ ਮੌਲਾਂ ਮੂਲਾਂ ਚ ਤੇ ਉਹ ਜਾਣ ਕੇ ਨਾ ਲਿਆ ਕੇ ਤੁਹਾਡੇ ਮੋਹਰੇ ਕੱਢ ਕੇ ਚੀਜ਼ ਰੱਖਦੇ ਆ, ਜਿਹੜੀ ਨਹੀਂ ਵੀ ਲੈਣੀ ਉਹਨੂੰ ਵੀ ਹੱਥ ਬੰਦਾ ਜਾਂਦਾ ਜਾਂਦਾ ਪਾ ਲੈਂਦਾ।
1: ਉਹ ਸਟੈਚੂਆਂ ਦੇ ਪਾਏ ਹੁੰਦੇ, ਸਟੈਚੂ ਦੇ ਰੱਖੇ ਹੁੰਦੇ, ਉਹਦੇ ਜੱਚਦੇ ਬੜੇ ਆ, ਆਹ ਹੀ ਲੈਣੀ ਚੀਜ਼ ਹਾਂ, ਨਿਆਣੇ ਵੀ ਜਿੱਦ ਕਰਦੇ ਹੋਏ।
0: ਹਾਂ,
1: ਸੋ ਇਸ ਕਰਕੇ ਉਹਨਾਂ ਨੇ ਸਜਾਉਣਾ ਆ ਭਾਈ, ਤੁਸੀਂ ਆਪਣੇ ਜੇਬ ਦੇ ਮੁਤਾਬਕ ਜਿਹੜਾ ਨਾ ਖਰਚੀ ਕਰੋ, ਫਜ਼ੂਲ ਖਰਚੀ ਨਾ ਕਰੋ।
0: ਹਾਂ, ਫਜ਼ੂਲ ਖਰਚੀ ਤੋਂ ਵੀ ਬਚਣਾ ਚਾਹੀਦਾ, ਉਹਦੇ ਨਾਲ ਨਾਲ ਇਹ ਵੀ ਦੇਖੋ ਵੀ ਭਾਈ ਜਿਹੜੀ ਚੀਜ਼ ਦੀ ਸਾਨੂੰ ਕੋਈ ਲੋੜ ਹੈ ਹੀ ਨਹੀਂ।
1: ਵਾਹ, ਸਹੀ ਗੱਲ।
0: ਉਹਦੇ ਕੋਲੋਂ ਨਾ ਉਹ ਘੋੜੇ ਦੇ ਲਾਏ ਹੁੰਦੇ ਨਾ ਅੱਖਾਂ ਦੇ ਆਲੇ ਦੁਆਲੇ, ਵੀ ਭਾਈ ਸਿੱਧਾ ਦੇਖ,
1: ਸਿੱਧਾ ਦੇਖ,
0: ਉੱਦਾਂ ਦੇਖ ਕੇ ਉਹ ਲਾ ਕੇ ਬੰਦਾ ਬਾਜ਼ਾਰ ਜਾਣਾ ਚਾਹੀਦਾ। ਐਵੇਂ ਨਾ ਤੁਰਿਆ ਫਿਰ ਇੱਧਰ ਕਦੇ ਐਂ ਨੂੰ ਅੱਖ ਘੁਮਾ ਲਈ, ਕਦੀ ਐਂ ਨੂੰ ਘੁਮਾ ਲਈ।
1: ਪਹਿਲੀ ਗੱਲ ਤਾਂ ਦੇਖੋ ਬੀਬੀਆਂ ਦੀ ਫਿਤਰਤ ਆ, ਸ਼ੋਪਿੰਗ ਵਾਲੇ ਕਰਨੀ ਆ ਨਾ, ਆਹ ਵੀ ਲੈ ਲਵਾਂ ਤੇ ਉਹ ਵੀ ਲੈ ਲਵਾਂ,
0: ਛੱਡਾਂ
1: ਕੋਈ ਨਾ, ਪਰ ਬੰਦੇ ਨੂੰ ਨਾਲ ਨਹੀਂ ਜਾਣਾ ਚਾਹੀਦਾ ਅਸਾਂ।
0: ਅਸਲ ਚ ਗੱਲ ਇਹ ਆ ਵੀ ਬੀਬੀਆਂ ਨੇ ਤਾਂ ਖਰਚਾ ਜਿਹੜਾ ਕਰਨਾ ਕਰਨਾ ਆ, ਆਪਣੇ ਬੰਦੇ ਵੀ ਘੱਟ ਨਹੀਂ ਤੇ ਅੰਗੂਠਾ ਬੰਦੇ ਦਾ ਲੱਗਣਾ ਕਹਿੰਦੇ ਹੁੰਦੇ।
1: ਸਹੀ ਗੱਲ ਆ,
0: ਹੈਂ, ਮੁੜ ਕੇ ਫਿਰ ਸਿਆਹੀ ਸਾਫ਼ ਕਰਦਾ ਫਿਰਦਾ ਹੁੰਦਾ।
1: ਸਹੀ ਗੱਲ ਆ,
0: ਸੋ ਇਸ ਕਰਕੇ ਆਪਾਂ ਨੂੰ ਬਹੁਤ ਖਿਆਲ ਰੱਖਣਾ ਚਾਹੀਦਾ
1: ਜੀ।
0: ਉੱਦਾਂ ਵੀ ਦੇਖੋ ਆਪਾਂ ਖੇਤੀਬਾੜੀ ਵਾਲੇ ਬੰਦੇ ਆ, ਹੈ, ਪਰ ਇਹ ਛਮਾਈ ਸਾਡੀ ਜਿਹੜੀ ਆ ਆਮਦਨ ਆਉਣੀ ਹੁੰਦੀ ਆ
1: ਜੀ,
0: ਹਨਾ, ਤੇ ਉਹ ਜਦੋਂ ਆਉਣੀ ਆ ਉਦੋਂ ਆਉਣੀ ਆ, ਉਸ ਤੋਂ ਪਹਿਲਾਂ ਅਸੀਂ ਉਹਦਾ ਹਿਸਾਬ ਲਾ ਦਈਏ, ਵੀ ਉਹਦਾ ਹਿਸਾਬ ਕਈ ਬੈਠੇ ਨਾ ਲਾਈ ਜਾਂਦੇ ਹੁੰਦੇ ਆ, ਉਹ ਅੱਛਾ ਇੰਨੇ ਘਰ ਜਾਣੇ ਆ ਕਿ ਕਣਕ ਚੋਂ ਮੈਨੂੰ ਇੰਨਾ ਕਿ ਮੈਨੂੰ ਝੋਨਾ ਹੋ ਜਾਣਾ, ਕੋਈ ਗੱਲ ਨੀ ਖਰਚ ਲੈਂਦੇ ਆ।
1: ਦੇਖੋ
0: ਉਹ ਆਉਣੇ ਬਾਅਦ ਚ ਹੁੰਦੇ ਆ, ਬੰਦਾ ਪਹਿਲੇ ਖਰਚ ਕੇ ਬੈਠਾ ਹੁੰਦਾ,
1: ਪਹਿਲੇ ਲੱਗੇ ਹੁੰਦੇ ਆ, ਆਉਣ ਦੀ ਦੇਰੀ ਹੁੰਦੀ ਆ। ਸੋ ਇਸ ਕਰਕੇ ਭਾਈ ਜੋ ਖਰਚਾ ਕਰਨਾ ਆ ਆਪਣੀ ਜੇਬ ਦੇ ਮੁਤਾਬਕ ਕਰੋ, ਤਾਂ ਕਿ ਜਿਹੜਾ ਆ ਪੈਸਾ, ਦੇਖੋ ਪੈਸਾ ਕਹਿੰਦਾ ਮੈਨੂੰ ਅੱਜ ਤੁਸੀਂ ਬਚਾਇਆ
0: ਜੀ,
1: ਕੱਲ ਨੂੰ ਮੈਂ ਬਚਾਊਂਗਾ ਤੁਹਾਨੂੰ। ਸੋ ਇਸ ਕਰਕੇ ਪੈਸੇ ਦੀ ਕਦਰ ਕਰਨੀ ਸਿੱਖੋ, ਤੁਸੀਂ ਬੜੀ ਮਿਹਨਤ ਕਰਦੇ ਆ, ਅਜਾਈ ਨਾ ਗਵਾਓ।
0: ਹਾਂ, ਜਿਹੜੀ ਤੁਸੀਂ ਗੱਲ ਕੀਤੀ ਆ ਨਾ
1: ਜੀ,
0: ਇਹਨੂੰ ਕਹਿੰਦੇ ਆ ਸੇਵ ਇਟ ਫੋਰ ਦਾ ਰੇਨੀ ਡੇ, ਅੰਗਰੇਜ਼ੀ ਸੁਣਾ ਦਈਏ।
1: ਅੱਛਾ, ਅੰਗਰੇਜ਼ੀ ਚ?
0: ਆ ਕਹਿੰਦੇ ਜਿੱਦਣ ਮੀਂਹ ਪੈ ਜਾਵੇ ਭਾਈ, ਉਦਣ ਵੀ ਕੁਛ ਬਚਾ ਕੇ ਰੱਖ, ਉਦਣ ਘਰੇ ਬੈਠਾ ਹੋਣਾ ਤੂੰ।
1: ਹੈ, ਸਹੀ ਗੱਲ, ਸਹੀ ਗੱਲ,
0: ਵੀ ਕੋਈ ਖਾਣਾ ਪੀਣਾ ਤੈਨੂੰ।
1: ਸਹੀ ਗੱਲ,
0: ਇਸ ਕਰਕੇ ਮੀਂਹ ਕਿਣੀ ਵਾਲੇ ਦਿਨ, ਕੋਈ ਝੱਖੜ ਝੰਬੇ ਵਾਲੇ ਦਿਨ, ਕੋਈ ਮਹਾਰਾਜ ਆਪਣੇ ਲਈ ਬਚਾ ਕੇ ਰੱਖੋ, ਤਾਂ ਕਿ ਔਖੇ ਵੇਲੇ
1: ਜੀ
0: ਸਾਡੇ ਕੰਮ ਆਵੇ। ਅਸਲ ਉਹਦੀ ਗੱਲ ਇਹ ਆ,
1: ਬਿਲਕੁਲ
0: ਔਖੇ ਵੇਲੇ ਕੰਮ, ਉਹ ਘਰ ਚ ਬਿਮਾਰੀ ਠਮਾਰੀ ਆ ਜਾਏ,
1: ਕੁਛ ਵੀ ਪਤਾ ਲੱਗਦਾ, ਕੋਈ ਪਤਾ ਨਹੀਂ ਲੱਗਦਾ ਜੀ,
0: ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿਹੜੀ ਔੜ ਪੈ ਜਾਣੀ ਆ।
1: ਸਹੀ ਗੱਲ,
0: ਉਸ ਵੇਲੇ ਕਿਹਦੇ ਅੱਗੇ ਹੱਥ ਅੱਡੂਗੇ, ਜੇ ਸਾਡੇ ਕੋਲ ਪਏ ਆ ਤੇ ਉਸ ਵੇਲੇ ਅਸੀਂ ਨੱਠ ਕੇ ਜਾ ਕੇ ਦਵਾਈ ਵੀ ਲੈ ਲੈਣੀ ਆ, ਸਭ ਕੁਛ। ਹੋਰ ਵੀ ਕਈ ਤਰ੍ਹਾਂ ਦੇ ਕੰਮ ਆ ਜਿਹੜੇ ਸਾਨੂੰ ਐਮਰਜੈਂਸੀ ਚ ਆ ਜਾਂਦੇ ਆ।
1: ਬਿਲਕੁਲ ਬਿਲਕੁਲ ਜੀ, ਦੇਖੋ ਪੈਸਾ ਬਚਾਉਣਾ ਬੜੀ ਚੰਗੀ ਗੱਲ ਆ, ਪਰ ਚੰਗੇ ਕੰਮ ਤੇ ਲਾਓ ਤੁਸੀਂ, ਮਾੜੇ ਕੰਮ ਤੇ ਨਾ ਲੱਗੇ, ਪਰਮਾਤਮਾ ਇਹ ਕਰੇ ਵੀ ਚੰਗੇ ਕੰਮ ਤੇ ਲੱਗਣ।
0: ਬਿਲਕੁਲ ਬਿਲਕੁਲ ਬਿਲਕੁਲ, ਸੋ ਇਸ ਕਰਕੇ ਭਾਈ ਖਿਆਲ ਰੱਖੋ, ਖਾਸ ਕਰਕੇ ਆ ਜਿਹੜੇ ਦਿਨ ਹੁਣ ਅੱਗੇ ਆਉਣੇ ਆ ਤਿਉਹਾਰਾਂ ਦੇ ਦਿਨ, ਇਹਦੇ ਵਿੱਚ ਨਾ ਇਹ ਵੀ ਬੜਾ ਹੁੰਦਾ ਵੀ ਜਿੱਦਾਂ ਉਹੋ ਜਿਹਾ ਸਮਾਨ ਜਿਹੜਾ ਹੁੰਦਾ ਗੰਦਾ ਮੰਦਾ, ਉਹ ਵੀ ਵਿੱਚੇ ਬਣਾਉਣਾ ਤੁਹਾਨੂੰ ਖਵਾਈ ਜਾਂਦੇ ਆ, ਉਸ ਚੀਜ਼ ਦਾ ਵੀ ਖਿਆਲ ਰੱਖੋ। ਤੇ ਪੈਸੇ ਲੋੜ ਤੋਂ ਵੱਧ ਨਾ ਖਰਚੋ, ਜਿੰਨੀ ਲੋੜ ਆ ਖੁਸ਼ੀ ਮਨਾਓ, ਜ਼ਰੂਰ ਮਨਾਓ, ਪਰ ਇਹ ਨਹੀਂ ਵੀ ਆਪਣਾ ਕੀ ਕਹਿੰਦੇ ਹੁੰਦੇ ਆ ਝੁੱਗਾ ਚੌੜ ਕਰਾ ਲਓ, ਉਹ ਕੰਮ ਨਹੀਂ ਹੋਣਾ ਚਾਹੀਦਾ। ਅੱਛਾ, ਫੇ ਗਾਉਣ ਸੁਣਾਈਏ ਇੱਕ,
1: ਮੈਂ ਕਿਹਾ ਚਾਹੀਦਾ ਤਾਂ ਹੈ, ਲਾ ਦਿਓ ਜੀ ਫੇ।
2: ਖਾਓ ਪੀਓ ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦੁਖਾਇਓ ਨਾ।

ਗਈ ਹੈ ਜਿਨ੍ਹਾਂ ਦਾ ਔਸਤਨ ਝਾੜ 4.5 ਤੋਂ 5.2 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ 88 ਤੋਂ 90 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਅਫਰੀਕਨ ਸਰ੍ਹੋਂ ਦੀ ਕਿਸਮ PC6 ਹੈ ਜੀ, ਜੋ ਕਿ ਔਸਤਨ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ ਕਿਸਾਨ ਵੀਰੋ 7.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਕਿਸਾਨ ਵੀਰੋ, ਤਾਰਾਮੀਰਾ ਦੀ ਕਿਸਮ TMLC2 ਦੀ ਸਿਫਾਰਿਸ਼ ਕੀਤੀ ਗਈ ਹੈ, ਜੋ ਕਿ ਔਸਤਨ 150 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 2.9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਜੀ। ਕਿਸਾਨ ਵੀਰੋ, ਖੇਤ ਦੀ ਤਿਆਰੀ ਦੀ ਗੱਲ ਕਰੀਏ ਤਾਂ ਕਿਉਂਕਿ ਇਹਨਾਂ ਫਸਲਾਂ ਦੇ ਬੀਜ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ, ਇਸੇ ਕਾਰਨ ਫਸਲ ਦੇ ਵਧੀਆ ਜੰਮ ਅਤੇ ਕਾਰਗੁਜ਼ਾਰੀ ਲਈ ਖੇਤ ਦੀ ਤਿਆਰੀ ਚੰਗੀ ਤਰ੍ਹਾਂ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਮਤਲਬ ਕਿ ਖੇਤ ਵਿੱਚ ਮਿੱਟੀ ਦੇ ਡਲੇ ਜਾਂ ਢੇਲੇ ਨਾ ਹੋਣ ਤਾਂ ਜੋ ਬੀਜਣ ਉਪਰੰਤ ਬੀਜ ਅਤੇ ਮਿੱਟੀ ਦਾ ਸੰਪਰਕ ਵਧੀਆ ਬਣੇ। ਇਸ ਲਈ ਲੋੜ ਮੁਤਾਬਕ ਖੇਤ ਨੂੰ 2 ਤੋਂ 4 ਵਾਰ ਵਾਹੁਣ ਉਪਰੰਤ ਵਧੀਆ ਸੁਹਾਗਾ ਮਾਰ ਕੇ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ, ਜਿਸ ਉਪਰੰਤ ਬਿਜਾਈ ਕਰਨੀ ਚਾਹੀਦੀ ਹੈ ਜੀ। ਅਗਰ ਬਿਜਾਈ ਲਈ ਢੁਕਵੇਂ ਸਮੇਂ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ, ਤੋਰੀਆਂ ਦੀ ਫਸਲ ਨੂੰ ਅਸੀਂ ਸਤੰਬਰ ਦੇ ਮਹੀਨੇ ਦੌਰਾਨ ਬੀਜ ਸਕਦੇ ਹਾਂ। ਗੋਭੀ ਸਰ੍ਹੋਂ ਲਈ 10 ਤੋਂ 30 ਅਕਤੂਬਰ ਤੱਕ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਰਾਇਆ ਅਤੇ ਅਫਰੀਕਨ ਸਰ੍ਹੋਂ ਨੂੰ ਆਪਾਂ ਅੱਧ ਅਕਤੂਬਰ ਤੋਂ ਲੈ ਕੇ ਅੱਧ ਨਵੰਬਰ ਤੱਕ ਬੀਜ ਸਕਦੇ ਹਾਂ ਜੀ। ਕਿਸਾਨ ਵੀਰੋ, ਸਰ੍ਹੋਂ ਦੀ ਫਸਲ ਦੀ ਬਿਜਾਈ ਵੇਲੇ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ, ਜਿਸ ਨਾਲ ਕੀ ਹੈ ਤੱਤਾਂ ਦੀ ਉਪਲਬਧਤਾ ਵੱਧਦੀ ਹੈ। ਇਸ ਕੰਮ ਲਈ 1 ਏਕੜ ਦੇ ਬੀਜ ਨੂੰ ਸਾਫ਼ ਜਗ੍ਹਾ ਜਾਂ ਪੋਲੀਥੀਨ ਦੀ ਸ਼ੀਟ 'ਤੇ ਰੱਖੋ। ਰੱਖਣ ਉਪਰੰਤ ਬੀਜ ਉੱਪਰ ਆਪਾਂ 50 ਤੋਂ 100 ml ਜਿਹੜਾ ਪਾਣੀ ਹੈ ਉਹਦਾ ਛਿੱਟਾ ਦੇਣਾ ਹੈ। ਪਾਣੀ ਤਰੌਂਕ ਕੇ ਉਹਦੇ ਉੱਪਰ ਆਪਾਂ 250 ਗ੍ਰਾਮ ਜਿਹੜਾ ਸੋਡੋਮਨਾਜ਼ ਪੋਟੀਡਾ ਨਾਂ ਦਾ ਜਿਹੜਾ ਜੀਵਾਣੂ ਖਾਦ ਦਾ ਟੀਕਾ ਹੈ ਉਹਨੂੰ ਪਾ ਕੇ ਆਪਾਂ ਬੀਜ ਨੂੰ ਚੰਗੀ ਤਰ੍ਹਾਂ ਝੱਸਣਾ ਹੈ। ਝੱਸਣ ਉਪਰੰਤ ਆਪਾਂ ਛਾਵੇਂ ਸੁਕਾ ਕੇ ਉਹਦੀ ਬਿਜਾਈ ਕਰ ਦੇਣੀ ਹੈ ਜੀ। ਕਿਸਾਨ ਵੀਰੋ, ਜੀਵਾਣੂ ਖਾਦਾਂ ਦਾ ਇਹ ਜਿਹੜਾ ਟੀਕਾ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ 1 ਦੀ ਬੀਜਾਂ ਦੀ ਦੁਕਾਨ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਪ੍ਰਾਪਤ ਕਰ ਸਕਦੇ ਹਾਂ ਜੀ। ਕਿਸਾਨ ਵੀਰੋ, ਇਹਨਾਂ ਫਸਲਾਂ ਦੀ ਬਿਜਾਈ ਕਰਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਗਈ ਹੈ ਜੀ। ਕਤਾਰ ਤੋਂ ਕਤਾਰ ਦੇ ਫਸਲੇ ਦੀ ਗੱਲ ਕਰੀਏ ਤਾਂ ਤੋਰੀਆ, ਰਾਇਆ, ਅਫਰੀਕਨ ਸਰ੍ਹੋਂ ਅਤੇ ਤਾਰਾਮੀਰਾ ਲਈ 30 ਸੈਂਟੀਮੀਟਰ ਅਤੇ ਗੋਭੀ ਸਰ੍ਹੋਂ ਲਈ 45 ਸੈਂਟੀਮੀਟਰ ਦਾ ਫਾਸਲਾ ਰੱਖ ਕੇ ਆਪਾਂ ਬਿਜਾਈ ਕਰ ਸਕਦੇ ਹਾਂ ਜੀ। ਕਿਸਾਨ ਵੀਰੋ, ਕੋਸ਼ਿਸ਼ ਕਰੀਏ ਕਿ ਅਸੀਂ ਇਹਨਾਂ ਫਸਲਾਂ ਵਿੱਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ 'ਤੇ ਕਰੀਏ। ਇਸ ਤੋਂ ਇਲਾਵਾ ਜੇ ਮਿੱਟੀ ਪਰਖ ਨਹੀਂ ਕਰਵਾਈ ਤਾਂ ਸਿੰਜੂ ਹਾਲਤਾਂ ਵਿੱਚ ਦਰਮਿਆਨੀ ਉਪਜਾਊ ਸ਼ਕਤੀ ਵਾਲੀ ਜ਼ਮੀਨਾਂ ਵਿੱਚ ਤੋਰੀਆ ਦੀ ਫਸਲ ਲਈ 55 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਫੇਟ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਦੂਜੀਆਂ ਫਸਲਾਂ ਜਿਵੇਂ ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਲਈ 90 ਕਿਲੋ ਯੂਰੀਆ ਅਤੇ 75 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਗਈ ਹੈ। ਜੇ ਆਪਾਂ ਪਾਉਣ ਵੇਲੇ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ, ਤੋਰੀ ਦੀ ਫਸਲ ਨੂੰ ਸਿਫਾਰਿਸ਼ ਅਨੁਸਾਰ ਕੀਤੀ ਸਾਰੀ ਖਾਦ ਜਿਵੇਂ ਯੂਰੀਆ ਅਤੇ ਸੁਪਰ ਫਾਸਫੇਟ ਹੈ ਉਹ ਆਪਾਂ ਬਿਜਾਈ ਵੇਲੇ ਹੀ ਪਾ ਸਕਦੇ ਹਾਂ। ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ਨੂੰ ਸਿਫਾਰਿਸ਼ ਕੀਤੀ ਸਾਰੀ ਸੁਪਰ ਫਾਸਫੇਟ ਅਤੇ ਯੂਰੀਆ ਖਾਦ, ਮਤਲਬ 45 ਕਿਲੋ ਬਿਜਾਈ ਸਮੇਂ ਪਾਓ। ਬਾਕੀ ਬਚੀ ਅੱਧੀ ਯੂਰੀਆ ਜਿਹੜੀ 45 ਕਿਲੋ ਹੈ ਜੀ, ਉਹ ਆਪਾਂ ਪਹਿਲੇ ਪਾਣੀ 'ਤੇ ਜਦੋਂ ਪੈਰ ਧਰਾ ਹੁੰਦਾ ਜੀ ਉਦੋਂ ਆਪਾਂ ਛਿੱਟਾ ਮਾਰਨ ਦੀ ਸਿਫਾਰਿਸ਼ ਕੀਤੀ ਗਈ ਹੈ ਜੀ। ਕਿਸਾਨ ਵੀਰੋ, ਬਰਾਨੀ ਹਾਲਤਾਂ ਵਿੱਚ ਰਾਇਆ ਦੀ ਫਸਲ ਨੂੰ 33 ਕਿਲੋ ਯੂਰੀਆ ਹੈ ਅਤੇ 50 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੀ ਸਿਫਾਰਿਸ਼ ਹਿਸਾਬ ਨਾਲ ਸਿਫਾਰਿਸ਼ ਕੀਤੀ ਗਈ ਹੈ, ਬਲਕਿ ਤਾਰਾਮੀਰਾ ਲਈ 26 ਕਿਲੋ ਯੂਰੀਆ ਪ੍ਰਤੀ ਏਕੜ ਦੀ ਸਿਫਾਰਿਸ਼ ਕੀਤੀ ਗਈ ਹੈ। ਕਿਸਾਨ ਵੀਰੋ, ਬਰਾਨੀ ਹਾਲਤਾਂ ਵਿੱਚ ਰਾਇਆ ਫਸਲ ਹੈ ਜਾਂ ਤਾਰਾਮੀਰਾ ਹੈ, ਇਹਨਾਂ ਨੂੰ ਜਿਹੜੀ ਸਿਫਾਰਿਸ਼ ਕੀਤੀ ਸਾਰੀ ਖਾਦ ਆ ਆਪਾਂ ਬਿਜਾਈ ਵੇਲੇ ਹੀ ਪਾ ਦੇਣੀ ਹੈ ਜੀ। ਤੋਰੀ ਦੀ ਫਸਲ ਵਿੱਚ ਜੇ ਆਪਾਂ ਨਦੀਨ ਪ੍ਰਬੰਧਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਬਿਜਾਈ ਤੋਂ 3 ਹਫ਼ਤੇ ਬਾਅਦ ਇੱਕ ਗੋਡੀ ਕਰਕੇ ਜਿਹੜਾ ਹੈਗਾ ਨਦੀਨਾਂ 'ਤੇ ਕਾਬੂ ਪਾ ਸਕਦੇ ਹਾਂ। ਦੂਜੀਆਂ ਫਸਲਾਂ ਜਿਵੇਂ ਰਾਇਆ, ਗੋਭੀ ਸਰ੍ਹੋਂ, ਅਫਰੀਕਨ ਸਰ੍ਹੋਂ ਅਤੇ ਤਾਰਾਮੀਰਾ ਵਿੱਚ ਬਿਜਾਈ ਤੋਂ 3 ਤੋਂ 4 ਹਫ਼ਤੇ ਬਾਅਦ ਹੱਥ ਨਾਲ ਚਲਾਉਣ ਵਾਲੀ ਸਾਈਕਲੀ ਜਿਹਨੂੰ ਹੈਂਡ ਹੋ ਵੀ ਕਹਿ ਦਿੰਦੇ ਆ ਜੀ, ਉਹ ਚਲਾ ਕੇ ਆਪਾਂ ਨਦੀਨਾਂ 'ਤੇ ਕਾਬੂ ਪਾ ਸਕਦੇ ਹਾਂ। ਇਸ ਤੋਂ ਬਾਅਦ ਜੇ ਲੋੜ ਪਵੇ ਤਾਂ ਦੂਜੀ ਗੁਡਾਈ ਜਿਹੜੀ ਹੈਗੀ ਆਪਾਂ ਗੋਡੀ ਹੈ ਉਹ ਆਪਾਂ ਬਿਜਾਈ ਤੋਂ 6 ਹਫ਼ਤੇ ਬਾਅਦ ਵੀ ਕਰ ਸਕਦੇ ਹਾਂ ਜੀ। ਜੇ ਆਪਾਂ ਰਸਾਇਣਿਕ ਢੰਗਾਂ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ, ਰਾਇਆ, ਗੋਭੀ ਸਰ੍ਹੋਂ, ਤੋਰੀਆ ਅਤੇ ਅਫਰੀਕਨ ਸਰ੍ਹੋਂ ਜਿਹੜੀ ਹੈਗੀ ਹੈ ਇਹਨਾਂ ਦੇ ਵਿੱਚ ਆਪਾਂ ਪੈਂਡੀਮੈਥਲਿਨ 38.7 ਪਾਵਰ ਜਿਹੜੀ ਦਵਾਈ ਹੈ ਇਹ 350 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਰਤ ਕੇ ਫਸਲ ਦੀ ਬਿਜਾਈ ਤੋਂ 2 ਦਿਨ ਦੇ ਅੰਦਰ ਅੰਦਰ ਆਪਾਂ ਛਿੜਕਾਅ ਕਰਕੇ ਵੀ ਜਿਹੜਾ ਨਦੀਨਾਂ 'ਤੇ ਕਾਬੂ ਪਾ ਸਕਦੇ ਹਾਂ ਜੀ। ਕਿਸਾਨ ਵੀਰੋ, ਤੋਰੀਆ ਦੀ ਭਰਵੀਂ ਬਿਜਾਈ ਜਿਹੜੀ ਹੈਗੀ ਹੈ ਕਿਸਾਨ ਵੀਰੋ, ਤੋਰੀਆ ਦੀ ਬਿਜਾਈ ਆਪਾਂ ਕੋਸ਼ਿਸ਼ ਕਰੀਏ ਭਰਵੀਂ ਰੌਣੀ ਕਰਕੇ ਕਰੀਏ। ਇਸ ਤੋਂ ਬਾਅਦ ਜੇ ਫਸਲ ਨੂੰ ਪਾਣੀ ਦੇ ਲਾਉਣ ਦੀ ਲੋੜ ਹੁੰਦੀ ਹੈ ਤਾਂ ਕੋਸ਼ਿਸ਼ ਕਰੀਏ ਆਪਾਂ ਫੁੱਲ ਫਲਾਕੇ ਵੇਲੇ ਜਦੋਂ ਫਸਲ ਆਉਂਦੀ ਹੈ ਤਾਂ ਆਪਾਂ ਉਹਨੂੰ ਪਾਣੀ ਲਾਈਏ ਤਾਂ ਕਿ ਉਸ ਸਮੇਂ 'ਤੇ ਜੇ ਔਲ ਲੱਗਦੀ ਹੈ ਤਾਂ ਫਸਲ ਝਾੜ ਘਟਣ ਦੇ ਆਸਾਰ ਵੱਧ ਜਾਂਦੇ ਹਨ ਜੀ। ਇਸ ਦੇ ਨਾਲ ਹੀ ਆਇਆ, ਗੋਭੀ ਸਰ੍ਹੋਂ ਅਤੇ

ਅਫਰੀਕਨ ਸਰੋਂ ਨੂੰ ਭਾਰਵੀਂ ਰੌਣੀ ਕਰਕੇ ਬੀਜਣ ਤੋਂ ਬਾਅਦ ਪਹਿਲਾਂ ਪਾਣੀ ਬਿਜਾਈ ਤੋਂ 3 ਤੋਂ 4 ਹਫ਼ਤੇ ਬਾਅਦ ਲਾਉਣਾ ਚਾਹੀਦਾ ਹੈ ਜੀ। ਦੂਜੇ ਪਾਣੀ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ, ਰਾਇਆ ਅਤੇ ਅਫਰੀਕਨ ਸਰੋਂ ਨੂੰ ਦੂਜਾ ਪਾਣੀ ਲੋੜ ਅਨੁਸਾਰ ਫਲ ਫਲਾਕੇ 'ਤੇ ਲਾਉਣਾ ਹੈ। ਇਸ ਤੋਂ ਇਲਾਵਾ ਜੇ ਫਸਲ ਨੂੰ ਕੋਰੇ ਤੋਂ ਬਚਾਉਣ ਦੀ ਲੋੜ ਪੈਂਦੀ ਆ ਤਾਂ ਆਪਾਂ ਦੂਜਾ ਪਾਣੀ ਥੋੜ੍ਹਾ ਅਗੇਤਾ ਵੀ ਲਾ ਸਕਦੇ ਹਾਂ ਜੀ। ਕਿਸਾਨ ਵੀਰੋ,

ਤੌਰ 'ਤੇ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿੱਚ ਲਾਉਂਦੇ ਹਾਂ। ਤੀਜਾ ਜਾਂ ਆਖ ਲਓ ਆਖਰੀ ਪਾਣੀ, ਉਹ ਵੀ ਲੋੜ ਅਨੁਸਾਰ। ਗੋਭੀ ਸਰੋਂ ਦੀ ਫਸਲ ਨੂੰ ਆਪਾਂ ਫਰਵਰੀ ਦੇ ਦੂਜੇ 15 ਵਾਰ ਵਿੱਚ ਲਾ ਸਕਦੇ ਹਾਂ। ਕਿਸਾਨ ਵੀਰੋ, ਇਸ ਤੋਂ ਬਾਅਦ ਆਪਾਂ ਫਸਲ ਨੂੰ ਪਾਣੀ ਨਹੀਂ ਲਾਉਣਾ, ਕਿਉਂਕਿ ਫਸਲ ਦਾ ਵਾਧਾ ਬਹੁਤ ਹੋ ਚੁੱਕਿਆ ਹੁੰਦਾ, ਉਹਦੇ ਉੱਪਰ ਫਲੀਆਂ ਬਹੁਤ ਬਣ ਚੁੱਕੀਆਂ ਹੁੰਦੀਆਂ, ਅਤੇ ਜੇ ਆਪਾਂ ਪਾਣੀ ਲਾਵਾਂਗੇ ਤਾਂ ਉਦੋਂ ਫਿਰ ਫਸਲ ਦੇ ਡਿੱਗਣ ਦੇ ਆਸਾਰ ਬਣ ਜਾਂਦੇ ਹਨ ਜੀ। ਕਿਸਾਨ ਵੀਰੋ, ਤੋਰੀ ਦੀਆਂ ਫਲੀਆਂ ਜਦੋਂ ਪੀਲੀਆਂ ਪੈ ਜਾਣ ਤਾਂ ਸਮਝ ਲਓ ਕਿ ਉਹ ਫਸਲ ਕੱਟਣ ਲਈ ਤਿਆਰ ਹੈ। ਇਸ ਤੋਂ ਇਲਾਵਾ ਰਾਇਆ ਅਤੇ ਤਾਰਾਮੀਰਾ ਦੀ ਫਸਲ ਲਗਭਗ ਮਾਰਚ ਮਹੀਨੇ ਵਿੱਚ ਆ ਜਾਂਦੀ ਹੈ, ਜਦਕਿ ਗੋਭੀ ਸਰੋਂ ਅਤੇ ਅਫਰੀਕਨ ਸਰੋਂ ਅਪ੍ਰੈਲ ਦੇ ਪਹਿਲੇ 15 ਵਾਰਾਂ 'ਚ ਕੱਟਣ ਲਈ ਤਿਆਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇੱਕ ਗੱਲ ਧਿਆਨ ਰੱਖਣ ਵਾਲੀ ਗੱਲ ਹੈ ਵੀ ਜਿਹੜੀ ਗੋਭੀ ਸਰੋਂ ਫਸਲ ਹੈ ਜੀ, ਇਹਨੂੰ ਆਪਾਂ ਜ਼ਿਆਦਾ ਸਮਾਂ ਖੇਤ ਦੇ ਵਿੱਚ ਨਹੀਂ ਖੜਾਉਣਾ ਜੀ। ਆਪਾਂ ਜ਼ਿਆਦਾ ਸਮਾਂ ਉਡੀਕ ਨਹੀਂ ਕਰਨੀ ਵੀ ਉਹ ਖੇਤ ਵਿੱਚ ਸੁੱਕੂਗੀ, ਕਿਉਂਕਿ ਜਿਵੇਂ ਜਿਵੇਂ ਇਹ ਸੁੱਕਦੀ ਹੈ ਜੀ ਉਵੇਂ ਉਵੇਂ ਤਾਂ ਫਸਲ ਦੇ ਝਾੜਨ ਦਾ ਨੁਕਸਾਨ ਆਸਾਰ ਵੱਧ ਜਾਂਦੇ, ਜਿਹਦੇ ਨਾਲ ਕਿ ਫਸਲ ਦੇ ਝਾੜ ਦਾ ਨੁਕਸਾਨ ਹੁੰਦਾ ਹੈ। ਇਸ ਕਰਕੇ ਗੋਭੀ ਸਰੇ ਦੀਆਂ ਫਲੀਆਂ ਜਦੋਂ ਲਗਭਗ ਪੀਲੀਆਂ ਪੈਣ ਲੱਗਦੀਆਂ ਉਦੋਂ ਆਪਾਂ ਇਹਨੂੰ ਕੱਟ ਲੈਣਾ ਹੈ। ਕੱਟ ਕੇ ਆਪਾਂ ਜਿੱਥੇ ਗੋਹਣ ਵਾਲੀ ਜਗ੍ਹਾ ਜੀ ਉੱਥੇ ਲਿਆ ਕੇ ਇਹਨੂੰ ਆਪਾਂ ਸੁਕਾ ਲੈਣਾ ਹੈ। ਫਸਲ ਦੀ ਕਟਾਈ ਉਪਰੰਤ ਆਪਾਂ ਕੁੰਨੂ ਬਣਾ ਕੇ ਇਹਨੂੰ ਸੁਕਾਉਣਾ ਹੈ। ਸੁਕਾਉਣ ਤੋਂ ਬਾਅਦ ਇਹਨੂੰ ਗਾਹ ਕੇ ਜਾਂ ਥਰੈਸ਼ਰ ਨਾਲ ਆਪਾਂ ਦਾਣੇ ਕੱਢ ਲੈਣੇ ਚਾਹੀਦੇ ਹਨ ਜੀ। ਕਿਸਾਨ ਵੀਰੋ, ਜੇਕਰ ਆਪਾਂ ਤੇਲ ਬੀਜਾਂ ਵਿੱਚ ਕੀੜੇ ਮਕੌੜਿਆਂ ਦੀ ਗੱਲ ਕਰੀਏ ਤਾਂ ਇਹਨਾਂ ਫਸਲਾਂ ਵਿੱਚ ਰਾਏ ਦਾ ਚੇਪਾ ਜਿਹੜਾ ਹੁੰਦਾ ਉਹ ਫੁੱਲਾਂ ਅਤੇ ਫਲੀਆਂ ਨੂੰ ਚੰਗੀ ਤਰ੍ਹਾਂ ਢੱਕ ਲੈਂਦਾ ਅਤੇ ਢੱਕ ਕੇ ਉਹਦੇ 'ਚੋਂ ਪੌਦੇ ਦਾ ਰਸ ਚੂਸਦਾ ਹੈ। ਜਦੋਂ ਰਸ ਚੂਸਦਾ ਤਾਂ ਉਹਦੇ ਨਤੀਜੇ ਵਜੋਂ ਕੀ ਹੁੰਦਾ, ਪੌਦੇ ਜਿਹੜੇ ਉਹ ਮਧਰੇ ਰਹਿ ਜਾਂਦੇ ਆ, ਫਲੀਆਂ ਸੁੰਗੜ ਜਾਂਦੀਆਂ, ਬੀਜ ਨਹੀਂ ਬਣਦਾ, ਅਤੇ ਜਿਹਦੇ ਨਾਲ ਕੀ ਹੈ ਝਾੜ ਦਾ ਬਹੁਤ ਨੁਕਸਾਨ ਹੋਣ ਦੇ ਆਸਾਰ ਬਣ ਜਾਂਦੇ ਹਨ। ਕਿਸਾਨ ਵੀਰੋ, ਚੇਪੇ ਦੇ ਪ੍ਰਬੰਧਨ ਲਈ ਆਪਾਂ ਕੀ ਕਰਨਾ ਹੈ? ਨੰਬਰ 1 'ਤੇ ਫਸਲ ਦੀ ਬਿਜਾਈ ਜਿਹੜੀ ਹੈਗੀ ਆਪਾਂ ਸਿਫਾਰਿਸ਼ ਕੀਤੇ ਸਮੇਂ 'ਤੇ ਹੀ ਕਰਨੀ ਆ। ਜੇ ਹੋ ਸਕੇ ਤਾਂ ਅਕਤੂਬਰ ਦੇ ਤੀਜੇ ਹਫ਼ਤੇ ਤੱਕ ਬਿਜਾਈ ਕਰ ਦੇਣੀ ਹੈ ਜੀ। ਫਸਲ ਵਿੱਚ ਖਾਦਾਂ ਦੀ ਮਾਤਰਾ ਜਿਹੜੀ ਹੈਗੀ ਉਹ ਸਿਫਾਰਿਸ਼ ਅਨੁਸਾਰ ਹੀ ਪਾਉਣੀ ਹੈ, ਕਿਉਂਕਿ ਜਿਵੇਂ ਜਿਵੇਂ ਆਪਾਂ ਖਾਦਾਂ ਪਾਉਂਦੇ ਹਾਂ ਉਵੇਂ ਉਵੇਂ ਰਸ ਚੂਸਣ ਵਾਲੇ ਖਾਸ ਤੌਰ 'ਤੇ ਜਿਹੜੇ ਕੀੜੇ ਜਿਵੇਂ ਆਹ ਰਾਏ ਦਾ ਚੇਪਾ ਹੈ, ਠੀਕ ਹੈ, ਇਹਨਾਂ 'ਤੇ ਹਮਲਾ ਹੋਣ ਦੇ ਆਸਾਰ ਵੱਧ ਜਾਂਦੇ ਹਨ। ਇਸ ਦੇ ਨਾਲ ਹੀ ਜੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ, ਕੀਟਨਾਸ਼ਕਾਂ ਦੀ ਵਰਤੋਂ ਆਪਾਂ ਆਰਥਿਕ ਅਗਾਰ ਦੇ ਆਧਾਰ 'ਤੇ ਕਰਨੀ ਹੈ ਜੀ। ਆਰਥਿਕ ਅਗਾਰ ਨੂੰ ਜਾਣਨ ਲਈ ਆਪਾਂ ਕੀ ਕਰਨਾ ਹੈ? ਕਿਸਾਨ ਵੀਰੋ, ਅਸੀਂ ਹਫ਼ਤੇ ਵਿੱਚ 2 ਵਾਰ ਇੱਕ ਏਕੜ ਰੱਕ ਵਿੱਚੋਂ 12 ਤੋਂ 16 ਬੂਟੇ ਚੁਣਨੇ ਆ, ਅਤੇ ਕੋਸ਼ਿਸ਼ ਕਰਨੀ ਹੈ ਜਿਹੜੇ ਆਪਾਂ 12 ਤੋਂ 16 ਬੂਟੇ ਚੁਣੇ ਆ ਇੱਕ ਕਿੱਲੇ ਦੇ ਵਿੱਚੋਂ, ਉਹ ਦੂਰ ਦੂਰ ਹੋਣ, ਅਤੇ ਇਹ ਜਿਹੜਾ ਕੰਮ ਆਪਾਂ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰ ਦੇਣਾ ਹੈ। ਉਹ ਬੂਟੇ ਜਿਹੜੇ ਚੁਣੇ ਆ 12 ਤੋਂ 16, ਉਹਨਾਂ ਵਿੱਚ ਕਿਸਾਨ ਵੀਰੋ ਜਿਹੜਾ ਬੂਟੇ ਦਾ ਜਿਹੜਾ ਉਤਲਾ 10 ਸੈਂਟੀਮੀਟਰ ਹਿੱਸਾ, ਜੇ ਉਹਦੇ ਉੱਤੇ ਆਪਾਂ ਨੂੰ ਤਿੰਨ ਦੀ ਗਿਣਤੀ 50 ਤੋਂ 60 ਮਿਲਦੀ ਹੈ, ਜਾਂ ਫਿਰ ਜਿਹੜਾ ਬੂਟੇ ਆ ਉਹਨਾਂ ਦਾ ਜਿਹੜਾ ਉਤਲਾ 1.5 ਤੋਂ 1 ਸੈਂਟੀਮੀਟਰ ਹਿੱਸਾ ਉਹ ਤਿੱਲੇ ਨਾਲ ਬਿਲਕੁਲ ਢੱਕਿਆ ਹੋਵੇ, ਜਾਂ ਫਿਰ ਉਹਨਾਂ 'ਚੋਂ 40 ਤੋਂ 50 % ਬੂਟਿਆਂ 'ਤੇ ਤੇਲਾ ਮਿਲੇ, ਚੇਪਾ ਮਿਲੇ, ਤਾਂ ਕਿਸਾਨ ਵੀਰੋ 18-25 ਤਾਕਤ 40 ਗ੍ਰਾਮ, ਜਾਂ ਫਿਰ ਮੈਟਾਸ ਸਟੋਕਸ 25 ਤਾਕਤ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 80 ਤੋਂ 125 ਲੀਟਰ ਪਾਣੀ ਵਰਤ ਕੇ ਆਪਾਂ ਇਹਦਾ ਘੋਲ ਬਣਾ ਕੇ ਛਿੜਕਾਅ ਕਰਾਂਗੇ ਤਾਂ ਜਿਹੜਾ ਹੈਗਾ ਚੇਪੇ ਤੋਂ ਜਿਹੜਾ ਰਾਏ ਦਾ ਚੇਪਾ ਇਹਦੇ ਤੋਂ ਆਪਾਂ ਨੂੰ ਛੁਟਕਾਰਾ ਮਿਲ ਜਾਂਦਾ ਜੀ। ਫਸਲ ਆਪਣੀ ਬਚ ਜਾਂਦੀ ਹੈ ਅਤੇ ਉਹਦੀ ਕਾਰਗੁਜ਼ਾਰੀ ਵਧੀਆ ਰਹਿ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਆਪਾਂ ਤਾਰਾਮੀਰੇ ਦੀ ਫਸਲ ਵਿੱਚ ਆੜੂ ਦਾ ਜਿਹੜਾ ਹਰਾ ਚੇਪਾ, ਇਹ ਫਰਵਰੀ ਮਹੀਨੇ ਦੇ ਵਿੱਚ ਫੁੱਲ ਅਤੇ ਫਲੀਆਂ ਪੈਣ 'ਤੇ ਸਿਰੇ ਦੀਆਂ ਡੋਡੀਆਂ ਦਾ ਬਹੁਤ ਨੁਕਸਾਨ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਫੁੱਲ ਝੜਦੇ ਹਨ, ਫਲੀਆਂ ਘੱਟ ਬਣਦੀਆਂ ਹਨ ਅਤੇ ਬੀਜ ਸੁੰਗੜ ਜਾਂਦੇ ਹਨ। ਇਸ ਦੇ ਪ੍ਰਬੰਧਨ ਲਈ ਕਿਸਾਨ ਵੀਰੋ, ਫਸਲ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੱਕ ਕਰ ਲੈਣੀ ਚਾਹੀਦੀ ਹੈ। ਫਰਵਰੀ ਦੇ ਤੀਜੇ ਹਫ਼ਤੇ ਜਦੋਂ ਕੀੜਾ ਉੱਪਰ ਵਾਲੀਆਂ ਡੋਡੀਆਂ 'ਤੇ ਇਕੱਠਾ ਹੁੰਦਾ ਹੈ ਤਾਂ ਅਸੀਂ ਰੋਗਰ 30 ਤਾਕਤ 200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਜਦੋਂ ਛਿੜਕਾਅ ਕਰਦੇ ਹਾਂ ਤਾਂ ਉਹਦੇ ਨਾਲ ਜਿਹੜਾ ਇਹ ਆੜੂ ਦਾ ਹਰਾ ਚੇਪਾ ਇਹਦੇ ਤੋਂ ਵੀ ਆਪਾਂ ਨੂੰ ਛੁਟਕਾਰਾ ਮਿਲ ਜਾਂਦਾ, ਇਹਦੀ ਰੋਕਥਾਮ ਹੋ ਜਾਂਦੀ ਹੈ ਅਤੇ ਫਸਲ ਆਪਣੀ ਵਧੀਆ ਝਾੜ ਦੇ ਜਾਂਦੀ ਹੈ। ਕਿਸਾਨ ਵੀਰੋ, ਜੇਕਰ ਬਿਮਾਰੀਆਂ ਦੀ ਗੱਲ ਕਰੀਏ ਤਾਂ ਤੇਲ ਬੀਜ ਫਸਲਾਂ ਦੇ ਵਿੱਚ ਚਿੱਟੀ ਕੁੰਗੀ ਜਿਹੜੀ ਨਾਂ ਦੀ ਬਿਮਾਰੀ ਇਹ ਜ਼ਿਆਦਾ ਆਉਂਦੀ ਹੈ। ਇਹ ਚਿੱਟੀ ਕੁੰਗੀ ਦੇ ਹਮਲੇ ਨਾਲ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਜਾਂ ਬਦਾਮੀ ਰੰਗ ਦੇ ਦਾਣੇ ਜਿਹੇ ਬਣ ਜਾਂਦੇ ਆ। ਜਿਹੜੇ ਹਿੱਸੇ 'ਤੇ ਬਿਮਾਰੀ ਦਾ ਹਮਲਾ ਹੋਵੇ ਉਹ ਹਿੱਸਾ ਫੁੱਲ ਕੇ ਮੋਟਾ ਹੋ ਜਾਂਦਾ ਹੈ, ਫੁੱਲਾਂ ਦੀ ਸ਼ਕਲ ਵੀ ਵਿਗੜ ਜਾਂਦੀ ਹੈ ਅਤੇ ਫਲੀਆਂ ਵਿੱਚ ਬੀਜ ਨਹੀਂ ਪੈਂਦੇ ਜੀ। ਕਿਸਾਨ ਵੀਰੋ, ਜਦੋਂ ਹਵਾ ਦਾ ਤਾਪਮਾਨ 13 ਤੋਂ 25 ਡਿਗਰੀ ਸੈਂਟੀਗ੍ਰੇਡ ਅਤੇ ਨਮੀ ਦੀ ਮਾਤਰਾ 75% ਸ਼ੁੱਧ ਜ਼ਿਆਦਾ ਹੋਵੇ ਤਾਂ ਇਹ ਬਿਮਾਰੀ ਬਹੁਤ ਵੱਧਦੀ ਹੈ। ਇਸ ਬਿਮਾਰੀ ਤੋਂ ਬਚਾਅ ਲਈ ਪਹਿਲੀ ਫਸਲ ਦੇ ਮੁੱਢਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ, ਮਤਲਬ ਕਿ ਜਿਹੜੀ ਪਿਛਲੇ ਸਾਲ ਦੀ ਫਸਲ ਆ ਆਪਣੀ ਉਹਦੇ ਮੁੱਢ ਆਪਾਂ ਨੂੰ ਨਸ਼ਟ ਕਰ ਦੇਣੇ ਚਾਹੀਦੇ ਆ, ਕਿਉਂਕਿ ਫਸਲ ਜਿਹੜੀ ਬਿਮਾਰੀ ਆ ਉਹਦੇ 'ਚ ਪਣਪਦੀ ਹੈ ਜੀ। ਇਸ ਦੇ ਨਾਲ ਹੀ ਜਦੋਂ ਆਪਣੀ ਖੜ੍ਹੀ ਫਸਲ ਦੇ ਵਿੱਚ ਜੇ ਮੰਨ ਲਓ ਹਮਲਾ ਹੁੰਦਾ ਹੈ ਤਾਂ ਇਸ ਬਿਮਾਰੀ ਆਉਣ 'ਤੇ ਰੈਡੋਮਿਲ ਗੋਲਡ ਜਿਹੜੀ ਹੈਗੀ ਆ 250 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਆਪਾਂ ਬਿਜਾਈ ਤੋਂ 60 ਅਤੇ 80 ਦਿਨਾਂ ਦੇ ਬਾਅਦ ਛਿੜਕਾਅ ਕਰਾਂਗੇ ਤਾਂ ਇਸ ਤੋਂ ਵੀ ਜਿਹੜੀ ਹੈਗੀ ਬਿਮਾਰੀ ਹੈ ਇਹ ਤੋਂ ਆਪਾਂ ਨੂੰ ਨਿਜਾਤ ਮਿਲ ਜਾਂਦਾ ਹੈ ਅਤੇ ਫਸਲ ਜਿਹੜੀ ਹੈਗੀ ਹੈ ਜਿਵੇਂ ਕਹਿੰਦੇ ਵੀ ਇਹ 'ਚ ਦਾਣੇ ਨਹੀਂ ਬਣਦੇ, ਫਲੀਆਂ ਨਹੀਂ ਬਣਦੀਆਂ ਤਾਂ ਫਸਲ ਜਿਹੜੀ ਹੈਗੀ ਕਾਰਗੁਜ਼ਾਰੀ ਵਧੀਆ ਰਹਿੰਦੀ ਹੈ, ਝਾੜ ਚੰਗਾ ਆ ਜਾਂਦਾ ਜੀ। ਇਸ ਤੋਂ ਬਾਅਦ ਸਰੋਂ ਤੋਂ ਬਾਅਦ ਗੱਲ ਕਰੀਏ ਤਾਂ ਕਿਸਾਨ ਵੀਰੋ, ਹਾੜੀ ਦੀ ਜਿਹੜੀ ਤੇਲ ਬੀਜ ਦੀ ਅਗਲੀ ਫਸਲ ਉਹ ਅਲਸੀ ਹੈ ਜੀ। ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਲਸੀ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ LC 2063
ਅਤੇ LC20

0: 23 ਹਨ ਜੀ, ਜਿਨ੍ਹਾਂ ਦਾ ਝਾੜ 4.5 ਤੋਂ 4.9 ਕੁਇੰਟਲ ਪ੍ਰਤੀ ਏਕੜ ਹੈ, ਜੋ ਕਿ 158 ਤੋਂ 163 ਦਿਨਾਂ ਵਿੱਚ ਪੱਕ ਜਾਂਦੀਆਂ ਹਨ ਜੀ। ਕਿਸਾਨ ਵੀਰੋ, ਅਸੀਂ ਅਲਸੀ ਦੀ ਬਿਜਾਈ ਅਕਤੂਬਰ ਮਹੀਨੇ ਦੇ ਪਹਿਲੇ ਪੰਦਰਵਾੜੇ ਵਿੱਚ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਕਰ ਸਕਦੇ ਹਾਂ। ਇੱਕ ਏਕੜ ਬਿਜਾਈ ਲਈ ਕਿਸਾਨ ਵੀਰੋ, ਅਲਸੀ ਦਾ 15 ਕਿਲੋ ਜਿਹੜਾ ਬੀਜ ਆ ਉਹ ਡਰਿੱਲ ਨਾਲ ਜਾਂ ਫਿਰ ਪੋਰ ਕੇ ਕਤਾਰ ਤੋਂ ਕਤਾਰ ਦਾ ਫਾਸਲਾ 23 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 7 ਤੋਂ 10 ਸੈਂਟੀਮੀਟਰ ਰੱਖ ਕੇ ਬੀਜਣ ਦੀ ਸਿਫਾਰਿਸ਼ ਕੀਤੀ ਗਈ ਹੈ। ਕਿਸਾਨ ਵੀਰੋ, ਅਲਸੀ ਦੀ ਫਸਲ ਲਈ ਖਾਦਾਂ ਦੀ ਗੱਲ ਕਰੀਏ ਤਾਂ ਇਹਦੇ ਲਈ 55 ਕਿਲੋ ਯੂਰੀਆ ਅਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਾਂ ਅਤੇ ਕੋਸ਼ਿਸ਼ ਕਰੀਏ ਕਿ ਜਿਹੜੀ ਇਹ ਸਿਫਾਰਿਸ਼ ਕੀਤੀ ਖਾਦ ਹੈ, ਚਾਹੇ ਯੂਰੀਆ ਹੈ ਚਾਹੇ ਸੁਪਰ ਫਾਸਫੇਟ ਹੈ, ਉਹ ਆਪਾਂ ਬਿਜਾਈ 'ਤੇ ਹੀ ਪਾ ਦਈਏ ਜੀ। ਅਲਸੀ ਦੀ ਫਸਲ ਵਿੱਚ ਕਿਸਾਨ ਵੀਰੋ, ਨਦੀਨ ਪ੍ਰਬੰਧਨ ਲਈ ਆਪਾਂ 2 ਗੋਡੀਆਂ ਕਰ ਸਕਦੇ ਹਾਂ। ਪਹਿਲੀ ਗੋਡੀ ਬਿਜਾਈ ਤੋਂ 3 ਹਫ਼ਤੇ ਬਾਅਦ ਅਤੇ ਦੂਜੀ ਗੋਡੀ ਜਿਹੜੀ ਹੈ ਕਿ ਬਿਜਾਈ ਤੋਂ 6 ਹਫ਼ਤੇ ਬਾਅਦ ਆਪਾਂ ਕਰਕੇ ਇਹਦੇ ਵਿੱਚ ਨਦੀਨਾਂ ਦੀ ਰੋਕਥਾਮ ਆਪਾਂ ਨਦੀਨਾਂ 'ਤੇ ਕਾਬੂ ਪਾ ਸਕਦੇ ਹਾਂ ਜੀ। ਇਸ ਦੇ ਨਾਲ ਹੀ ਕਿਸਾਨ ਵੀਰੋ, ਅਲਸੀ ਦੀ ਫਸਲ ਨੂੰ ਪੱਕਣ ਤੱਕ 3 ਤੋਂ 4 ਪਾਣੀ ਦੀ ਲੋੜ ਪੈਂਦੀ ਹੈ, ਖਾਸ ਕਰਕੇ ਜਦੋਂ ਫਸਲ ਫੁੱਲ ਫਲਾਕੇ 'ਤੇ ਹੁੰਦੀ ਹੈ ਜੀ, ਕਿਉਂਕਿ ਜਦੋਂ ਉਦੋਂ ਫੁੱਲ ਪੈਂਦੇ ਆ ਤਾਂ ਉਦੋਂ ਜੇ ਫਸਲ ਨੂੰ ਔਲ ਲੱਗੇ ਤਾਂ ਫਿਰ ਫਸਲ ਦੇ ਝਾੜ ਦੇ ਨੁਕਸਾਨ ਹੋਣ ਦੇ ਆਸਾਰ ਵੱਧ ਜਾਂਦੇ ਆ। ਇਸ ਲਈ ਲੋੜ ਅਨੁਸਾਰ 3 ਤੋਂ 4 ਪਾਣੀ ਲਾਉਣੇ ਆ ਅਤੇ ਜੇ ਫੁੱਲ ਫਲਾਕ ਆਉਂਦਾ ਤਾਂ ਫਸਲ ਨੂੰ ਪਾਣੀ ਦੀ ਔੜ ਨਹੀਂ ਰੱਖਣ ਦੇਣੀ ਜੀ। ਕਿਸਾਨ ਵੀਰੋ, ਅਲਸੀ ਦੀ ਫਸਲ ਅਪ੍ਰੈਲ ਦੇ ਮਹੀਨੇ ਵਿੱਚ ਆ ਜਾਂਦੀ ਹੈ, ਮਤਲਬ ਕਿ ਉਹ ਅਪ੍ਰੈਲ ਦੇ ਮਹੀਨੇ ਤੱਕ ਪੱਕ ਜਾਂਦੀ ਹੈ, ਜਿਸ ਨੂੰ ਹੱਥਾਂ ਨਾਲ ਕੱਟਣ ਉਪਰੰਤ ਗਾਹ ਕੇ ਦਾਣੇ ਕੱਢੇ ਜਾ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਸੂਰਜਮੁਖੀ ਦੀ ਗੱਲ ਕਰੀਏ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਦੋਗਲੀਆਂ ਕਿਸਮਾਂ PSH 2080 ਅਤੇ PSH 1962 ਹਨ, ਜਿਨ੍ਹਾਂ ਦਾ ਝਾੜ 8.9 ਤੋਂ 9.8 ਕੁਇੰਟਲ ਪ੍ਰਤੀ ਏਕੜ ਹੈ, ਜੋ ਕਿ 97 ਤੋਂ 99 ਦਿਨਾਂ ਵਿੱਚ ਪੱਕ ਜਾਂਦੀਆਂ ਹਨ ਜੀ। ਕਿਸਾਨ ਵੀਰੋ, ਸੂਰਜਮੁਖੀ ਦੀ ਬਿਜਾਈ ਖੇਤ ਨੂੰ 2 ਤੋਂ 3 ਵਾਰ ਵਧੀਆ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਕਰਨੀ ਚਾਹੀਦੀ ਹੈ, ਜਿਸ ਦੀ ਬਿਜਾਈ ਦਾ ਜਿਹੜਾ ਢੁੱਕਵਾਂ ਸਮਾਂ ਉਹ ਜਨਵਰੀ ਮਹੀਨਾ ਜਿਹੜਾ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤਾ ਗਿਆ ਹੈ ਜੀ। ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬੀਜਣ ਤੋਂ ਪਹਿਲਾਂ ਟੈਗਰਾਨ 35 ਤਾਕਤ ਦਵਾਈ 6 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਵਰਤ ਕੇ ਆਪਾਂ ਬੀਜ ਸੋਧਣਾ ਹੈ ਅਤੇ ਉਸ ਦੇ ਉਪਰੰਤ ਆਪਾਂ ਬਿਜਾਈ ਕਰਨੀ ਹੈ ਜੀ। ਕਿਸਾਨ ਵੀਰੋ, ਸੂਰਜਮੁਖੀ ਦੀ ਬਿਜਾਈ ਅਸੀਂ 2 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਕਤਾਰ ਤੋਂ ਕਤਾਰ ਦਾ ਫਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 30 ਸੈਂਟੀਮੀਟਰ ਰੱਖ ਕੇ ਕਰ ਸਕਦੇ ਹਾਂ। ਫਸਲ ਦੀ ਬਿਜਾਈ ਪੂਰਵ ਪੱਛਮ ਦਿਸ਼ਾ ਵਿੱਚ ਬਣੀਆਂ ਵੱਟਾਂ ਦੇ ਦੱਖਣ ਵਾਲੇ ਪਾਸੇ ਕਰਦੇ ਹਾਂ ਤਾਂ ਇਸ ਦੇ ਨਾਲ ਜਿਹੜਾ ਹੈ ਝਾੜ ਵਧਣ ਦੇ ਆਸਾਰ ਵੀ ਰਹਿੰਦੇ ਹਨ। ਕਿਸਾਨ ਵੀਰੋ, ਸੂਰਜਮੁਖੀ ਦੀ ਫਸਲ ਨੂੰ 50 ਕਿਲੋ ਯੂਰੀਆ ਅਤੇ 75 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਰਾਸਲੀਆਂ ਜਾਂ ਹਲਕੀਆਂ ਜ਼ਮੀਨਾਂ ਵਿੱਚ ਸਿਫਾਰਿਸ਼ ਕੀਤੀ ਯੂਰੀਆ ਨੂੰ 2 ਬਰਾਬਰ ਹਿੱਸਿਆਂ ਵਿੱਚ ਪਹਿਲੀ ਕਿਸ਼ਤ ਬਿਜਾਈ ਸਮੇਂ ਅਤੇ ਦੂਜੀ ਕਿਸ਼ਤ ਬਿਜਾਈ ਤੋਂ 30 ਦਿਨਾਂ ਪਿੱਛੋਂ ਪਾ ਸਕਦੇ ਹਾਂ ਜੀ। ਆਮ ਤੌਰ 'ਤੇ ਜਿਹੜੀਆਂ ਦਰਮਿਆਨੀ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਆਪਾਂ ਜਿਹੜੀ ਹੈਗੀ ਸਾਰੀ ਸਿਫਾਰਿਸ਼ ਕੀਤੀ ਖਾਦ ਜਿਵੇਂ 50 ਕਿਲੋ ਯੂਰੀਆ ਅਤੇ 75 ਕਿਲੋ ਸੁਪਰ ਫਾਸਫੇਟ ਹੈ, ਇਹਨੂੰ ਆਪਾਂ ਬਿਜਾਈ ਵੇਲੇ ਹੀ ਪਾ ਸਕਦੇ ਹਾਂ। ਸੂਰਜਮੁਖੀ ਦੇ ਬੂਟਿਆਂ ਨੂੰ ਡਿੱਗਣ ਤੋਂ ਬਚਾਉਣ ਲਈ ਕਿਸਾਨ ਵੀਰੋ, ਇਹਨੂੰ ਮਿੱਟੀ ਲਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਵੇਂ ਜਿਵੇਂ ਬੂਟੇ ਦਾ ਕੱਦ ਬਣਦਾ ਹੈ ਉੱਤੇ ਫੁੱਲ ਦਾ ਭਾਰ ਬਣਦਾ ਤਾਂ ਫੁੱਲ ਬੂਟਿਆਂ ਦੇ ਡਿੱਗਣ ਦਾ ਅਸਰ ਰਹਿੰਦਾ ਹੈ। ਇਸ ਲਈ ਜਦੋਂ ਫਸਲ ਆਪਣੀ 60 ਤੋਂ 70 ਸੈਂਟੀਮੀਟਰ ਦੀ ਹੁੰਦੀ ਹੈ ਤਾਂ ਇਹਨੂੰ ਆਪਾਂ ਮਿੱਟੀ ਲਾ ਦੇਣੀ ਹੈ। ਕਿਸਾਨ ਵੀਰੋ, ਸੂਰਜਮੁਖੀ ਦੀ ਫਸਲ ਨੂੰ ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਅਨੁਸਾਰ 6 ਤੋਂ 9 ਪਾਣੀਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਵਾਲੀ ਫਸਲ ਵਿੱਚ ਪਹਿਲਾ ਪਾਣੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਅਗਲੇ ਪਾਣੀ 2 ਤੋਂ 3 ਹਫ਼ਤੇ ਦੇ ਵਕਫੇ 'ਤੇ ਲਾਉਣੇ ਚਾਹੀਦੇ ਹਨ। ਅਪ੍ਰੈਲ ਮਈ ਮਹੀਨੇ ਵਿੱਚ ਗਰਮੀ ਹੋਣ ਕਾਰਨ ਇਹ ਵਕਫਾ ਘਟਾ ਕੇ 8 ਤੋਂ 10 ਦਿਨ ਕਰ ਸਕਦੇ ਹਾਂ ਜੀ। ਸੂਰਜਮੁਖੀ ਵਿੱਚ 50% ਤੱਕ ਫੁੱਲ ਪੈਣ ਸਮੇਂ ਦਾਣੇ ਦੇ ਨਰਮ ਅਤੇ ਸਖ਼ਤ ਦੋਧੇ ਸਮੇਂ ਪਾਣੀ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਸਮੇਂ ਔਲ ਲੱਗਣ ਨਾਲ ਫਸਲ ਦਾ ਝਾੜ 21 ਤੋਂ 25% ਤੱਕ ਘੱਟ ਸਕਦਾ ਹੈ ਜੀ। ਕਿਸਾਨ ਵੀਰੋ, ਜੇ ਆਪਾਂ ਵਾਢੀ ਦੀ ਗੱਲ ਕਰੀਏ ਤਾਂ ਜਦੋਂ ਸੂਰਜਮੁਖੀ ਦੇ ਸਿਰਾਂ ਦਾ ਰੰਗ ਹੇਠਲੇ ਪਾਸਿਓਂ ਪੀਲਾ ਭੂਰਾ ਹੋ ਜਾਂਦਾ ਹੈ ਅਤੇ ਫੁੱਲਾਂ ਦੀ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫਸਲ ਕੱਟਣ ਲਈ ਸਮਝ ਲਓ ਤਿਆਰ ਹੋ ਚੁੱਕੀ ਹੈ ਅਤੇ ਇਹਦੀ ਕਟਾਈ ਕਰ ਲੈਣੀ ਚਾਹੀਦੀ ਹੈ। ਕਟਾਈ ਕੀਤੇ ਹੋਏ ਸਿਰਾਂ ਦੀ ਗਹਾਈ ਸੂਰਜਮੁਖੀ ਦੇ ਥਰੈਸ਼ ਨਾਲ ਕਰਕੇ ਦਾਣੇ ਕੱਢ ਸਕਦੇ ਹਾਂ। ਕਿਸਾਨ ਵੀਰੋ, ਇਹ ਸਨ ਹਾੜੀ ਰੁੱਤ ਦੇ ਤੇਲ ਬੀਜਾਂ ਦੇ ਕਾਸ਼ਤਕਾਰੀ ਢੰਗ। ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਕਿਸਾਨ ਵੀਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਕਿਤਾਬ ਪੰਜਾਬ ਦੀਆਂ ਫਸਲਾਂ ਲਈ ਸਿਫਾਰਿਸ਼ਾਂ ਹਾੜੀ ਦਾ ਵੇਰਵਾ ਵੀ ਲੈ ਸਕਦੇ ਹਨ ਜੀ। ਧੰਨਵਾਦ।
1: ਹਾਂਜੀ ਸ਼ਿੰਗਾਰਾ ਸਿੰਘ ਜੀ,
2: ਜੀ
1: ਸ਼ਿੰਗਾਰਾ ਸਿੰਘ ਜੀ,
2: ਹਾਂਜੀ,
1: ਆ ਜਿਹੜਾ ਥੱਦਾ ਫੜ ਕੇ ਬੈਠੇ ਹੱਥ 'ਚ,
2: ਅੱਛਾ,
1: ਸਾਡੇ ਸੱਜਣੇ ਮਿੱਤਰ ਸਨੇਹੀਆਂ ਦੇ ਜਿਹੜੇ ਪੱਤਰ ਆਏ ਆ
2: ਜੀ,
1: ਇਹ ਕਰੀਏ ਫਿਰ ਸਿਲਸਿਲਾ ਸ਼ੁਰੂ
2: ਕਰ ਦਿਓ ਜੀ ਸ਼ੁਰੂ। ਦੇਖੋ ਪਿਆਰ ਆ ਲੋਕਾਂ ਦਾ, ਸਾਡੇ ਸਰੋਤਿਆਂ ਦਾ।
1: ਆ ਚਲੋ ਪੜੋ ਜੀ, ਫਿਰ ਦੇਖੀਏ ਆਪਾਂ ਕਿਹੜੇ ਸੱਜਣ ਗੱਲ ਕਰਦੇ ਆਪਣੇ।
2: ਦੇਖੋ ਜੀ, ਪਿੰਡ ਮਾਧੋਪੁਰ ਨੇੜੇ ਸਰਹੰਦ ਮੰਡੀ
1: ਜੀ,
2: ਬਲਵਿੰਦਰ ਸਿੰਘ ਬਿੱਲਾ ਮਾਧੋਪੁਰੀ, ਗੱਗੀ ਪੱਪੂ ਗਿੰਦੀ, ਹਾਂਜੀ ਗੋਗਨਾ, ਇਹਨਾਂ ਦੇ ਬਹੁਤ ਸਾਰੇ ਸਾਥੀ ਨੇ ਜੀ
1: ਜੀ।
2: ਤੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ
1: ਜੀ,
2: ਤੇ ਇਹਨਾਂ ਦੇ ਵੀ ਬਹੁਤ ਸਾਥੀ ਆਪਣਾ ਫਰਮਾਇਸ਼ ਕਰਦੇ ਆ ਜੀ।
1: ਅੱਛਾ।

0: ਤੇ ਆਹ ਖਤ ਆਇਆ ਜੀ ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ
1: ਜੀ।
0: ਇਹ ਹੈਗਾ ਜੀ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ
1: ਜੀ,
0: ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਨੇ ਜੀ।
1: ਬਹੁਤ ਵਧੀਆ ਗੱਲ ਆ, ਸੁਣਾਈਏ ਫਿਰ ਗਾਣਾ।
0: ਹਾਂ ਸੁਣਾ ਦਿਓ।
1: ਸੁਣਾਓ ਜੀ, ਇਹਨਾਂ ਦੀ ਪਸੰਦ ਸੁਣੋ।
0: ਲਓ ਜੀ
1: ਜੀ
0: ਸੁਣੋ ਜੀ।

0: ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅੱਜ ਰਾਜਨੀਤਿਕ, ਆਰਥਿਕ, ਰੱਖਿਆ, ਊਰਜਾ, ਪੁਲਾੜ, ਹੁਨਰ ਆਦਾਨ ਪ੍ਰਦਾਨ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦਿੱਲੀ ਵਿੱਚ ਦੁਵੱਲੀ ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਆਪਸੀ ਹਿੱਤ ਦੇ ਅਹਿਮ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਪੱਛਮੀ ਏਸ਼ੀਆ ਅਤੇ ਕਾਲਾ ਸਾਗਰ ਖੇਤਰ ਵਿੱਚ ਚੱਲ ਰਹੇ ਟਕਰਾਅ ਸ਼ਾਮਲ ਨੇ। ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਗੱਲਬਾਤ ਅਤੇ ਕੂਟਨੀਤੀ ਹੀ ਟਕਰਾਅ ਨੂੰ ਹੱਲ ਕਰਨ ਦਾ ਇੱਕੋ ਇੱਕ ਰਸਤਾ ਹੈ ਅਤੇ ਭਾਰਤ ਸ਼ਾਂਤੀ ਯਤਨਾਂ ਵਿੱਚ ਸਹਿਯੋਗ ਕਰਨ ਲਈ ਤਿਆਰ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਰੂਸ ਦੀ ਅੰਤਰਰਾਸ਼ਟਰੀ ਉਦਯੋਗਿਕ ਪ੍ਰਦਰਸ਼ਨੀ ਇਨੋਪ੍ਰੋਮ ਇੰਡੀਆ ਦਾ ਸਵਾਗਤ ਕੀਤਾ, ਜੋ ਕਿ 9 ਸਤੰਬਰ ਤੋਂ ਅੱਜ ਤੱਕ ਭਾਰਤ ਵਿੱਚ ਪਹਿਲੀ ਵਾਰ ਆਯੋਜਿਤ ਕੀਤੀ ਗਈ। ਇਹ ਪ੍ਰਦਰਸ਼ਨੀ ਵਪਾਰ ਅਤੇ ਉਦਯੋਗਿਕ ਸਬੰਧਾਂ ਨੂੰ ਹੋਰ ਵਧਾਉਣ ਵਿੱਚ ਆਪਣੀ ਅਹਿਮੀਅਤ ਨੂੰ ਦਰਸਾਉਂਦੀ ਹੈ। ਦੋਹਾਂ ਨੇਤਾਵਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਦੋਵੇਂ ਆਗੂ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਜਾਰੀ ਰੱਖਣ ਲਈ ਸਹਿਮਤ ਹੋਏ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ 24ਵੇਂ ਭਾਰਤ ਰੂਸ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰੂਸ ਆਉਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਸੱਦਾ ਸਵੀਕਾਰ ਕਰ ਲਿਆ ਹੈ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕੱਲ੍ਹ ਸ਼ੁਰੂ ਹੋ ਰਹੇ 18ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਮੰਚ ਪੂਰੀ ਤਰ੍ਹਾਂ ਤਿਆਰ ਹੈ। ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਮਿਸਰ ਦੇ ਰਾਸ਼ਟਰਪਤੀ ਅਬਦੁਲ ਫਾਤਾ ਅਲ ਸੀਸੀ, ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ, ਇਰਾਨ ਦੇ ਰਾਸ਼ਟਰਪਤੀ ਮਸੂਦ ਪਜਿਸ਼ਕਿਨ ਅਤੇ ਅਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਸਮੇਤ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ। 2026 ਬ੍ਰਿਕਸ ਸੰਮੇਲਨ ਦਾ ਵਿਸ਼ਾ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਦਾ ਨਿਰਮਾਣ ਹੈ। ਸੰਮੇਲਨ ਕੱਲ੍ਹ ਬ੍ਰਿਕਸ ਮੈਂਬਰ ਦੇਸ਼ਾਂ ਦੀ ਮੀਟਿੰਗ ਨਾਲ ਸ਼ੁਰੂ ਹੋਏਗਾ, ਜਿਸ ਦਾ ਵਿਸ਼ਾ ਵਿਸ਼ਵ ਸੰਸਥਾਵਾਂ ਨੂੰ ਹੋਰ ਸਮਾਵੇਸ਼ੀ ਬਣਾਉਣਾ ਅਤੇ ਬਹੁਪੱਖੀਵਾਦ ਨੂੰ ਮਜ਼ਬੂਤ ਕਰਨਾ। ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾ ਭਾਰਤ ਮੰਡਪਮ ਵਿਖੇ ਇੰਡੀਆ ਇਨੋਵੇਟ ਪ੍ਰਦਰਸ਼ਨੀ ਦਾ ਵੀ ਦੌਰਾ ਕਰਨਗੇ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜਿਸ਼ਕਿਨ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚ ਗਏ ਨੇ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਰਾਜ ਮੰਤਰੀ ਸ਼ਾਂਤਨੂ ਠਾਕੁਰ ਨੇ ਉਹਨਾਂ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਅਤੇ ਇਰਾਨ ਮਜ਼ਬੂਤ ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਤੇ ਆਧਾਰਿਤ ਸੱਭਿਆਚਾਰਕ ਸੰਬੰਧ ਸਾਂਝੇ ਕਰਦੇ ਨੇ। ਉਹਨਾਂ ਅੱਗੇ ਕਿਹਾ ਕਿ ਬ੍ਰਿਕਸ ਭਾਈਵਾਲਾਂ ਦੇ ਰੂਪ ਵਿੱਚ ਦੋਵੇਂ ਦੇਸ਼ ਸਾਂਝੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਲਈ ਕੰਮ ਕਰ ਰਹੇ ਨੇ। ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਾਹ ਅਲ ਸੀਸੀ ਅੱਜ ਸ਼ਾਮੀ ਨਵੀਂ ਦਿੱਲੀ ਪਹੁੰਚੇ। ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਹਵਾਈ ਅੱਡੇ 'ਤੇ ਉਹਨਾਂ ਦਾ ਸਵਾਗਤ ਕੀਤਾ। ਨਾਈਜੀਰੀਆ ਦੇ ਉਪ ਰਾਸ਼ਟਰਪਤੀ ਕਾਸ਼ਿਮ ਸੈਟੀਮਾ ਵੀ 18ਵੇਂ ਬ੍ਰਿਕਸ ਸੰਮੇਲਨ ਲਈ ਨਵੀਂ ਦਿੱਲੀ ਪਹੁੰਚ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIRRNews ਜਲੰਧਰ। ਭਾਰਤੀ ਜਨਤਾ ਪਾਰਟੀ ਪੰਜਾਬ ਭਾਜਪਾ ਦਾ ਨਾਰਾ ਨਸ਼ਾ ਮੁਕਾਉਣਾ ਸਾਰਾ ਦੇ ਨਾਰੇ ਨਾਲ ਰਾਜਵਿਆਪੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਸ਼ੁਰੂ ਕਰ ਰਹੀ ਹੈ। 18 ਸਤੰਬਰ ਤੋਂ 4 ਪੜਾਵਾਂ ਵਿੱਚ ਸ਼ੁਰੂ ਹੋ ਰਹੀ ਇਹ ਯਾਤਰਾ 13 ਦਿਨਾਂ ਤੱਕ ਜਾਰੀ ਰਹੇਗੀ ਅਤੇ ਨਸ਼ਿਆਂ ਵਿਰੁੱਧ ਲੜਾਈ ਨੂੰ ਇੱਕ ਵਿਸ਼ਾਲ ਜਨਤਕ ਲਹਿਰ ਵਿੱਚ ਬਦਲਣ ਲਈ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਇਕਜੁੱਟ ਕਰੇਗੀ। ਇਹ ਐਲਾਨ ਬੀਜੇਪੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਚੰਡੀਗੜ੍ਹ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
1: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਦਾ ਸੰਕਲਪ ਲਿਆ। ਅਸੀਂ ਪੰਜਾਬ ਵਿੱਚ ਨਸ਼ਾ ਵਿਰੁੱਧ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ। ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਭਾਰਤੀ ਜਨਤਾ ਪਾਰਟੀ ਨਸ਼ਾ ਵਿਰੁੱਧ ਲੜਾਈ ਨੂੰ ਇੱਕ ਵਿਆਪਕ ਜਨਤਕ ਅੰਦੋਲਨ ਬਣਾਉਣ ਜਾ ਰਹੀ ਹੈ। ਨਸ਼ਾ ਮੁਕਤ ਪੰਜਾਬ ਯਾਤਰਾ 13 ਦਿਨ ਵਿੱਚ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਨੂੰ ਕਵਰ ਕਰੇਗੀ। ਲਗਭਗ 4000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਇਹ ਨਸ਼ੇ ਵਿਰੁੱਧ ਯਾਤਰਾ।
0: ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਨਸ਼ਿਆਂ ਦਾ ਖਤਰਾ ਨਾ ਸਿਰਫ ਇੱਕ ਮਨੁੱਖੀ ਦੁਖਾਂਤ ਹੈ, ਸਗੋਂ ਰਾਸ਼ਟਰੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹੈ। ਸਮਾਜਿਕ ਨਿਆਂ ਅਤੇ ਅਧਿਕਾਰਾਂ ਬਾਰੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਬੀਜੇਪੀ ਗੱਠਜੋੜ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੀ ਪਾਰਟੀ ਦੋਵਾਂ ਧਿਰਾਂ ਨਾਲ ਰਲ ਕੇ ਚੋਣਾਂ ਲੜਨ ਲਈ ਤਿਆਰ ਹੈ। ਸ਼੍ਰੀ ਅਠਾਵਲੇ ਨੇ ਅੱਜ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਲ ਕੇ ਲੜਨੀਆਂ ਚਾਹੀਦੀਆਂ ਨੇ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਰਿਪਬਲਿਕਨ ਪਾਰਟੀ ਆਫ ਇੰਡੀਆ ਇਹਨਾਂ ਦੋਹਾਂ ਪਾਰਟੀਆਂ ਨੂੰ ਹਮਾਇਤ ਦੇਵੇਗੀ। ਉਹਨਾਂ ਕਿਹਾ ਕਿ ਸੂਬੇ ਅੰਦਰ ਅਕਾਲੀ ਬੀਜੇਪੀ ਗੱਠਜੋੜ ਵਿੱਚ ਸ਼ਾਮਲ ਹੋ ਕੇ ਪਾਰਟੀ ਅਹਿਮ ਭੂਮਿਕਾ ਨਿਭਾ ਸਕਦੀ ਹੈ।
2: ਆਨੇ ਵਾਲੇ ਵਿਧਾਨ ਸਭਾ ਕੇ ਚੁਣਾਵ ਮੇ ਮੁਝੇ ਲਗਤਾ ਹੈ ਕਿ ਬੀਜੇਪੀ ਔਰ ਅਕਾਲੀ ਦਲ ਨੇ ਇੱਕ ਸਾਥ ਆਣਾ ਚਾਹੀਏ ਔਰ ਰਿਪਬਲਿਕਨ ਪਾਰਟੀ ਕੋ ਵੀ ਸਾਥ ਮੇ ਰੱਖਣਾ ਚਾਹੀਏ। ਕੁਛ ਸੀਟੇ ਰਿਪਬਲਿਕਨ ਪਾਰਟੀ ਕੋ ਮਿਲਣੀ ਚਾਹੀਏ ਔਰ ਇਸ ਪਾਰਟੀ ਕਾ ਸਾਥ ਅਗਰ

0: ਹੁਣੇ ਤੁਸੀਂ ਗੁਲਾਮ ਅਲੀ ਦੀ ਗਾਈ ਕੇ ਗਜ਼ਲ ਸਮਾਤ ਫਰਮਾ ਰਹੇ ਸੀ।
1: ਹੈਲੋ,
2: ਯਹ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦੀ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦੀ ਇਨਕਮ ਟੈਕਸ ਡਿਪਾਰਟਮੈਂਟ।
3: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਮਿੱਠਾ ਬੋਲਣ ਦਾ ਹੁਨਰ ਸਿੱਖ ਲਓ ਜਨਾਬ, ਕਿਉਂਕਿ ਲਫ਼ਜ਼ਾਂ ਦੇ ਵੀ ਜ਼ਾਇਕੇ ਹੁੰਦੇ ਨੇ। ਕੋਈ ਉਗਲਦਾ ਹੈ ਜ਼ਹਿਰ ਇੱਥੇ ਤੇ ਕਿਸੇ ਦੇ ਬੋਲ ਇਲਾਹੀ ਗਾਇਕੇ ਹੁੰਦੇ ਨੇ। ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਪੂਜਾ ਹੰਡਾ ਦੀ ਪਿਆਰ ਭਰੀ ਨਮਸਕਾਰ। ਜੀ ਹਾਂ ਦੋਸਤੋ, ਅੱਜ ਦੇ ਇਸ ਖੂਬਸੂਰਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਜ਼ਿੰਦਗੀ ਹਸੀਨ ਹੈ ਜੇ ਬੋਲਾਂ ਵਿੱਚ ਪਿਆਰ ਹੈ, ਹਰ ਇੱਕ ਲਫ਼ਜ਼ ਜਿਵੇਂ ਕੋਈ ਸੁਰੀਲੀ ਤਾਰ ਹੈ।

0: ਸੋਨੀ ਮਹਿਵਾਲ ਫਿਲਮ ਦੇ ਵਿਚ ਤੁਸੀਂ ਇਹ ਗੀਤ ਅਨਵਰ ਤੇ ਆਸ਼ਾ ਬੋਸਲੇ ਦੀਆਂ ਆਵਾਜ਼ਾਂ ਦੇ ਵਿਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਵਿਚ ਅਗਲਾ ਗੀਤ ਤੁਹਾਨੂੰ ਸੁਣਾਵਾਂਗੀ। ਆਇਆ ਸਾਵਨ ਝੁੰਮਕੇ ਫਿਲਮ ਦੇ ਵਿਚੋਂ ਲਿਆ ਮੁਹੰਮਦ ਰਫੀ ਦੀ ਆਵਾਜ਼ ਦੇ ਵਿਚ। ਦੋਸਤੋ ਸਿਆਣੇ ਕਹਿੰਦੇ ਆ ਕਿ ਸਰੀਰ ਤੇ ਲੱਗੀ ਸੱਟ ਜਾਂ ਜ਼ਖਮ ਤਾਂ ਸਮੇਂ ਦੇ ਨਾਲ ਭਰ ਜਾਂਦਾ ਪਰ ਸ਼ਬਦਾਂ ਦਾ ਮਾਰਿਆ ਹੋਇਆ ਇਨਸਾਨ ਕਦੇ ਵੀ ਨਹੀਂ ਸੰਭਲਦਾ। ਬੋਲੇ ਗਏ ਕੌੜੇ ਸ਼ਬਦ ਸਿੱਧੇ ਦਿਲ ਤੇ ਵਾਰ ਕਰਦੇ ਨੇ ਤੇ ਇਨ੍ਹਾਂ ਦੇ ਜ਼ਖਮ ਉਮਰ ਭਰ ਹਰੇ ਰਹਿੰਦੇ ਨੇ। ਇਸੇ ਲਈ ਤਾਂ ਕਿਹਾ ਜਾਂਦਾ ਹੈ ਕਮਾਨੋ ਛੁੱਟਿਆ ਤੀਰ ਤੇ ਮੂੰਹੋਂ ਨਿਕਲਿਆ ਬੋਲ ਕਦੇ ਵੀ ਵਾਪਸ ਨਹੀਂ ਆਉਂਦਾ।
1: ਨਜ਼ਰ ਵੋ ਜੋ ਦੁਸ਼ਮਨ ਪੇ ਭੀ ਮਿਹਰਬਾਨ ਹੋ, ਨਜ਼ਰ ਵੋ ਜੋ ਦੁਸ਼ਮਨ ਪੇ ਭੀ ਮਿਹਰਬਾਨ ਹੋ,

ਦੋਸਤੋ ਜਦੋਂ ਕੋਈ ਇਨਸਾਨ ਗੁੱਸੇ ਵਿੱਚ ਆ ਕੇ ਅਪ ਸ਼ਬਦ ਬੋਲਦਾ ਹੈ ਤਾਂ ਬਾਅਦ ਵਿੱਚ ਕਹਿੰਦਾ ਅਫਸੋਸ ਮੇਰੇ ਮੂੰਹੋਂ ਇਹ ਸ਼ਬਦ ਉੱਧਰ ਹੀ ਨਿਕਲ ਗਏ ਤਾਂ ਗੱਲ ਮੰਨ ਲੈਣੀ ਇੰਨੀ ਸੌਖੀ ਨਹੀਂ ਹੁੰਦੀ ਕਿਉਂਕਿ ਸ਼ਬਦ ਅਚਾਨਕ ਨਿਕਲ ਸਕਦੇ ਨੇ ਪਰ ਅਕਸਰ ਇਨਸਾਨ ਦੇ ਅੰਦਰ ਨਫ਼ਰਤ ਭਰੇ ਬੀਜ ਪਹਿਲਾਂ ਹੀ ਬੀਜੇ ਹੁੰਦੇ ਨੇ ਗੁੱਸਾ ਸਿਰਫ ਉਸ ਨੂੰ ਪੁੰਗਰਨ ਦਾ ਮੌਕਾ ਦਿੰਦਾ ਸੋ ਗੁੱਸੇ ਸਮੇਂ ਬੋਲੇ ਗਏ ਸ਼ਬਦਾਂ ਨੂੰ ਅਣਡਿੱਠਾ ਨਹੀਂ ਕਰਨਾ ਚਾਹੀਦਾ ਅਤੇ ਉਸ ਤੇ ਗੌਰ ਕਰਨੀ ਚਾਹੀਦੀ ਹੈ ਗੁੱਸਾ ਉਤਰ ਜਾਂਦਾ ਹੈ ਪਰ ਗੁੱਸੇ ਵਿੱਚ ਬੋਲੇ ਗਏ ਸ਼ਬਦਾਂ ਦੇ ਨਿਸ਼ਾਨ ਸਾਹਮਣੇ ਵਾਲੇ ਇਨਸਾਨ ਦੇ ਦਿਲ ਤੇ ਸਦਾ ਲਈ ਛੱਪ ਜਾਂਦੇ ਨੇ ਕਈ ਵਾਰੀ ਤਾਂ ਕੁਝ ਸ਼ਬਦਾਂ ਨੂੰ ਭੁਲਾਉਣ ਲਈ ਮੁੱਦਤਾਂ ਲੱਗ ਜਾਂਦੀਆਂ ਨੇ ਤੇ ਕਈ ਵਾਰੀ ਇਨਸਾਨ ਵੱਲੋਂ ਬੋਲੀ ਗਈ ਸੌਰੀ ਵੀ ਕੰਮ ਨਹੀਂ ਕਰਦੀ ਸੋ ਆਪਾਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਕਿ ਗੁੱਸੇ ਦੇ ਵਿੱਚ ਵੀ ਹਮੇਸ਼ਾ ਆਪਣੀ ਜ਼ੁਬਾਨ ਤੇ ਕਾਬੂ ਰੱਖੀਏ ਪਰ ਪ੍ਰੋਗਰਾਮ ਦੇ ਵਿੱਚ ਗੀਤ ਤੁਹਾਡੇ ਮਨੋਰੰਜਨ ਦੇ ਲਈ ਲਗਾਤਾਰ ਚੱਲ ਰਹੇ ਨੇ ਤੇ ਹੁਣ ਅਗਲਾ ਗੀਤ ਤੁਹਾਡੇ ਲਈ ਲੈ ਕੇ ਆਏ ਹਾਂ ਅਜ਼ਹਰ ਫਿਲਮ ਦੇ ਵਿੱਚੋਂ ਲਿਆ ਅਰਮਾਨ ਮਲਿਕ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਸ ਨੂੰ ਸੰਗੀਤ ਦਿੱਤਾ ਹੈ ਅਰਮਾਨ ਮਲਿਕ ਨੇ ਤੇ ਲਿਖਿਆ ਰਸ਼ਮੀ ਬਿਰਾਗ ਨੇ

ਦੋਸਤੋ ਅਸੀਂ ਅਕਸਰ ਕਹਿੰਦੇ ਹਾਂ ਕਿ ਜ਼ਿੰਦਗੀ ਬਹੁਤ ਮੁਸ਼ਕਿਲ ਹੈ ਪਰ ਸੱਚ ਤਾਂ ਇਹ ਹੈ ਕਿ ਜ਼ਿੰਦਗੀ ਮੁਸ਼ਕਿਲ ਨਹੀਂ ਸਾਡੇ ਬੋਲ ਸਾਡੀ ਜ਼ੁਬਾਨ ਉਸ ਨੂੰ ਮੁਸ਼ਕਿਲ ਬਣਾ ਦਿੰਦੀ ਹੈ ਲਫ਼ਜ਼ ਹੀ ਹੁੰਦੇ ਨੇ ਜੋ ਦਿਲ ਜਿੱਤ ਲੈਂਦੇ ਨੇ ਅਤੇ ਇਹ ਲਫ਼ਜ਼ ਹੀ ਹੁੰਦੇ ਨੇ ਜੋ ਦਿਲ ਚੀਰ ਵੀ ਦਿੰਦੇ ਨੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਸੱਚਮੁੱਚ ਹਸੀਨ ਬਣੇ ਤਾਂ ਸਾਨੂੰ ਆਪਣੇ ਬੋਲਾਂ ਦੇ ਵਿੱਚ ਮਿਠਾਸ ਘੁਲਣੀ ਪਵੇਗੀ ਗੁੱਸੇ ਵਿੱਚ ਆ ਕੇ ਬਾਣ ਚਲਾਉਣੇ ਬੰਦ ਕਰਨੇ ਪੈਣਗੇ ਅਤੇ ਫਿਰ ਮਿੱਠਾ ਮਿੱਠਾ ਬੋਲਣਾ ਪਏਗਾ ਮਿੱਠੀਆਂ ਮਿੱਠੀਆਂ ਬਾਤਾਂ ਕਰਨੀਆਂ ਪੈਣਗੀਆਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਵੀ ਮਿੱਠੀ ਮਿੱਠੀ ਬਾਤਾਂ ਦੀ ਗੱਲ ਕਰ ਰਿਹਾ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਆਪ ਕੀ ਖਾਤਿਰ ਫਿਲਮ ਦੇ ਵਿੱਚੋਂ ਅਤੇ ਇਸ ਗੀਤ ਨੂੰ ਲਿਖਿਆ ਸਮੀਰ ਨੇ ਅਤੇ ਸੰਗੀਤ ਨਿਰਦੇਸ਼ਨ ਹਮੀਸ਼ ਰੇਸ਼ਮੀਆ ਦਾ

ਤੁਸੀਂ ਹਮੇਸ਼ਾ ਹੀ ਮਿੱਠਾ ਬੋਲੋ, ਕਦੇ ਵੀ ਕੌੜੇ ਬੋਲ ਨਾ ਬੋਲੋ, ਕਿਉਂਕਿ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਵਸਦਾ ਹੈ। ਕਿਸੇ ਦਾ ਵੀ ਦਿਲ ਨਾ ਦਿਖਾਓ, ਕਿਉਂਕਿ ਸਾਰੇ ਦਿਲ ਕੀਮਤੀ ਮੋਤੀਆਂ ਵਰਗੇ ਹੁੰਦੇ ਨੇ। ਜ਼ੁਬਾਨ ਚੋਂ ਨਿਕਲੀ ਗੱਲ ਪਿੱਠ ਪਿੱਛੇ ਕੀਤੀ ਕੰਧਾਲ ਹੁੰਦੀ ਹੈ। ਮਿੱਠਾ ਬੋਲੋ ਸੱਜਣਾ, ਮਿੱਠੇ ਬੋਲਾਂ ਦੀ ਦੁਨੀਆਂ ਮੁਰੀਦ ਹੁੰਦੀ ਹੈ। ਜੇ ਰਿਸ਼ਤੇ ਬਚਾਉਣੇ ਨੇ ਤਾਂ ਬੋਲਾਂ ਦੇ ਵਿੱਚ ਨਰਮੀ ਰੱਖੋ, ਕਿਉਂਕਿ ਬਹਿਸ ਨਾਲ ਉਹ ਮੁਸਕਰਾਹਟ ਹਮੇਸ਼ਾ ਜਿੱਤਦੀ ਹੈ। ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾ ਰਹੇ ਹਾਂ। ਕਾਈ ਪੋਚੇ ਫਿਲਮ ਦੇ ਵਿੱਚ ਲਿਆ, ਮਿਲੇਨੀਅਰ ਦੀ ਆਵਾਜ਼ ਦੇ ਵਿੱਚ ਗਾਇਆ। ਗੀਤ ਲਿਖਿਆ ਸਾਵੰਤ ਕਿਰਕਰੇ ਨੇ ਤੇ ਸੰਗੀਤ ਬੱਧ ਕੀਤਾ ਅਮਿਤ ਤ੍ਰਿਵੇਦੀ ਨੇ।

ਕੁਝ ਜ਼ਖਮਾਂ ਨੂੰ ਦਵਾਈ ਵੀ ਨਹੀਂ ਸਿਰਫ ਆਪਣੇਪਨ ਭਰੇ ਸ਼ਬਦਾਂ ਦੀ ਲੋੜ ਹੁੰਦੀ ਹੈ ਕਈ ਵਾਰ ਕਿਸੇ ਆਪਣੇ ਦਾ ਕਲਾਵੇ ਵਿੱਚ ਲੈ ਕੇ ਇਹ ਕਹਿ ਦੇ ਨਾ ਮੈਂ ਹਾਂ ਤੇਰੇ ਨਾਲ ਤੈਨੂੰ ਦੱਸ ਕਾਹਦਾ ਫਿਕਰ ਹੈ ਇਹੋ ਜਿਹੇ ਸ਼ਬਦ ਇਨਸਾਨ ਦੀ ਦਿਲ ਲਈ ਸਭ ਤੋਂ ਵੱਡੀ ਮੱਲਮ ਪੱਟੀ ਬਣ ਜਾਂਦੇ ਨੇ ਆਓ ਜਿੱਥੇ ਵੀ ਕਿਸੇ ਨੂੰ ਸਾਡੇ ਸਾਥ ਹੌਸਲੇ ਦੀ ਲੋੜ ਹੋਵੇ ਉੱਥੇ ਆਪਣੇ ਸ਼ਬਦਾਂ ਦੀ ਪੱਟੀ ਜ਼ਰੂਰ ਬੰਨੀਏ ਇਸ ਲਈ ਕੋਈ ਪੈਸਾ ਨਹੀਂ ਲੱਗਦਾ ਪਰ ਅਸਰ ਬੇਹੱਦ ਕੀਮਤੀ ਹੁੰਦਾ ਹੈ ਖਾਸ ਕਰਕੇ ਬੁਢਾਪੇ ਵਿੱਚ ਮਾਪਿਆਂ ਨੂੰ ਦਵਾਈਆਂ ਨਾਲੋਂ ਇਹੋ ਜਿਹੀਆਂ ਮੱਲਮ ਪੱਟੀਆਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਹੁਣ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਅਰਜੀਤ ਸਿੰਘ ਤੇ ਅਸੀਸ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਕਪੂਰ ਐਂਡ ਸੰਸ ਫਿਲਮ ਦੇ ਵਿੱਚ

ਦੋਸਤੋ ਅਕਸਰ ਇਹ ਵੀ ਕਹਿੰਦੇ ਆ ਕਿ ਇਨਸਾਨ ਦੇ ਸ਼ਬਦਾਂ ਤੇ ਨਹੀਂ ਉਸਦੇ ਇਰਾਦਿਆਂ ਤੇ ਸਾਨੂੰ ਗੌਰ ਕਰਨਾ ਚਾਹੀਦਾ ਹੈ। ਕਈ ਵਾਰੀ ਕਿਸੇ ਦੇ ਗੁੱਸੇ ਦੇ ਵਿੱਚ ਡਾਂਟਣਾ ਝਿੜਕਣਾ ਅਕਸਰ ਉਸਦੇ ਪਿੱਛੇ ਤੁਹਾਡਾ ਹੀ ਭਲਾ ਛੁਪਿਆ ਹੁੰਦਾ ਹੈ। ਕੋਈ ਤੁਹਾਡੀ ਮੁਸਕਰਾਹਟ ਨੂੰ ਜੇਕਰ ਕਿਸੇ ਵੇਲੇ ਕੌੜੇ ਸ਼ਬਦਾਂ ਦੇ ਨਾਲ ਉਸਨੂੰ ਫਿੱਕੀ ਵੀ ਕਰ ਦਿੰਦਾ ਹੈ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਉਸੇ ਵੇਲੇ ਉਸਦਾ ਜਵਾਬ ਦਿੱਤਾ ਜਾਵੇ। ਤੁਹਾਡੀ ਚੁੱਪੀ ਸਮੇਂ ਦਾ ਇੰਤਜ਼ਾਰ ਤੁਹਾਨੂੰ ਕਈ ਵਾਰੀ ਸੱਚਾਈ ਦੇ ਰੂਬਰੂ ਕਰਵਾ ਦਿੰਦਾ ਹੈ, ਉਹਨੇ ਕੌੜੇ ਸ਼ਬਦਾਂ ਦੇ ਪਿੱਛੇ ਦੇ ਅਰਥਾਂ ਨੂੰ ਸਮਝਾ ਦਿੰਦਾ ਹੈ। ਤੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ, ਤੁਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣ ਰਹੇ ਹੋ। ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਮੌਸਮ ਇਕਰਾਰ ਕੇ ਦੋ ਪਲ ਪਿਆਰ ਕੇ, ਇਸ ਫਿਲਮ ਦੇ ਵਿੱਚੋਂ ਲਿਆ, ਬ੍ਰਿਜੇਸ਼ ਸੰਧਾਲੀਆ ਤੇ ਸਾਥੀਆਂ ਦਾ ਗਾਇਆ।

ਜੀ ਦੋਸਤੋ, ਜਦੋਂ ਅਸੀਂ ਬੋਲਣ ਤੋਂ ਪਹਿਲਾਂ ਸੋਚਣ ਦਾ ਸੰਸਕਾਰ ਆਪਣੇ ਆਪ ਦੇ ਵਿੱਚ ਲੈ ਆਵਾਂਗੇ ਤਾਂ ਫਿਰ ਜਿਹੋ ਜਿਹਾ ਅਸੀਂ ਸੋਚਾਂਗੇ ਉਹੋ ਜਿਹੇ ਹੀ ਸਾਡੇ ਅੰਦਰੋਂ ਬੋਲ ਨਿਕਲਣਗੇ। ਇਸੇ ਦੇ ਨਾਲ, ਇਸੇ ਸੰਦੇਸ਼ ਦੇ ਨਾਲ ਅੱਜ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਮੈਨੂੰ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇ ਦਿਓ, ਪਰ ਆਕਾਸ਼ਵਾਣੀ ਦੇ ਅਲੱਗ ਅਲੱਗ ਸਿਲਸਿਲਿਆਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ।

ਹੁਣੇ ਤੁਸੀਂ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਸਾਥੀਆਂ ਤੋਂ ਨਿਰਧਾਰਿਤ ਰਾਗਾਂ ਵਿੱਚ ਸ਼ਬਦ ਗਾਇਨ ਸਰਵਨ ਕਰ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 10 ਵੱਜ ਚੁੱਕੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਵਪਾਰ ਫੋਰਮ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਬ੍ਰਿਕਸ ਦੇਸ਼ ਵਿਆਪੀ ਨਵੀਨਤਾ ਅਤੇ ਹੱਲਾਂ ਦੇ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਸੁਰਸ਼ਨਕਾਰ ਪ੍ਰੋਗਰਾਮ ਸੁਣ ਰਹੇ ਹੋ ਅਤੇ ਆਓ ਹੁਣ ਇਸ ਪ੍ਰੋਗਰਾਮ ਦੇ ਵਿੱਚ ਇੱਕ ਪੰਜਾਬੀ ਫਿਲਮੀ ਗੀਤ ਸੁਣਦੇ ਹਾਂ। ਫਿਲਮ ਗੁੱਡੀ ਚੋਲਿਆ ਗੀਤ ਸੁਣਦੇ ਹਾਂ। ਇਸ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਨੇ।

ओहो जी जिंद जान लुटावांगे फुल गुत्थ च न टंगे अगर फुल गुत्थ

ਸ਼ਹਿਰ ਬੰਬਈ ਵਿੱਚ

0: ਕੱਛੇ ਸਵਾ ਲਾਂਗਾ ਨੀ ਜਦ ਉਹ ਪਾਟ ਗਈ ਮੈਂ ਕੱਛੇ ਸਵਾ ਲਾਂਗਾ ਕਿ ਜਦ ਉਹ ਪਾਟ ਗਈ ਮੈਂ ਕੱਛੇ ਸਵਾ ਲਾਂਗਾ।
1: ਆਓ ਅੱਜ ਦੇ ਇਸ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਹੁਣ ਜੋਤੀ ਨੂਰਾ ਅਤੇ ਸੁਲਤਾਨਾ ਨੂਰਾ ਦੀਆਂ ਆਵਾਜ਼ਾਂ ਦੇ ਵਿੱਚ ਸੂਫੀਆਨਾ ਕਲਾਮ ਸੁਣਦੇ ਹਾਂ।

ਜੋਤੀ ਨੂਰਾ ਤੇ ਸੁਲਤਾਨਾ ਨੂਰਾ ਦੀਆਂ ਆਵਾਜ਼ਾਂ ਦੇ ਵਿੱਚ ਗਾਏ ਇਸ ਸੂਫੀਆਨਾ ਕਲਾਮ ਦੇ ਨਾਲ ਹੀ ਅੱਜ ਦਾ ਸੁਰਸ਼ਨ ਘਰ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਰਗਮ। ਸਰਗਮ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੀਤ ਸੁਣਦੇ ਹਾਂ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਗਾਇਆ ਕਿਸਮਤ ਫਿਲਮ ਦੇ ਵਿੱਚੋਂ।

0: ਜੇ ਮੁੰਡੇ ਹੋ ਤੂੰ ਮੈਨੂੰ ਨੱਚਦੀ ਵੇਖਣਾ ਗੀਤ ਜਾ ਕੇ ਰਿਹਾ ਤੁਸੀਂ ਕੇਵਲ ਆਪਣੀ ਹੋਟਲ ਨਰਿੰਦਰ ਬਾਬਾ ਜੀ ਦੇ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਮੈਂ ਤੁਹਾਡਾ ਦੋਸਤ ਹਾਂ ਇਸ ਵੇਲੇ ਤੁਹਾਡੇ ਨਾਲ ਜੁੜਿਆ ਹੋਇਆ ਸੋ ਅਗਲੇ ਕਾਲਰ ਦੋਸਤ ਪਹੁੰਚੇ ਨੇ ਜੀ ਦੇਖਦੇ ਹਾਂ ਕੌਣ ਹੈ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਗਾਤ ਵਿੱਚ
1: ਤੁਹਾਡਾ ਬਹੁਤ ਧੰਨਵਾਦ ਗਿਆਨ ਸਿੰਘ ਖਿੰਡਾ ਪਿੰਡ ਲੋਹਾ ਠਾਕਰਾ ਜ਼ਿਲ੍ਹਾ ਫਿਰੋਜ਼ਪੁਰ
0: ਹਾਂਜੀ ਗਿਆਨ ਸਿੰਘ ਜੀ ਕੀ ਹਾਲ ਚਾਲ ਨੇ ਤੁਹਾਡੇ
1: ਬਿਲਕੁਲ
0: ਠੀਕ ਹੈ ਸਰ ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਜੀ ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ
1: ਧੰਨਵਾਦ
0: ਥੈਂਕ ਯੂ ਜੀ

0: ਦੇਖੋ ਜੀ, ਕਿੰਨਾ ਤੇਰੀ ਯਾਦ ਨੇ ਸਤਾਇਆ ਸੱਜਣਾ ਵੇ ਤੈਨੂੰ ਕੀ ਦੱਸੀਏ। ਕੀ ਦੱਸੀਏ ਫਿਰ ਸੈਕੰਡ ਕਲੀਅਰ ਸਾਹਿਬ ਦੇ ਵਾਸਤੇ ਵੀ ਇੱਥੇ ਪ੍ਰੋਗਰਾਮ ਚੱਲ ਰਿਹਾ ਜੀ ਸੋਗਾ ਅਤੇ ਉਹਨਾਂ ਦਾ ਦੋਸਤਾਂ ਨੂੰ ਸਾਡੇ ਤੁਹਾਡੇ ਨਾਲ ਬਣੇ ਹੋਏ ਅਤੇ ਸਾਡਾ ਨੰਬਰ ਹੈ ਜੀ 0181 0171 01812341 71। ਸਹੀ ਨੰਬਰ ਡਾਇਲ ਕਰਕੇ ਮੇਰੇ ਦੋਸਤ ਆ ਗਏ ਸੀ। ਹੈਲੋ
1: ਹੈਲੋ,
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਦਾ ਵਿੱਚ। ਜੀ ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
2: ICC का जो सबसे बड़ा दी

0: ਮੈਂ ਪੜ੍ਹਦੀ ਵੀ ਤੈਨੂੰ ਚਿੱਠੀਆਂ ਲਿਖਣ ਦੀ ਵਾਰੀ ਕੀਤਾ ਜਾ ਕਰੋ ਸਰਕਾਰ ਜੀ ਦੀ ਆਵਾਜ਼ ਵਿੱਚ ਪ੍ਰੋਗਰਾਮ ਸਰ ਜੀ ਸੁਖਾ ਤੇ ਤੁਹਾਡਾ ਦੋਸਤ ਨੂੰ ਇਸ ਵੇਲੇ ਤੁਹਾਡੇ ਨਾਲ ਬਣੇ ਹੋਏ ਤੇ ਦੋਸਤ ਨੂੰ ਆਗਰੇ ਜੀ ਹਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਖਾ ਤੇ
1: ਥੈਂਕ ਯੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮਨਜੀਤ ਕੌਰ ਬੋਲ ਰਹੀ ਹਾਂ ਦਿੱਲੀ ਤੋਂ
0: ਹਾਂ ਜੀ ਮਨਜੀਤ ਜੀ ਕੀ ਹਾਲ ਚਾਲ ਨੇ ਤੁਹਾਡੇ
1: ਬਸ ਵਧੀਆ ਜੀ ਠੀਕ ਹੈ ਬੱਦਲ ਪਿਆ ਅੱਜ ਵੀ
0: ਫਰਮਾਇਸ਼
1: ਸੁਣਾ ਦੋ
0: ਅਰਜੀਤ ਧਰਮ ਦਾ ਸੁਣਾ ਦੋ ਥੈਂਕ ਯੂ

0: su gato de verdad me gustó, pero no nada, con el coste de la gata, darle dos salen llorando, le gustó, no sé, ¿no? ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਵਾਗਤ ਹੈ ਜੀ।
1: ਜੀ ਮੈਂ ਮਨਜੀਤ ਦੀ ਸਾਰਾ।
0: ਹਾਂਜੀ ਮਨਜੀਤ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਵਧੀਆ ਸਰ ਜੀ, ਤੁਸੀਂ ਸੁਣਾਓ ਆਪਣੇ?
0: ਜੀ ਮੇਰੇ ਵੀ
1: ਹੋਰ ਵਧੀਆ
0: ਹੋ ਗਏ। ਬਿਲਕੁਲ ਜੀ ਬਿਲਕੁਲ, ਮੇਰੇ ਵੀ ਹਾਲ ਚਾਲ ਵਧੀਆ ਨੇ, ਤੇ ਵਾਕਈ ਤੁਹਾਡੀ ਕਾਲ ਆ ਜਾਂਦੀ ਹੈ ਹਾਲ ਚਾਲ ਹੋਰ ਵਧੀਆ ਹੁੰਦੇ ਨੇ, ਜਦੋਂ ਦੋਸਤਾਂ ਦੇ ਹਾਲ ਚਾਲ ਜਾਣਦੇ ਹਾਂ ਅਸੀਂ ਤਾਂ ਸਾਡੇ ਹਾਲ ਹੋਰ ਵਧੀਆ ਹੁੰਦੇ। ਪਰ ਅੱਜ ਬੜੀ ਦੇਰ ਬਾਅਦ ਤੁਸੀਂ ਫੋਨ ਕੀਤਾ, ਕਿੱਥੇ ਰਹੇ ਇੰਨੇ ਦਿਨ? ਪਰਿਵਾਰ ਦੇ ਨਾਲ ਜੁੜੇ ਰਹੇ, ਮੈਂ ਸਮਝਿਆ ਪਰਿਵਾਰ ਦੇ ਨਾਲ ਜਦੋਂ ਮਿਲਣਾ ਹੁੰਦਾ ਤੇ ਫਿਰ ਕਿਸੇ ਵੇਲੇ ਪਰਿਵਾਰ ਨਾਲ ਜੁੜ ਕੇ ਬੰਦੇ ਨੂੰ ਹੋਰ ਸ਼ਾਮ ਦੇ ਟਾਈਮ ਹੁੰਦਾ ਜਦੋਂ ਸਾਰੇ ਘਰੇ ਪਹੁੰਚਦੇ ਨੇ, ਇਕੱਠੇ ਮਿਲ ਬਹਿੰਦੇ ਨੇ।
1: ਹਾਂਜੀ ਹਾਂਜੀ, ਇਕੱਠੇ ਬਹਿੰਦੇ।
0: ਸੋ ਕਿਹੜੇ ਗੀਤ ਦੀ ਫਰਮਾਇਸ਼ ਲੱਗੀ ਹੋਈ ਅੱਜ?
1: ਗੀਤ ਲਾਓ ਸਰ ਜੀ, ਇੰਨੇ ਵੱਲ ਖੇਰਾ ਤੁਸੀਂ ਕੀ ਕਰਦੇ
0: ਹੋ? ਬਿਲਕੁਲ ਠੀਕ ਹੈ ਜੀ, ਮੈਂ ਤੁਹਾਡੀ ਫਰਮਾਇਸ਼ ਪੂਰੀ ਕਰਨ ਜਾ ਰਿਹਾ ਹਾਂ, ਕਾਲ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਓਕੇ ਸਰ,
0: ਓਕੇ ਜੀ, ਓਕੇ।

ਸੁਬਹ ਕੋ ਦੋਸਤੋ ਤੁਸੀਂ ਜੋ ਕਰੋ ਜੀ ਪ੍ਰੋਗਰਾਮ ਸੁਗਾਤ ਆਪਣੇ ਦੋਸਤਾਂ ਨੂੰ ਦੇ ਨਾਲ ਪਰ ਜਿਹੜਾ ਸਮਾਂ ਹੈ ਉਹ ਰਾਤ ਦੇ 1 ਵਜੇ ਹੋਣਾ ਔਰ ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਨ ਦੀ ਇਜਾਜ਼ਤ ਤੇ ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ ਹੁਣ ਤਾਂ ਕੁਝ ਮਿੰਟਾਂ ਦੇ ਬਾਅਦ ਅਗਲਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂ ਤਾਂ ਬਣੇ ਰਹੋ ਆਕਾਸ਼ਵਾਣੀ ਪੰਜਾਬ ਦੇ ਨਾਲ।

ਸੁਣ ਰਹੇ ਹੋ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਅਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਇਸ ਵੇਲੇ ਰਾਤ 1 ਵੱਜ ਚੁੱਕਿਆ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤਾਂ, ਅਤੇ ਆਓ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦੀ ਸ਼ੁਰੂਆਤ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਨਾਲ।

ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਪਾਵਨ ਫਰਮਾਨ ਬਾਣੀ ਕੇ ਬੋਹਿਤ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਉਚਾਰਿਤ ਨੇ, ਜੋ ਤੁਰ ਕੀ ਬਾਣੀ ਨੂੰ ਗੁਰੂ ਬਿਆਨ ਕਰਦਾ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗੁਰੂ ਦੇ ਸੰਕਲਪ ਨੂੰ ਹੀ ਵਿਸਥਾਰਿਤ ਕੀਤਾ। ਬਾਬਾ ਨਾਨਕ ਦੇਵ ਜੀ ਨੇ ਵੀ ਸਿੱਧਾਂ ਵੱਲੋਂ ਕੀਤੇ ਗਏ ਪ੍ਰਸ਼ਨ ਦੇ ਉੱਤਰ ਵਿੱਚ ਫਰਮਾਇਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਬਾਣੀ ਧੁਰ ਕੀ ਬਾਣੀ ਹੈ, ਬਸ ਮੁਖਾਰਬਿੰਦ ਗੁਰੂ ਸਾਹਿਬਾਨ, ਭਗਤਾਂ, ਮਹਾਂਪੁਰਸ਼ਾਂ, ਅਰਸ਼ੀ ਪੱਟਾਂ ਅਤੇ ਗੁਰਸਿੱਖਾਂ ਦਾ ਹੈ। ਦੋਹਿਤਾ ਬਾਣੀ ਕਾ ਬੋਹਿਥਾ ਵਰ ਪ੍ਰਾਪਤ ਕਰਨ ਵਾਲੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਬਤ ਇਹ ਬਚਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਸਹਿਜੇ ਹੀ ਕੀਤੇ ਸਨ। ਉਸੇ ਅਨੁਸਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਰਚੀ ਵੀ ਅਤੇ ਆਪਣੇ ਤੋਂ ਪਹਿਲਾਂ ਦੇ ਗੁਰੂ ਸਾਹਿਬਾਨ, ਭਗਤਾਂ ਅਤੇ ਮਹਾਂਪੁਰਸ਼ਾਂ ਦੀ ਬਾਣੀ ਨੂੰ ਸੰਗ੍ਰਹਿਤ ਅਤੇ ਸੰਕਲਿਤ ਵੀ ਕੀਤਾ। ਬਾਣੀ ਦੀ ਸੰਪਾਦਨਾ ਕਰਕੇ ਇਸ ਨੂੰ ਪੋਥੀ ਦਾ ਰੂਪ ਪ੍ਰਦਾਨ ਕਰ ਦਿੱਤਾ। ਆਪ ਜੀ ਨੇ ਧੁਰ ਕੀ ਬਾਣੀ ਦਾ ਭੰਡਾਰ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਰਾਗ ਸੋਰਠ ਵਿੱਚ ਆਪ ਜੀ ਫਰਮਾਉਂਦੇ ਨੇ ਕਿ ਇਹ ਜਿਹੜੀ ਬਾਣੀ ਹੈ, ਇਹ ਧੁਰ ਦਰਗਾਹੋਂ ਆਈ ਇਲਾਹੀ ਬਾਣੀ ਹੈ। ਇਹ ਬਾਣੀ ਸਮਸਤ ਚਿੰਤਾਵਾਂ ਨੂੰ ਮਨਫੀ ਕਰ ਦਿੰਦੀ ਹੈ। ਦਿਆਲੂ ਅਕਾਲ ਪੁਰਖ ਨੇ ਮਿਹਰਬਾਨ ਹੋ ਕੇ ਇਸ ਬਾਣੀ ਨੂੰ ਬਖਸ਼ਿਆ ਹੈ। ਬਾਣੀ ਇਹੀ ਸੱਚ ਬਿਆਨ ਕਰਦੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਸਰਵਣ ਕਰਦਿਆਂ ਭਾਈ ਨਿਰਮਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: करवाया। बाबा बुढ़ा जी ने पहली बार प्रकाश करके हुक्मनामा लिया, जिस दियां तुना अज भी इथों दी फिजा विच पसरिया होईयां ने। सूही महला पंजवां, संता के कारज आप खलोया, हर कम करावण आया राम, तरत सुहावी ताल सुहावा, विच अमृत जल छाया राम। साहिब श्री गुरु अर्जन देव जी ने ऐलानिया तौर ते फरमाया, पोथी परमेसर का थान। सुनदेया प्रोफेसर इंदरजीत सिंह होरां पासों वार्ता, पोथी परमेसर का थान।
1: विचार अधीन पंक्ति शहीदां दे सिरताज साहिब श्री गुरु अर्जन देव जी द्वारा रचित साहिब श्री गुरु ग्रंथ साहिब दे अंग 1226 ते सुभायमान है। इस पंक्ति विच गुरु साहिब श्री गुरु ग्रंथ साहिब नू जग दी जोत ते परमेसर दा साकार रूप कह के वड्याउंदे हन। संसार दे समुच्चे धार्मिक ग्रंथां विचों श्री गुरु ग्रंथ साहिब जी ही एक अजिहा धार्मिक ग्रंथ है जिस नू किसे महापुरुष ने अपने कर कमलां नाल संपादित कीता होवे। गुरु साहिबान द्वारा रचित बाणी नू एक पोथी दे रूप विच संग्रह करके गुरु ग्रंथ साहिब नू गुरु दी उपाधि बख्शिश कीती गई। आदि श्री गुरु ग्रंथ साहिब जी दी संपादना श्री गुरु अर्जन देव जी ने कीती अते इस पवित्र ग्रंथ नू लिखण दी सेवा भाई गुरदास जी ने कीती। 1430 पन्निया दे इस वड अकारी ग्रंथ विच 15 भगतां 11 भट्टां अते गुरसिखां दी बाणी शामिल है। श्री राग तों लैके जय जयवंती राग तक 31 रागां विच रचित बाणी नू श्री गुरु ग्रंथ साहिब विच दर्ज कीता गया है। गुरु अर्जन देव जी ने इस अदुत्ती कार्ज नू बड़ी ही बारीकी ते सुनिश्चता नाल निभाया। उन्होंने बाणी नू दर्ज करन लई एक निश्चित ढंग दी वरतों कीती। सब तो पहला शब्द रखे, फिर अष्टपदियां, छंद, वारां अते फिर होर काव्य रूपां नू रख्या गया। हर भाग विच गुरु साहिबान दीयां रचनावां तो बाद उसे ही रूप विच भगतां दीयां रचनावां दर्ज कीतियां गईयां। लिखण वास्ते गुरमुखी लिपि का प्रयोग किया गया। श्री गुरु ग्रंथ साहिब जी का सब तो पहला प्रकाश भादरों सुदी एकम 1661 बिक्रमी सचखंड श्री हरिमंदर साहिब अमृतसर विखे किया गया। बाबा बुढ़ा जी नू सब तो पहले ग्रंथी थापिया गया। इस वड अकारी ग्रंथ विच 5 गुरु साहिबान 15 भगतां 11 भट्टां ਅਤੇ ਗੁਰਸਿੱਖਾਂ ਦੀ ਬਾਣੀ ਸ਼ਾਮਿਲ ਸੀ। ਸਿੱਖ ਪਰੰਪਰਾ ਅਨੁਸਾਰ ਗੁਰੂ ਸ਼ਬਦ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੇਵਲ 10 ਗੁਰੂਆਂ ਲਈ ਹੀ ਵਰਤਿਆ ਜਾਂਦਾ ਸੀ। 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਗੁਰੂ ਪਦਵੀ ਗ੍ਰੰਥ ਸਾਹਿਬ ਨੂੰ ਦੇ ਕੇ ਅੱਗੇ ਤੋਂ ਕਿਸੇ ਵੀ ਦੇਹਧਾਰੀ ਗੁਰੂ ਵਾਸਤੇ ਪੂਰਨ ਤੌਰ 'ਤੇ ਵਿਰਾਮ ਲਗਾ ਦਿੱਤਾ। ਕੋਈ ਵੀ ਜੀਵਤ ਵਿਅਕਤੀ ਚਾਹੇ ਉਹ ਕਿੰਨਾ ਵੀ ਪਵਿੱਤਰ ਅਤੇ ਸਤਿਕਾਰਤ ਕਿਉਂ ਨਾ ਹੋਵੇ, ਉਹ ਗੁਰੂ ਪਦ ਦਾ ਅਧਿਕਾਰੀ ਨਹੀਂ ਹੋ ਸਕਦਾ। ਇਸ ਪਾਵਨ ਗ੍ਰੰਥ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ ਗਈ। ਲਿਹਾਜ਼ਾ 6 ਗੁਰੂ ਸਾਹਿਬਾਨ 15 ਭਗਤਾਂ 11 ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਵਾਲੇ ਭਾਈ ਮਨੀ ਸਿੰਘ ਜੀ ਦੁਆਰਾ ਰਚਿਤ ਸ੍ਰੀ ਗ੍ਰੰਥ ਸਾਹਿਬ ਜੀ ਨੂੰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ ਵਿਖੇ ਗੁਰਤਾ ਗੱਦੀ ਪ੍ਰਦਾਨ ਕਰ ਦਿੱਤੀ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ 10 ਗੁਰੂਆਂ ਦੀ ਜਿਉਂਦੀ ਜਾਗਦੀ ਸਦੀਵੀ ਪ੍ਰਗਟ ਦੇਹ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ। ਗੁਰੂ ਘਰਾਂ ਵਿੱਚ ਅਰਦਾਸ ਤੋਂ ਬਾਅਦ ਇਹ ਦੋਹਰਾ ਪੜ੍ਹਿਆ ਜਾਂਦਾ ਹੈ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਵੋਚ ਹੈ ਖੋਜ ਸ਼ਬਦ ਮੈਂ ਲੇਹ। ਗੁਰੂ ਸਾਹਿਬ ਨੇ ਰੂਹਾਨੀਅਤ ਦਾ ਚਮਨ ਪੋਥੀ ਪਰਮੇਸ਼ਰ ਕਾ ਥਾਨ 94 ਫੁੱਲਾਂ ਦਾ ਇੱਕ ਗੁਲਦਸਤਾ ਤਿਆਰ ਕੀਤਾ ਹੈ। ਸੱਚਾਈ ਦੀ ਮਹਾਨਤਾ ਅਤੇ ਵੰਡ ਵਖਰੇਵਿਆਂ ਵਾਲੇ ਦੇਸ਼ ਵਿੱਚ ਮਨੁੱਖੀ ਸਮਾਨਤਾ ਅਤੇ ਬਰਾਬਰਤਾ ਦੀ ਇਹ ਸਭ ਤੋਂ ਵੱਡੀ ਮਿਸਾਲ ਹੈ ਜੋ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਕਰ ਵਿਖਾਈ ਹੈ। ਇਹ ਬਾਣੀ

0: ਤੋਂ ਉੱਤਮ ਹੈ। ਬਾਣੀ ਹੀ ਸਾਡਾ ਗੁਰੂ ਹੈ ਔਰ ਗੁਰੂ ਹੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਦਾ ਉਹ ਅੰਮ੍ਰਿਤਮਈ ਭੋਜਨ ਬਖਸ਼ਿਸ਼ ਕੀਤਾ, ਜਿਸ ਤੋਂ ਸਮੁੱਚੀ ਮਾਨਵਤਾ ਸਦੀਵੀ ਆਤਮਿਕ ਤ੍ਰਿਪਤੀ ਹਾਸਲ ਕਰ ਸਕਦੀ ਹੈ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਵਿਸ਼ੇਸ਼ਤਾ ਨੂੰ ਪ੍ਰਗਟ ਕਰਦਿਆਂ ਫੁਰਮਾਇਆ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਬਦਫੈਲੀਆਂ ਨੂੰ ਜੜੋਂ ਮਿਟਾ ਕੇ ਇੱਕ ਸਾਫ ਸੁਥਰੇ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਦਾ ਸੰਦੇਸ਼ ਦਿੰਦੀ ਹੈ। ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ ਦੀ ਰਚਨਾ ਕਰਕੇ ਗੁਰੂ ਨਾਨਕ ਸਾਹਿਬ ਖੁੱਲ੍ਹ ਕੇ ਔਰਤ ਜਾਤੀ ਦੇ ਹੱਕ ਵਿੱਚ ਨਾਰਾ ਮਾਰਿਆ। ਇਸ ਤਰ੍ਹਾਂ ਗੁਰਬਾਣੀ ਦਾ ਸੰਦੇਸ਼ ਹੱਕ, ਸੱਚ, ਏਕਤਾ ਅਤੇ ਸਮਾਨਤਾ ਦੀ ਗਵਾਹੀ ਭਰਦਾ ਹੈ। ਕਬੀਰ ਸਾਹਿਬ ਦੇ ਅਗੰਮੀ ਬੋਲ ਹਨ, ਅਵਲ ਅੱਲਹਿ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੱਚੀ ਮਨੁੱਖਤਾ ਨੂੰ ਇੱਕਜੁੱਟ ਰਹਿਣ ਦਾ ਸੰਦੇਸ਼ ਦਿੰਦੀ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸਵੈ ਵਿਸ਼ਵਾਸ, ਸਰਬ ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦੀ ਜਾਚ ਦੱਸੀ ਗਈ ਹੈ। ਆਪਸੀ ਭਿੰਨ ਭੇਦਾਂ ਅਤੇ ਜਾਤਾਂ ਪਾਤਾਂ ਦੇ ਵਿਤਕਰਿਆਂ ਤੋਂ ਉੱਪਰ ਉੱਠਣ ਦਾ ਵਾਰ ਵਾਰ ਸੰਦੇਸ਼ ਦਿੱਤਾ ਗਿਆ ਹੈ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਇਹ ਬਾਣੀ ਨਿਰੰਕਾਰ ਦੇ ਬੋਲ ਹਨ, ਜੋ ਉਸਦੀ ਕਿਰਪਾ ਦ੍ਰਿਸ਼ਟੀ ਸਦਕਾ ਬਾਣੀ ਰਚਨਹਾਰਿਆਂ ਦੇ ਮਾਧਿਅਮ ਰਾਹੀਂ ਸੰਸਾਰੀ ਜੀਵਾਂ ਨੂੰ ਪ੍ਰਾਪਤ ਹੋਏ ਹਨ। ਇਹ ਦਰਗਾਹੀ ਬਾਣੀ ਹੈ, ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਹਉਂ ਆਪ ਹੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਗੁਰੂ ਗ੍ਰੰਥ ਸਾਹਿਬ ਜੀ ਦੀ ਕਰਤਾਰੀ ਬਾਣੀ ਕਿਸੇ ਇੱਕ ਖਾਸ ਫਿਰਕੇ, ਜਾਤੀ ਅਤੇ ਧਰਮ ਨਾਲ ਸੰਬੰਧਿਤ ਨਹੀਂ, ਸਗੋਂ ਇਸ ਵਿੱਚ ਬੁੱਧ ਮਤ, ਇਸਲਾਮ, ਵੈਦਿਕ ਯੋਗ ਮਤ ਅਤੇ ਵੇਦਾਂਤ ਆਦਿ ਦਾ ਭਰਪੂਰ ਜ਼ਿਕਰ ਆਉਂਦਾ ਹੈ। ਕਾਵਿ ਸ਼ੈਲੀ ਵਿੱਚ ਲਿਖੇ ਗਏ ਇਹ ਅਗੰਮੀ ਬੋਲ ਵਿਦਵਾਨ, ਪੰਡਿਤ ਅਤੇ ਗਿਆਨੀ ਲੋਕਾਂ ਲਈ ਹੀ ਨਹੀਂ, ਸਗੋਂ ਇਹ ਰਚਨਾ ਜਨ ਸਧਾਰਨ ਲੋਕਾਂ ਲਈ, ਉਹਨਾਂ ਨੂੰ ਉੱਚੀ ਤੇ ਸੁੱਚੀ ਜੀਵਨ ਜਾਚ ਦੱਸਣ ਵਾਸਤੇ ਕੀਤੀ ਗਈ ਹੈ। ਇਸ ਗ੍ਰੰਥ ਦਾ ਵਿਸ਼ਾ ਗੰਭੀਰ ਅਧਿਆਤਮਕ ਹੁੰਦਿਆਂ ਹੋਇਆਂ ਵੀ ਬਹੁਤ ਆਸਾਨੀ ਨਾਲ ਆਮ ਲੋਕਾਂ ਦੀ ਸਮਝ ਵਿੱਚ ਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮੂਰਤੀ ਪੂਜਾ, ਕਰਮ ਕਾਂਡਾਂ ਅਤੇ ਅੰਧ ਵਿਸ਼ਵਾਸ ਦਾ ਖੰਡਨ ਕੀਤਾ ਗਿਆ ਹੈ। ਜੀਵਨ ਵਿੱਚ ਸੱਚੇ, ਸੁੱਚੇ ਅਤੇ ਸਦਾਚਾਰੀ ਜੀਵਨ ਨੂੰ ਸੱਚ ਤੋਂ ਵੀ ਉੱਪਰ ਦੱਸਿਆ ਗਿਆ ਹੈ। ਸੱਚੋ ਉਰੈ ਸਭ ਕੋ ਉੱਪਰ ਸੱਚ ਆਚਾਰ। ਸੱਚ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਕਿ ਸੱਚ ਨਾ ਕਦੇ ਪੁਰਾਣਾ ਹੁੰਦਾ ਹੈ ਅਤੇ ਨਾ ਹੀ ਕਦੇ ਮੈਲਾ। ਸੱਚ ਪੁਰਾਣਾ ਨਾ ਥੀਐ, ਨਾਮ ਨਾ ਮੈਲਾ ਹੋਏ। ਸੱਚ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਸਾਡੀ ਬੋਲ ਬਾਣੀ ਵੀ ਸ਼ੁੱਧ ਅਤੇ ਮਿੱਠੀ ਹੋਣੀ ਚਾਹੀਦੀ ਹੈ। ਗੁਰਵਾਕ ਹੈ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਫਿੱਕੇ ਬੋਲ ਜ਼ਿੰਦਗੀ ਨੂੰ ਨੀਰਸ ਅਤੇ ਬੋਝਲ ਬਣਾ ਦਿੰਦੇ ਹਨ। ਸਾਨੂੰ ਕਿਸੇ ਨਾਲ ਵੀ ਫਿੱਕਾ ਨਹੀਂ ਬੋਲਣਾ ਚਾਹੀਦਾ, ਕਿਉਂਕਿ ਹਰ ਮਨੁੱਖ ਵਿੱਚ ਉਹ ਪਰਿਪੂਰਨ ਪਰਮਾਤਮਾ ਆਪਣਾ ਵਾਸਾ ਕਰ ਰਿਹਾ ਹੈ। ਇੱਕ ਫਿੱਕਾ ਨਾ ਗਲ ਆਏ, ਸਭਨਾ ਮੈਂ ਸੱਚਾ ਧਣੀ, ਹਿਆਓ ਨਾ ਕਹਿ ਹੀ ਠਾਹੇ, ਮਾਣਕ ਸਭ ਅਮੁੱਲਵੇ। ਸਾਰੇ ਹੀ ਮਨੁੱਖ ਉਸ ਪਰਮੇਸ਼ਰ ਦੀ ਅਮੁੱਲ ਰਚਨਾ ਹਨ। ਗੁਰੂ ਗ੍ਰੰਥ ਸਾਹਿਬ ਸੰਸਾਰ ਦਾ ਇੱਕ ਵਾਹਦ ਧਾਰਮਿਕ ਗ੍ਰੰਥ ਹੈ, ਜਿਸ ਵਿੱਚ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਦੀ ਬਾਣੀ ਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਬਰਾਬਰ ਦਰਜਾ ਦਿੱਤਾ ਹੈ। ਅਜੋਕੇ ਪ੍ਰਸੰਗ ਵਿੱਚ ਜਿੱਥੇ ਅਜੇ ਵੀ ਲੋਕ ਜਾਤ, ਰੰਗ, ਧਰਮ, ਨਸਲ ਅਤੇ ਵਿਤਕਰਿਆਂ ਦੇ ਜਾਲ ਵਿੱਚ ਫਸੇ ਹੋਏ ਹਨ, ਉੱਥੇ ਗੁਰੂ ਗ੍ਰੰਥ ਸਾਹਿਬ ਸਾਡੇ ਸਾਰਿਆਂ ਲਈ ਪ੍ਰਕਾਸ਼ ਸਤੰਭ ਨੇ, ਪ੍ਰੇਰਨਾ ਦਾ ਸਰੋਤ ਨੇ, ਜਿਨ੍ਹਾਂ ਦੀ ਰੋਸ਼ਨੀ ਵਿੱਚ ਅਸੀਂ ਲੋਕ ਅਤੇ ਪਰਲੋਕ ਨੂੰ ਸੁਹੇਲਾ ਕਰ ਸਕਦੇ ਹਾਂ।
1: ਪੋਥੀ ਪਰਮੇਸ਼ਰ ਕਥਾਨ, ਇਹ ਵਾਰਤਾ ਸੁਣਾ ਰਹੇ ਸਨ ਪ੍ਰੋਫੈਸਰ ਇੰਦਰਜੀਤ ਸਿੰਘ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਅਨੁਸਾਰ

पत्थर उभार नैया

ਮੁਸਲਮਾਨਾ ਸਿਵ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਿਰੇ ਪੈ ਵਿੱਚ ਬੰਦੀ ਵੇਖਣ ਖੋਜਦਾਰ ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਕਰ ਵਾਸ ਬਹਿਕਾਰ ਜੋਗੀ ਸੁਣ ਧਿਆਵਨ ਜੇ ਤੇ ਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਕਾਰ ਸਤਿਆ ਮਸ ਦੁਖ ਜੈ ਦੇਣੇ ਕੈ ਵਿਚਾਰ ਦੇ ਦੇ ਮਲੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆ ਰਖਾ ਰੱਬ ਵਿਕਾਰ ਖਾਏ ਚਲੇ ਥਾਓ।

ਕੀ ਪੇੜਾ ਪਈ ਘੁਮਿਆਰ ਘਰ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਬੜੀ ਝੜ ਝੜ ਪਵਿਆ ਨਾਨਕ ਜਿਨ ਕਰਦੇ ਕਾਰਨ ਕੀਆ ਸੋ ਜਾਣੇ ਕਰਤਾ ਪਾ।

ਨਾਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ, ਉਤਮ ਵਿਚਾਰ ਹੈ ਜਿਨ ਸੱਚੇ।

ਹਾਂ ਦਿੱਤਾ ਹਾਂ ਵਿੱਚ ਲਿਆ ਹਾਂ ਵਿੱਚ ਖੱਟਿਆ ਹਾਂ ਵਿੱਚ ਗਿਆ ਹਾਂ ਸਚਿਆਰ ਕੁੜਿਆਰ ਹਾਂ ਵਿੱਚ ਪਾਪਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਹੱਸੈ ਹਾਂ ਵਿੱਚ ਰੋਵੈ ਹਾਂ ਵਿੱਚ ਭਰੀਏ ਹਾਂ ਵਿੱਚ ਧੋਵੈ ਹਾਂ ਵਿੱਚ ਜਾਤੀ ਜਿਨਸੀ ਖੋਵੈ ਹਾਂ ਵਿੱਚ ਮੂਰਖਾਂ ਵਿੱਚ ਸਿਆਣ

0: ਸੂ ਜੈ ਗਿਆਨ ਵਿਹੂਣਾ ਕਤ ਕਤ ਲੋਜੈ ਨਾਨਕ ਹੁਕਮੇ ਲਿਖੀਐ ਲੇਖ ਜਿਹਾ ਵੇਖੇ ਤਿਹਾ ਵੇਖ ਮਹੱਲਾ ਦੂਜਾ
1: ਹਮੇ ਹੈ ਜਾਤ ਹੈ ਹਮੇ ਕਰਮ ਕਮਾਏ ਹਮੇ ਇਹੀ ਬੰਦਨਾ ਸਿਰ ਵੀ ਜੋ ਨੀ ਪਾ ਹਮੇ ਕਿੱਥੋਂ ਉਪਜੈ ਕਿਸਨ ਜਮ ਹੋ ਜਾਏ ਹਮੇ ਹੋ ਹੁਕਮ ਹੈ ਪੈ ਕਿਥ ਰਾਏ ਹਮੇ ਦੀਰਘ ਰੋਗ ਹੈ ਦਾਰੂ ਭੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ

ਨੀ ਸੱਚੋ ਸੱਚ ਧਿਆਇਆ ਨੀ ਮੰਦਾ ਪੈਰ ਧਰ ਕੇ ਕਰ ਸੋਕਰੀ ਧਰਮ ਕਮਾਇਆ ਓਨੀ ਦੁਨੀਆਂ ਤੋਂ ਓਨੀ ਦੁਨੀਆਂ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨੇ ਤੇ ਦੇਵੇ ਚੜ੍ਹਿਆ ਸਵਾਇਆ।

ਲੱਖ ਨੱਕੀਆਂ ਚੰਗੀਆਂ ਲੱਖ ਪੰਨਾ ਪ੍ਰਵਾਨ ਲੱਖ ਤਪ ਪ੍ਰਤੀਰਥਾਂ ਸਹਿਜ ਯੋਗ ਬੇਬਾਨ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ ਲੱਖ ਸੁਖੀ ਲੱਗ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੈ ਕਰਣਾ ਕੀਆ ਲਿਖਿਆ ਆਵਣ ਜਾ ਨਾਨਕ ਮਤੀ ਮਿੱਥਿਆ

ਸੱਚਾ ਸਾਹਿਬ ਏਕ ਤੂੰ ਜਿਨੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਹਿ ਤਾਂ ਜਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੁਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਪਾਨ ਦੱਸੋ।

0: ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ। ਨਾਨਕ ਲੇਖਾ ਇੱਕ ਗੱਲ ਹੋਰ ਹਾਂ ਮੈਂ ਚੱਕਣਾ ਚਾਰ ਮਹੱਲਾ ਪਹਿਲਾ।
1: ਲਿਖ ਲਿਖੜਿਆ ਤੇ ਤਕੜਿਆ ਵਾ ਤੀਰ ਭਵਿਆ ਤੇ ਤਲਵਿਆ ਵਾ ਭੇਕਿਆ, ਦੇਹੀ ਦੁੱਖ ਦੀਆ ਸੋ ਵੇਜੀਆ, ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਪਾਇਆ ਦੂਜਾ ਪਾਇਆ, ਬਸ ਨਾ ਪਹਿਰੇ ਐਨ ਸਕਹਿਰੇ ਮੋਨ ਵੀ ਗੂਤਾ, ਕਿਉਂ ਜਾਗੇ ਗੁਰਬਿਨ ਸੂਤਾ। ਪਗਿਓ ਪਿਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰਛਾਈ ਪਾਈ, ਮੂੜ ਖੰਦੇ ਪਤ ਗਵਾਈ ਵੀ ਨਾ ਵੇ ਕਿਥਾਈ ਨਾ ਪਾ। ਰਹਿ ਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛੁਤਾਣੀ, ਸਤਿਗੁਰ ਬੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾ, ਨਾਨਕ ਨਦਰ ਕਰੇ ਸੋ ਪਾਏ, ਆਸਣ ਦੇ ਸਹਿਤੇ ਨਹਿ ਕੇਵਲ ਓ ਮੈਂ ਸ਼ਬਦ ਜਲਾ।

ਉਤਰੇ ਮਨ ਫਾਵਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਠੋਨ ਅੱਲਾ ਜੀ ਤਾਵਦੇ ਇੱਕ ਬੋਲਣਾ ਬੋਲਣ ਆਪਣਾ ਨਹਾਉਂਦਾ ਆਪਣਾ ਦੇ ਮੋਟਾ ਵੀ ਕਾ ਨੀਚ ਜਾਤ ਹੋ ਤੋ ਜਸ ਬੈਂਦੇ ਤੇ ਮੰਗ

0: ਸ਼ਲੋਕ ਮਹੱਲਾ ਪਹਿਲਾ ਸਤਿਕਾਰ ਗੁਣਵਰਤਿਆ ਕਰ ਕਾਰ ਖਵੇ ਤਾਨ ਬੀਉ ਬੀਜ ਪਟ ਲੈ ਗਏ ਕਿਉਂ ਕਵੇ ਦਾਨ ਜੇ ਕੋਈ ਤਾਂ ਫਿਰ ਤੂੰ ਰੁੱਤ ਹੋਏ ਨਾਨਕ ਪਾਹੇ ਬਹਰਾ ਗੁਰ ਸੋ ਪੈ ਵਿੱਚ ਘੁੰਮ ਚੜਾਈਏ ਸਰਮ ਪਾਹੋ ਤਨ ਹੋਏ ਨਾਨਕ ਭਗਤੀ ਜੇ ਰਪੈ ਪੂਰੇ ਸੋ ਮਹੱਲਾ ਪਹਿਲਾ
1: ਲਵ ਪਾਪ ਦੇ ਰਾਜਾ ਮੈਂ ਤਾਂ ਕੂੜਾ ਸਿਕਦਾਰ ਕਾਮ ਨੇ ਸਰ ਪੁੱਛਿਆ ਵੈ ਵੈ ਕਰੇ ਵਿਚਾਰ ਅੰਦੀ ਰੇਤ ਗਿਆਨ ਵਿਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿਗਾ ਰੁਚੇ ਕੁਕੇ ਵਾਦਾ ਗਾਵੇ ਤੂ ਦਾਤਾ ਵਿਚਾਰ ਮੂਰਖ ਪੰਡਤ ਹਿਕਮਤ ਹੁਜਤ ਸੰਜਤ ਰਹਿ ਪਿਆ ਧਰਮ ਧਰਮ ਕਰੇ ਗਾ ਵਾਵੇ ਮੰਗੇ ਮੋਖ ਦੁਆਰ ਤਿਸਦਾ ਵੈ ਝੁਕ ਨਾ ਜਾਣੇ ਛੱਡ ਪਏ ਘਰ ਬਾ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਰ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਚੱਲਿਆ ਜਾਪੇ ਮਹੱਲਾ ਪਹਿਲਾ ਵੱਡੀ ਸੁਭ ਜਗ ਨਾਨਕਾ ਸੱਚਾ ਵੇਖੇ ਸੋਏ ਸਭਨੀ ਚਾਲਾ ਮਾਰੀਆ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇ ਜਿਨ ਕੀ

0: ਪੜਿਆ ਹਰੀਆ ਪੜਿਆ ਤੇ ਉਹ ਮੀਆਂ ਵਿਚਾਰ ਅੱਗੇ ਵਿਚਾਰੀਏ ਮੋਤ ਲੈ ਸੁੱਟ ਮਾਰੀਏ ਸੁੱਟ ਮਾਰੀਏ ਸੁੱਟ ਮਾਰੀਏ
1: ਬਿਚਾਰੀਏ ਵਿਚ ਲੈ ਸੋ ਅੱਗੇ ਮਾਰੀਏ।

ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

श्री वाहे गुरु साहेब जी। सतनाम श्री वाहे गुरु साहेब जी। सतनाम।

ਗੁਰੂ ਜੀ ਕੀ ਫਤਿਹ। ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪ ਹੈ, ਕਰ ਬਚਿਤ ਚਾਓ ਆਨੰਦ ਨਿਤ ਮੰਗਲ, ਗੁਰ ਦਰਸ਼ਨ ਸਫਲ ਸੰਸਾਰ। ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸ਼ਨ ਪਰਮ ਪਵਿੱਤਰ ਗਤੇ, ਜੀਤੇ ਜਮ ਲੋ ਪਤਤ ਜੇ ਪ੍ਰਾਣੀ, ਹਰ ਜਨ ਸਿਵ ਗੁਰ ਗਿਆਨ ਰਤੇ, ਰਘਵੰਸ ਤਿਲਕ ਸੁੰਦਰ ਦਸ਼ਰਥ ਧਾਰੇ, ਮਨ ਬੰਛਾ ਜਾ ਕੀ ਸ਼ਰਨੰ, ਸਤ ਗੁਰ ਗੁਰ ਸੇਵ ਅਲਖ।

0: ਸੋ ਗੁਰਮੁਖ ਦੇ ਗੁਰੂ ਸੁਖ ਪਾਇਓ।
1: ਤਬ ਰੱਖੋ ਦਾਸ ਪਾਟ ਕੀ ਲਾਚ, ਜੈਸੀ ਰਾਖੀ ਲਾਚ ਭਗਤ ਪ੍ਰਹਿਲਾਦ ਕੀ, ਹਰ ਨਾਖਤ ਪਾਰੇ ਕਰ ਆਚ, ਫੁਲ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ, ਸ਼ੀਮਤ ਬਸਤਰ ਦੀਨ ਬਹੁਤ ਸਾਜ, ਸੁਦਾਮਾ ਅਪਦਾ ਤੇ ਰਾਖਿਆ, ਗਨ ਕਾ ਪਰਪੁਰ ਤਹਿ ਕਾਜ, ਸ਼੍ਰੀ ਸਾ

ਸਭ ਪੁਰਖ ਫੁਰਮਾਏ ਹਮ ਅਵ ਗੁਣ ਪਰ ਇੱਕ ਗੁਣ ਨਾਹੀ ਅੰਮ੍ਰਿਤ ਛਾਦ ਦਿਖੇ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਫੀਤਲ ਇੱਕ ਉੱਤਮ ਪੰਥ ਸੁਣੋ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਮ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨ ਸੋ ਕਹੋ ਟਲ ਗੁਰ ਸੇਵੀਆ ਅਹਨਸ ਸਹਜ ਸਵਾਏ ਦਰਸਨਾ ਪਰਸਿਆ ਗੁਰੂ ਕਾ

satu sacai cai.

नाम मिल लाई गुरमत साची।

ਗੁਰ ਪ੍ਰਸਾਦੀ ਹਰ ਜਾ

आप सज करता से तो सगल दूजा अवर न को जैसे सतला

Thank you.

ਸਤਿਗੁਰ ਹੈ ਵਿਚਾਰਿਆ ਕਰ ਕਿਰਪਾ ਤਾਰਿਆ ਕਰ ਕਿਰਪਾ ਪਾਲ ਤਾਰਿਆ।

0: ਜਾਵੇ ਆਸ ਕਰ ਜਾਏ ਮੇਰਾ ਸਿੱਖਤ ਫਲ ਫਿੱਕੇ ਫੁੱਲ ਪੱਤੇ ਤੇ ਕੰਮ ਨਾ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕੁਨ ਵੇ ਆਪ ਕੋ ਪਰ ਕੁਨ ਵੇ ਨਾ ਕੋਏ ਹਰ ਤੇਰਾ ਜੋ ਤੋਲੀਏ ਨਿਰੇ ਸੋ ਗੌਰਾ ਹੋਏ ਅਪਰਾਧੀ ਦੂਣਾ ਨਵੇ ਜੋ ਹੰਤਾ ਮਿਰਗਾਹੇ
1: ਜਾਣ ਬ੍ਰਹਮਣ ਕਰਮ ਸਖੋ ਕਰਮੇ ਚੋ ਕਰਮ ਗੋ ਨਾਨਕ ਨੇ ਚੋ ਧਾਵੇ ਬਿਨ ਸਤ ਗੁਰ ਵਾਤ ਨਾ ਪਾਵੇ ਪੌੜੀ ਕੱਪੜ ਸੁਹਾਵਣਾ ਸਤ ਜਾਵਣਾ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਿਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸਵੀਂ ਸਹਾਏ। ਅਰਜਨ ਹਰ ਗੋਬਿੰਦਨ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾ ਵਹਿਤਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ।